0: ਸਦਾ ਬਸ ਦਾ ਅੰਦਰ ਹੀ ਅਤੇ ਬਾਹਰ ਦਾਤਿਆ,
1: ਸਦਾ ਬਸ ਦਾ ਅੰਦਰ ਹੀ ਅਤੇ ਬਾਹਰ ਦਾਤਿਆ,
0: ਤੇਰਾ ਆਪਣਾ ਇਹ ਸਾਰਾ ਸੰਸਾਰ ਦਾਤਿਆ,
2: ਤੇਰਾ ਆਪਣਾ ਇਹ ਸਾਰਾ ਸੰਸਾਰ ਦਾਤਿਆ,
0: ਤੇਰਾ ਆਪਣਾ ਇਹ ਸਾਰਾ

0: ਮਨ ਰੱਜਦਾ ਹੈ ਆਪ ਦੇ ਦੀਦਾਰ ਪਾਏ ਕੇ,
1: ਮਨ ਰੱਜਦਾ ਹੈ ਆਪ ਦੇ ਦੀਦਾਰ ਪਾਏ ਕੇ,
0: ਰੱਬ ਮਿਲਦਾ ਹੈ ਬਾਣੀ ਮਨ ਨੂੰ ਸੁਣਾਏ ਕੇ,
1: ਰੱਬ ਮਿਲਦਾ ਹੈ ਬਾਣੀ ਮਨ ਨੂੰ ਸੁਣਾਏ ਕੇ,
0: ਰੱਬ ਮਿਲਦਾ ਹੈ ਬਾਣੀ।

0: ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਟਾਵੋ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹਰ ਪੁਰਖ ਨਿਰੰਜਣ। ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕੀਨੀ, ਬਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰੀ ਮਤ ਦੀਨੀ, ਜਪ ਹਰ ਭਵ ਜਲ
1: ਧਰਨਾ।
0: ਜਿੱਥੇ ਅੰਮ੍ਰਿਤ ਨਾਮ ਦੀ ਨਾ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ, ਉਹਨਾਂ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ। ਜਿੱਥੇ ਰੋਤਮ ਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ, ਜਿਹੜੇ ਨਾਮ ਦੀ ਜਪਦੇ ਖਾਲਸਾ ਜੀ, ਉਹ ਤਾਂ ਜੀਵਦੇ ਮੋਇਆ
1: ਸਮਾਨ ਰਹਿੰਦੇ।
0: ਆਓ ਸਾਰੀ ਸੰਗਤ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀਆਂ ਲਗਵਾ ਲਈਏ। ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਜੀ ਨੂੰ ਸੀ ਝੁਕਾਉਂਦਿਆਂ ਹੋਇਆਂ ਫਤਿਹ ਦੀ ਸਾਂਝ ਪ੍ਰਾਪਤ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।
0: ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਸੰਗਤਾਂ, ਕਲਯੁਗ ਮੈਂ ਕੀਰਤਨ ਪ੍ਰਧਾਨਾਂ, ਗੁਰਮੁਖ ਜਪੀਐ ਲਾਏ ਧਿਆਨਾਂ, ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਪਾਲਣ ਜਾਵਣਿਆ, ਇੱਥੇ ਅਸੀਂ ਹੰਸ ਦੀ ਨਿਆਈ ਹਾਂ ਮਹਾਰਾਜ ਕਹਿੰਦੇ, ਕਿਉਂਕਿ ਇੱਥੇ ਹੀਰੇ ਮੋਤੀ ਗੁਰਬਾਣੀ ਦੇ, ਗੁਰੂ ਦੇ ਵਿਚਾਰਾਂ ਦੇ, ਗੁਰੂ ਦੇ ਬੋਲਾਂ ਦੇ, ਗੁਰੂ ਦੇ ਸ਼ਬਦਾਂ ਦੇ ਚੁਗਦੇ ਆ ਕੇ। ਹੰਸਾਂ ਦੀ ਖੁਰਾਕ ਆ ਜਿਹੜੀ ਹੀਰੇ ਮੋਤੀ ਚੁਗਣਾ, ਭਾਈ ਪਾਰੂ ਵਰਗਿਆਂ ਨੂੰ ਮਹਾਰਾਜ ਨੇ ਪਰਮ ਹੰਸ ਕਹਿ ਕੇ ਨਵਾਜਿਆ ਸੀ। ਉਹ ਭਾਈ ਪਾਰੋ ਜਿਹੜਾ ਵਿਆਸਾ ਦਰਿਆ ਚੜਿਆ ਹੋਇਆ ਤੇ ਨਿਤਨੇਮ ਆਉਂਦਾ ਜਾਣਾ ਗੁਰੂ ਘਰੇ ਹਰ ਰੋਜ਼, ਤੇ ਉੱਥੇ ਰਾਜਾ ਵੀ ਖੜਾ। ਮੈਂ ਨੇਮ ਦੀ ਗੱਲ ਕਰਨ ਲੱਗਾ, ਨਿਤਨੇਮ ਦੀ, ਵੀ ਗੁਰੂ ਘਰੇ ਆਉਣਾ ਤੇ ਦਰਿਆ ਪਾਰ ਕਰਕੇ ਵੀ ਲੋਕ ਆ ਜਾਂਦੇ ਆ ਸ਼ਰਧਾ ਵਾਲੇ, ਜਿਵੇਂ ਭਗਤ ਜੀ ਕਹਿੰਦੇ, ਝਖੜ ਝਾਗੀ ਮੀਂਹ ਬਰਸੈ ਭੀ ਗੁਰ ਦੇਖਣ ਜਾਈ। ਕਹਿੰਦੇ ਗਲੀਏ ਚਿੱਕੜ ਨਾਲ ਘਰ ਨਾਲ ਪਿਆਰੇ ਨੇਹੋ, ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ
1: ਨੇਹੋ।
0: ਫਰੀਦ ਜੀ ਕਹਿੰਦੇ ਮੇਰੇ ਪਿਆਰੇ ਦਾ ਘਰ ਦੂਰ ਆ, ਗਲੀਆਂ ਚ ਚਿੱਕੜ ਆ, ਅੱਲਾ ਮੀਂਹ ਵਰਸਾ ਰਿਹਾ, ਚੱਲਦਾ ਤਾਂ ਕੰਬਲੀ ਭਿੱਜਦੀ ਹੈ ਤੇ ਜੇ ਰੁਕਦਾ ਨਿਤਨੇਮ ਟੁੱਟਦਾ। ਇੱਥੇ ਲਿਖਣ ਵਾਲਾ ਲਿਖਦਾ ਵੀ ਇਸ ਸਮੇਂ ਬਾਬਾ ਫਰੀਦ ਜੀ ਅੱਗ ਲੈ ਕੇ ਗਏ ਸੀ ਕਿਸੇ ਤੋਂ, ਤੇ ਇਹ ਅੱਗੇ ਆਪਣੇ ਆਮ ਹੀ ਰਿਵਾਜ ਸੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਵੀ ਚੁੱਲ੍ਹੇ ਸਾਰੀ ਦਿਹਾੜੀ ਆਪਣੇ ਘਰਾਂ ਦੇ ਵਿੱਚ ਨਾ ਚੁੱਲ੍ਹੇ ਚ ਪਾਥੀ ਲੱਗੀ ਰਹਿੰਦੀ ਸੀ ਹਾਰਿਆਂ ਚ। ਘਰ ਦਾ ਜਿਹੜਾ ਚੁੱਲ੍ਹਾ ਤਪਦਾ ਰਹਿੰਦਾ ਸੀ ਤੇ ਆਂਢ ਗੁਆਂਢ ਵੀ, ਮਤਲਬ ਮਾਚਿਸ ਦੀ ਲੋੜ ਉਦੋਂ ਬਾਹਲੀ ਨਹੀਂ ਸੀ ਪੈਂਦੀ, ਆਂਢ ਗੁਆਂਢ ਵੀ ਅੱਗ ਲੈ ਜਾਂਦਾ ਸੀ ਨਾਲ ਆ ਕੇ ਨਾਲਦਿਆਂ ਨੇ, ਤੇ ਘਰੋਂ ਧੂੰਆਂ ਨਿਕਲਦਾ ਦੇਖ ਕੇ ਲੋਕ ਸਮਝ ਲੈਂਦੇ ਸੀ ਘਰ ਦੇ ਵੀ ਹੁਣ ਚਾਹ ਪਾਣੀ ਤਰਤਾ ਹੋਣਾ, ਚੱਲੀਏ ਛਕਿਆਈਏ। ਬੜਾ ਉਹਨਾਂ ਉਹਨਾਂ ਸਮਿਆਂ ਦੇ ਵਿੱਚ ਭਾਵੇਂ ਪੈਸਾ ਘੱਟ, ਕੰਮ ਘੱਟ, ਸਕੂਨ ਵੱਧ ਸੀ, ਜ਼ਿੰਦਗੀ ਸੌਖੀ ਸੀ ਬੰਦੇ ਦੀ, ਲੋਕ ਸਿਆਣੇ ਸੀ, ਰੱਬ ਦੇ ਨਾਲ ਜੁੜੇ ਹੋਏ ਸੀ, ਜਿੰਨਾ ਕੁ ਪਰਮੇਸ਼ੁਰ ਨੇ ਦਿੱਤਾ ਉਹਦੇ ਵਿੱਚ ਹੀ ਸਬਰ ਰੱਖਦੇ ਸੀ, ਬਹੁਤਾ ਕਹੀਏ ਬਹੁਤਾ ਹੋਏ। ਤੇ ਇੱਧਰ ਭਾਈ ਪਾਰੋ ਜੀ ਵਰਗੇ ਮੈਂ ਬੇਨਤੀ ਕਰਨ ਲੱਗਾ ਸੀ, ਕਹਿੰਦੇ ਬਾਬਾ ਫਰੀਦ ਜੀ ਉਹਨਾਂ ਅੱਗ ਲੈ ਕੇ ਗਏ ਸੀ ਆਪਦੇ ਗੁਰੂ ਵਾਸਤੇ, ਬਖਸ਼ੀਸ਼ ਕਾਕੀ ਸੀ ਉਹਦਾ ਨਾਂ ਉਹਦੇ ਗੁਰੂ ਦਾ, ਤੇ ਅੱਗ ਵੀ ਕਿਸੇ ਬੇਸ਼ਵਾ ਦੇ ਕਹਿੰਦੇ ਘਰੋਂ ਲੈ ਕੇ ਚੱਲੇ ਸੀ, ਤੇ ਉਹਨੇ ਬਾਬੇ ਫਰੀਦ ਦੇ ਇਹ ਕੱਖ ਵੀ ਮੰਗ ਲਈ ਸੀ, ਤੇ ਬਾਬੇ ਫਰੀਦ ਨੇ ਕਿਹਾ ਸੀ ਵੀ ਜੇ ਮੈਂ ਆਪਣੇ ਗੁਰੂ ਚੀਤ ਦਾ ਹੁਕਮ ਮਨਾਉਣਾ ਮੁਰਸ਼ਿਦ ਦਾ, ਕੋਈ ਗੱਲ ਨੀ, ਮੈਂ ਕੱਖ ਨਾ ਸਾਰ ਲਵਾਂਗਾ ਤੇ ਤੂੰ ਮੇਰੀ ਅੱਖ ਭਾਵੇਂ ਕੱਢ ਲੈ। ਕਹਿੰਦੇ ਪੱਟੀ ਬੰਨ ਲਈ ਫਰੀਦ ਜੀ ਨੇ ਅੱਖ ਤੇ, ਪੱਟੀ ਬੰਨੀ ਤੇ ਜਦੋਂ ਇਹ ਗਲੀਆਂ ਚ ਚਿੱਕੜਾ ਮੀਂਹ ਪੈਂਦਾ, ਅੱਗ ਬਚਾ ਕੇ ਲੈ ਗਿਆ ਕਾਕੀ ਕੋਲੇ, ਤੇ ਉਹ ਕਹਿੰਦਾ ਉਹ ਵੀ ਪੂਰਾ ਸੀ, ਕਈ ਪੂਰੇ ਹੁੰਦੇ ਬਿਰਲੇ ਹੁੰਦੇ ਆ ਪੂਰੇ, ਚਾਹੇ ਉਹ ਹਿੰਦੂਆਂ ਚੋਂ ਹੋਣ, ਮੁਸਲਮਾਨਾਂ ਚੋਂ ਹੋਣ, ਸਿੱਖਾਂ ਚੋਂ ਹੋਣ, ਕਿਸੇ ਚੋਂ ਵੀ ਹੋਣ, ਪੂਰੇ ਬਿਰਲੇ ਬਿਰਲੇ ਹੁੰਦੇ ਰੱਬ ਨਾਲ ਜੁੜੀਆਂ ਰੂਹਾਂ। ਹੁਣ ਦੇ ਤਾਂ ਸਾਈਂ ਜਿਹੜੇ ਬਣੇ ਬੈਠੇ ਆ, ਦਸ ਦਸ ਸਰਗੜਾਂ ਪੀਂਦੇ ਆ ਜੋੜ ਜੋੜ ਕੇ, ਲੋਕਾਂ ਨੇ ਮੇਲੇ ਲਾਉਣ ਲੱਗ ਗਏ ਤੇ ਉੱਥੇ ਮੇਲਿਆਂ ਤੇ ਨਸ਼ੇ ਪੱਤੇ ਚੱਲਦੇ ਆ। ਅੱਜ ਦੀ ਗੱਲ ਨੀ, ਇਹ ਉਹਨਾਂ ਵੇਲਿਆਂ ਦੀ ਗੱਲ ਆ ਜਦੋਂ ਰੱਬ ਨਾਲ ਰੂਹਾਂ ਜੁੜੀਆਂ ਹੋਈਆਂ ਸੀ। ਤੇ ਇਹ ਜਾ ਕੇ ਜਦੋਂ ਬਖਸ਼ੀਸ਼ ਕਾਕੀ ਨੇ ਦੇਖਿਆ ਵੀ ਇਹਦੇ ਅੱਖ ਕਿਉਂ ਬੰਨੀ ਆ, ਪਤਾ ਹੀ ਸੀ ਹੁਣ ਤਾਂ ਬ੍ਰਹਮ ਗਿਆਨੀ ਸੀ, ਕਹਿੰਦਾ ਫਰੀਦਾ ਪੱਟੀ ਕਾਹਤੋਂ ਬੰਨੀ? ਕਹਿੰਦਾ ਜੀ ਅੱਖ ਆਈ ਆ। ਆਮ ਹੀ ਅੱਗੇ ਕਹਿੰਦੇ ਦੁਖਣੀਆਂ ਅੱਖਾਂ ਨੂੰ ਅੱਖ ਆਈ ਕਹਿ ਦਿੰਦੇ ਵੀ ਅੱਖਾਂ ਆਈਆਂ। ਤੇ ਫਿਰ ਕਾਕੀ ਕਹਿੰਦਾ, ਕਹਿੰਦਾ ਖੋਲਦੇ ਜੇ ਆਈ ਆ ਤਾਂ ਬੰਨੀ ਕਾਹਤੋਂ? ਉਹਨੇ ਖੋਲਤੀ। ਕਹਿੰਦੇ ਉਸੇ ਤਰ੍ਹਾਂ ਹੀ ਇੱਕ ਅੱਖ ਫਰੀਦ ਜੀ ਦੀ, ਜਿਹੜੇ ਸਿਆਣੇ ਚਿੱਤਰਕਾਰ ਆ ਉਹ ਛੋਟੀ ਬਣਾਉਂਦੇ ਆ। ਕਹਿੰਦੇ ਬਖਸ਼ੀਸ਼ ਕਾਕੀ ਉਹਨੂੰ ਕਹਿੰਦਾ, ਕਹਿੰਦਾ ਅੱਖ ਤਾਂ ਤੇਰੀ ਬਣਾਤੀ ਪਰ ਜਿਹੜੀ ਰੱਬ ਨੇ ਬਣਾਈ ਸੀ ਉਹ ਤੋਂ ਛੋਟੀ ਬਣਾਈ ਹੈ, ਕਿਉਂਕਿ ਰੱਬ ਦਾ ਮੁਕਾਬਲਾ ਨਹੀਂ ਮੈਂ ਕਰ ਸਕਦਾ। ਤੇ ਆਪਣੇ ਤਾਂ ਇੱਥੇ ਕਈ ਵਾਰੀ ਕਹਿੰਦੇ ਰੱਬ ਹੀ ਅਸੀਂ ਬਣੇ ਬੈਠੇ ਹਾਂ, ਥੋੜ੍ਹੀ ਵਾਲੀ ਲੋਕ ਮਗਰ ਲੱਗ ਤਾਂ ਜਾਣ ਅਤੇ ਇਨਸਾਨ ਆਪਦੇ ਆਪ ਨੂੰ ਰੱਬ ਤੋਂ ਘੱਟ ਨਹੀਂ ਸਮਝਦਾ। ਆਓ ਭਾਈ ਪਾਰੋ ਦੀ ਗੱਲ ਕਰਨ ਲੱਗਾ ਸੀ ਮੈਂ ਵੀ, ਪਰਮਹੰਸ ਕਿਹਾ ਸਿੱਖਾਂ ਨੂੰ ਰੱਬ ਨੇ, ਜਿਹੜੇ ਗੁਰੂ ਦੀ ਗੋਦ ਚ ਆਉਂਦੇ ਆ, ਗੁਰਬਾਣੀ ਪੜ੍ਹਦੇ ਸੁਣਦੇ ਆ, ਮਨ ਲਾਉਂਦੇ ਆ, ਇਕਾਗਰਤਾ ਬਣਾਉਂਦੇ, ਕਥਾ ਕਹਾਣੀਆਂ ਵਿਚਾਰਾਂ ਅਮਲ ਕਰਦੇ ਆ, ਉਹਨਾਂ ਨੂੰ ਮਹਾਰਾਜ ਕਹਿੰਦੇ ਮੇਰੇ ਪਰਮਹੰਸ ਆਏ। ਇੱਕ ਰਾਜਾ ਖੜਾ ਡੀਕ ਰਿਹਾ ਤੇ ਬਿਆਸਾ ਦਰਿਆ ਚੜਿਆ, ਭਾਈ ਪਾਰੋ ਵੀ ਆਇਆ ਤੇ ਉਹ ਫਿਰ ਬਿਆਸਾ ਦਰਿਆ ਚੜਿਆ ਏ ਭਾਵੇਂ ਤੇ ਰੁਕਿਆ ਨੀ, ਕਿਉਂਕਿ ਯੋਧਿਆਂ ਨੇ ਸੂਰਮਿਆਂ ਨੇ ਅਟਕ ਦਰਿਆ ਵੀ ਅਟਕਾਤੇ। ਪਾਰ ਹੋ ਗਿਆ ਭਾਈ ਪਾਰੋ, ਡੁੱਬਦਾ ਡੁੱਬਦਾ ਪਾਰ ਹੋ ਗਿਆ। ਤੇ ਰਾਜਾ ਖੜਾ ਦੇਖ ਕੇ ਹੈਰਾਨ ਹੋ ਗਿਆ ਵੀ ਏਡੀ ਕਾਹਦੀ ਕਾਹਲੀ। ਕਿਸੇ ਨੇ ਦੱਸਿਆ ਜੀ ਇਹ ਸਿੱਖਾ ਇਹ ਆਪਦੇ ਗੁਰੂ ਦੇ ਦਦਾਰਿਆਂ ਤੋਂ ਨਹੀਂ ਖੁੰਝਦੇ, ਨਤਨੇਮ ਤੋਂ ਨਹੀਂ ਖੁੰਝਦੇ, ਇਹਨਾਂ ਦਾ ਸਮਾਂ ਪੱਕਾ, ਇਹਨਾਂ ਨੂੰ ਆਪਦੀ ਜਾਣ ਦੀ ਪਰਵਾਹ ਨਹੀਂ, ਇਹ ਗੁਰੂ ਦੇ ਦਦਾਰਿਆਂ ਦੀ ਪਰਵਾਹ ਹੁੰਦੀ ਇਹਨਾਂ ਨੂੰ, ਇਹ ਆਪਦੀ ਜਾਣ ਤੇ ਖੇਡ ਕੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਆ, ਇਹਨਾਂ ਨੂੰ ਸਿੱਖ ਕਿਹਾ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਦਰਸ਼ਨ ਦਦਾਰੇ ਕੀਤੇ, ਭਾਈ ਪਾਰੋ ਨੂੰ ਮਹਾਰਾਜ ਕਹਿੰਦੇ ਇਹ ਪੁੱਛਦੇ ਆ, ਕਹਿੰਦੇ ਪਾਰੋ ਅੱਜ ਸੁੱਖ ਸ਼ਾਂਤੀ ਨਾਲ ਆ ਗਿਆ ਕਿ ਕੋਈ ਰੁਕਾਵਟ ਪਈ ਰਸਤੇ ਵਿੱਚ? ਮਹਾਰਾਜ ਜਾਣੀ ਜਾਂ ਸੀ। ਕਹਿੰਦਾ ਮਹਾਰਾਜ ਤੁਸੀਂ ਤਾਂ ਜਾਣਦੇ ਹੋ, ਜਦੋਂ ਤੁਹਾਡੇ ਦਰ ਤੇ ਆਉਣਾ ਹੋਵੇ, ਰੁਕਾਵਟਾਂ ਨੂੰ ਹੱਲ ਕਰਨ ਵਾਲੇ, ਵਿਖੜਿਆਂ ਪੈਂਡਿਆਂ ਨੂੰ ਤੈਅ ਕਰਨ ਵਾਲੇ, ਸਾਡੇ ਟੇਢੇ ਮੇਢੇ ਰਸਤਿਆਂ ਨੂੰ ਕੱਟਣ ਵਾਲੇ, ਸਾਡੇ ਬੇੜੇ ਪਾਰ ਕਰਨ ਵਾਲੇ ਤੁਸੀਂ ਹੋ, ਤੁਹਾਨੂੰ ਸਭ ਪਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਲਿਆਉਣ ਵਾਲੇ ਤੁਸੀਂ ਹਾਂ, ਤੇ ਅਸੀਂ ਕੌਣ ਵਾਲੇ, ਤੇ ਅਸੀਂ ਆਉਣ ਵਾਲੇ ਕੌਣ? ਆਪਣੇ ਅਰਗਾ ਹੁੰਦਾ ਤਾਂ ਭਾਵ ਹੁਬ ਮਾਰ ਕੇ ਕਹਿੰਦਾ, ਮਹਾਰਾਜ ਨੂੰ ਵਡਿਆਈ ਮਾਰ ਕੇ ਕਹਿੰਦਾ, ਦੇਖੋ ਜੀ ਮੈਂ ਏਡੇ ਏਡੇ ਪਾਣੀ ਚ ਲੰਘਿਆ ਤੁਹਾਡੇ ਕਰਕੇ, ਗਲ ਗਲ ਪਾਣੀ ਆ ਗਿਆ ਸੀ। ਆਪਣੇ ਅਰਗੇ ਨੇ ਕਹਿਣਾ ਸੀ ਮੈਂ ਡੁੱਬਣ ਦੀ ਪਰਵਾਹ ਨਹੀਂ ਕੀਤੀ ਜੀ ਦੇਖੋ। ਤੇ ਪਰ ਭਾਈ ਪਾਰੋ ਕਹਿੰਦਾ, ਮਹਾਰਾਜ ਅਸੀਂ ਕੌਣ ਆਉਣ ਵਾਲੇ? ਲਿਆਉਣ ਵਾਲਾ ਤਾਂ ਤੂੰ ਆ, ਬਚਾਉਣ ਵਾਲਾ ਤੂੰ ਆ, ਰੱਖਣ ਵਾਲਾ ਤੂੰ ਆ, ਮਾਲਕ ਤੂੰ ਆ, ਅਸੀਂ ਤਾਂ ਕੁੱਕਰ ਆ ਤੇਰੇ ਦਰਬਾਰ ਦੇ। ਫਿਰ ਮਹਾਰਾਜ ਨੇ ਭਾਈ ਪਾਰੋ ਨੂੰ ਕਿਹਾ, ਤੂੰ ਸਾਡਾ ਪਰਮਹੰਸ ਆ, ਤੇਰੀ ਬ੍ਰਹਮ ਗਿਆਨੀ ਵਾਲੀ ਅਵਸਥਾ ਹੈ, ਬਿਰਤੀ ਬੜੀ ਉੱਚੀ ਹੋ ਗਈ ਤੇਰੀ। ਤੇ ਭਾਈ ਪਾਰੋ ਦੀ ਬੇਨਤੀ ਕਰਨ ਤੇ ਹੀ ਤੀਸਰੇ ਪਾਤਸ਼ਾਹ ਮਹਾਰਾਜ ਨੇ ਵਿਸਾਖੀ ਦਾ ਦਿਹਾੜਾ ਆਰੰਭ ਕੀਤਾ ਸੀ, ਜਿਹੜੀ ਆਪਾਂ ਵਿਸਾਖੀ ਆਮ ਹੁਣ 1699 ਦੀ ਮਨਾਉਣੇ ਆ। ਕਹਿੰਦੇ ਭਾਈ ਪਾਰੋ ਨੇ ਬੇਨਤੀ ਕੀਤੀ ਸੀ, ਮਹਾਰਾਜ ਕੋਈ ਐਸਾ ਦਿਨ ਨਿਯਤ ਕੀਤਾ ਜਾਵੇ ਜਿਹੜੇ ਦਿਨ ਤੇ ਦੂਰ ਦੁਰਾਡੇ ਸੰਗਤਾਂ ਨੂੰ ਜਿਹੜੇ ਮਸੰਦ ਨੇ ਸੇਵਾਦਾਰ ਉਹ ਸੁਨੇਹੇ ਦੇ ਕੇ ਆਉਣ, ਪੱਤਰ ਭੇਜੋ, ਹੁਕਮਨਾਮੇ ਭੇਜੋ ਤੇ ਸੰਗਤਾਂ ਇਕੱਠੀਆਂ ਹੋਣ। ਇਕੱਠੀਆਂ ਹੋਣ ਦਾ ਸੰਗਤਾਂ ਦਾ ਭਾਵ ਸੀ ਵੀ ਇੱਕ ਦੂਜੇ ਨੂੰ ਨਾਲੇ ਮਿਲਿਆ ਜਾਵੇ ਤੇ ਨਾਲੇ ਇੱਕ ਦੂਜੇ ਤੋਂ ਕੁਝ ਗਿਆਨ ਪ੍ਰਾਪਤ ਹੋਵੇ। ਉਹਨਾਂ ਸਮਿਆਂ 'ਚ ਸੰਗਤਾਂ ਨਾ ਪੋਥੀਆਂ ਲੈ ਕੇ ਆਉਂਦੀਆਂ, ਇਤਿਹਾਸਕ ਬੁੱਕਾਂ ਲੈ ਕੇ ਆਉਂਦੀਆਂ ਸੀ। ਇੱਕ ਨੇ ਪੜ੍ਹਦੀ ਤੇ ਦੂਸਰੇ ਨੂੰ ਦੇ ਜਾਣੀ, ਹੁਣ ਤੂੰ ਪੜ੍ਹਦੀ, ਜਦੋਂ ਫੇਰ 6 ਮਹੀਨਿਆਂ ਸਾਲ ਬਾਅਦ ਆਏ ਗਾਂਹ ਕਿਸੇ ਨੂੰ ਦੇ ਦਾਂਗੇ ਪੜ੍ਹਨ ਨੂੰ। ਉਦੋਂ ਹੱਥ ਲਿਖਤ ਹੁੰਦੀਆਂ ਸੀ, ਅੱਜ ਤਾਂ ਮਸ਼ੀਨਰੀ ਯੁੱਗ ਨਹੀਂ ਵੀ ਆਪਣੀ ਲਾਇਬ੍ਰੇਰੀਆਂ 'ਚ ਢੇਰ ਲੱਗੇ ਪਏ ਆ। ਉਦੋਂ ਬੁੱਕਾਂ, ਉਦੋਂ ਕਿਤਾਬਾਂ, ਉਦੋਂ ਗ੍ਰੰਥ ਥੋੜ੍ਹੇ ਸੀ, ਪੜ੍ਹਨ ਵਾਲੇ ਵਾਲੇ ਸੀ, ਅਤੇ ਅੱਜ ਸਾਡੇ ਕੋਲ ਗ੍ਰੰਥ ਬਥੇਰੇ, ਕਿਤਾਬਾਂ ਬਥੇਰੀਆਂ, ਅੱਜ ਪੜ੍ਹਨ ਵਾਲੇ ਹੈ ਨਹੀਂ। ਕਿਉਂਕਿ ਜਿੱਥੋਂ ਕੁਝ ਸੋਝੀ ਆਉਣੀ ਗਿਆਨ ਆਉਣਾ, ਕਿਤਾਬਾਂ ਜਿਹੜੀਆਂ ਸੜਕਾਂ 'ਤੇ ਰੱਖ ਲੈਂਦੇ ਲੋਕ ਅਤੇ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਸ਼ੀਸ਼ਿਆਂ 'ਚ ਬੰਦ ਪਈਆਂ ਵਿਕਦੀਆਂ ਏ। ਆਓ ਮੈਂ ਬੇਨਤੀ ਕਰਾਂ ਵੀ ਇਹ ਜਿਹੜਾ ਦਰ ਆ ਨਾ, ਇੱਥੇ ਗਿਆਨ ਮਿਲਣ ਲਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚੋਂ, ਅਤੇ ਗੁਰੂ ਨੇ ਸਮੱਤ ਦੇਣੀ ਆ ਸਾਨੂੰ। ਜਦੋਂ ਸਮੱਤ ਆ ਗਈ ਉਦੋਂ ਸਮਝੋ ਸਾਡਾ ਜੀਵਨ ਸਫਲਾ ਹੋ ਗਿਆ। ਭਾਈ ਆਦਮ ਜੀ ਦੀ ਗੱਲ ਆਪਾਂ ਸਵੇਰ ਵੇਲੇ, ਅੰਮ੍ਰਿਤ ਵੇਲੇ, ਦੁਪਹਿਰ ਦੇ ਦੀਵਾਨ ਦੇ ਵਿੱਚ ਕੀਤੀ ਹੈ ਗੁਰੂ ਦੀ ਵਡਿਆਈ। ਭਾਈ ਆਦਮ ਦੀ ਉਮਰ ਜਿਹੜੀ ਸੀ 50-60 ਦੇ ਸਾਲ ਦੇ ਵਿੱਚ ਹੋ ਗਈ ਦੋਨਾਂ ਪਤੀ ਪਤਨੀ ਦੀ। ਘਰੇ ਕੋਈ ਬੱਚਾ ਨਹੀਂ, ਬਾਲਕ ਨਹੀਂ। ਸੁਣੀਆਂ ਰਾਹਾਂ ਲੱਗਦੀਆਂ, ਪੁੱਤਾਂ ਵਾਲੇ ਉਹ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਨਿਸ਼ਾਨ ਪੁੱਤਰ ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਇੱਕ ਇੱਥੇ ਹੋਰ ਬੇਨਤੀ ਕਰ ਦੇਵਾਂ ਵੀ ਠੀਕ ਆ, ਪੁੱਤ ਨਾਲ ਪੀੜ੍ਹੀ ਚੱਲਦੀ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ। ਵੰਸ਼ਵਾਦੀ ਪੁੱਤ ਨਾਲ ਧੀ ਨੇ ਬਗਾਨੇ ਘਰੇ ਜਾਣਾ ਹੁੰਦਾ, ਪਰ ਧੀਆਂ ਵੀ ਘੱਟ ਨਹੀਂ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ। ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਵਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਬਾਬੇ ਨਾਨਕ ਤੋਂ ਵੱਡੀ 5 ਸਾਲ ਵੱਡੀ ਭੈਣ ਹੀ ਆਈ ਸੀ ਪਹਿਲਾਂ ਬੇਬੇ ਨਾਨਕੀ। ਬਾਬਾ ਅਮਰੂ ਦੇ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਮਹਾਰਾਜ ਦੇ ਘਰੇ 2 ਧੀਆਂ ਸੀ, ਬੀਬੀ ਅਮਰੋ ਤੇ ਬੀਬੀ ਅਨੋਖੀ। ਗੁਰੂ ਅਮਰਦਾਸ ਦੇ ਵੀ 2 ਧੀਆਂ, ਬੀਬੀ ਭਾਨੀ ਤੇ ਬੀਬੀ ਦਾਨੀ। 6ਵੇਂ ਪਾਤਸ਼ਾਹ ਮਹਾਰਾਜ ਦੇ 5 ਪੁੱਤਰ, 1 ਧੀ ਬੀਬੀ ਬੀਰੋ। ਧੀਆਂ ਦਾ ਸਤਿਕਾਰ ਗੁਰੂ ਸਾਹਿਬਾਂ ਦੇ ਘਰਾਂ ਚ ਵੀ ਹੋਇਆ, ਜਨਮ ਲਏ ਧੀਆਂ ਨੇ। ਆਹ ਇੱਕੋ ਬਰਾਬਰ ਹੈ, ਪਰ ਸਾਡੀ ਇੱਕ ਦੁਨਿਆਵੀ ਹੋਣ ਕਰਕੇ ਪੁੱਤਰ ਵੱਲ ਨੂੰ ਲਾਲਸਾ ਵੱਧ ਹੁੰਦੀ ਹੈ। ਉਹਦਾ ਕਾਰਨ ਇਹੀ ਹੈ ਵੀ ਵੰਸ਼ ਚੱਲਦੀ ਹੈ, ਪੀੜ੍ਹੀ ਚੱਲਦੀ ਹੈ। ਆਹ ਇਹਨੂੰ ਜਦੋਂ ਭਾਈ ਆਦਮ ਨੂੰ ਸਿੱਖ ਮਿਲਿਆ ਤੇ ਸਿੱਖ ਨੇ ਕਿਹਾ, ਭਾਈ ਆਦਮਾ, ਪਹਿਲੀ ਤਾਂ ਗੱਲ ਇਹ ਹੈ ਵੀ ਰੱਬ ਦੇ ਦਰੋਂ ਮੰਗਣਾ ਜ਼ਰੂਰ ਚਾਹੀਦਾ ਤੇ ਗਾਂ ਰੱਬ ਦੀ ਮਰਜ਼ੀ ਹੈ, ਗਾਂ ਰੱਬ ਦੀ ਮਰਜ਼ੀ ਹੈ। ਬੂਟਾ ਜ਼ਰੂਰ ਲਾਉਣਾ ਚਾਹੀਦਾ, ਉਹਨੂੰ ਫਲ ਕੁਦਰਤ ਨੇ ਲਾਉਣਾ, ਰੱਬ ਨੇ ਲਾਉਣਾ, ਉਹ ਗਾਂ ਉਹਦੀਆਂ ਮਰਜ਼ੀਆਂ ਨੇ ਪਰਮੇਸ਼ਰ ਦੀਆਂ। ਤੇ ਜੇ ਇਹ ਜਿਹੜੀ ਦਾਤ ਆ ਬੱਚਿਆਂ ਦੀ, ਪੁੱਤਰ ਧੀਆਂ ਦੀ, ਇਹ ਗੁਰੂ ਘਰੋਂ ਹੀ ਮਿਲਦੀ, ਤੇ ਜੇ ਨਾ ਵੀ ਮਿਲੀ ਤੇ ਫਿਰ ਆਨੰਦ ਆਜੂ ਤੇਰੇ ਮਨ ਨੂੰ, ਫਿਰ ਤੇਰੇ ਮਨ ਨੂੰ ਸਕੂਨ ਆਜੂ, ਤੈਨੂੰ ਮੁਕਤੀ ਮਿਲ ਜਾਣੀ ਹੈ। ਇਹਨੇ ਭਾਈ ਆਦਮ ਨੂੰ ਸਿੱਖ ਨੇ, ਭਾਈ ਆਦਮ ਨੂੰ ਸੀ ਇੱਕ ਦਿਨ ਮਿਲਿਆ ਇੱਕ ਰੱਬ ਦਾ ਪਿਆਰਾ। ਇੱਕ ਦਿਨ ਰੱਬ ਦਾ, ਜਦੋਂ ਰੱਬ ਦੇ ਪਿਆਰੇ ਮਿਲ ਜਾਂਦੇ ਨਾ, ਉਹ ਸੱਚੇ ਪਾਸੇ ਲਾ ਦਿੰਦੇ ਸਾਨੂੰ। ਭਾਈ ਆਦਮ ਨੂੰ ਸੀ ਮਿਲਿਆ ਇੱਕ ਦਿਨ ਰੱਬ ਦਾ ਪਿਆਰਾ, ਕਹਿੰਦਾ ਰੱਖ ਭਰੋਸਾ ਉਸ ਤੇ ਜੋ ਦਿਲ ਦੀਆਂ ਜਾਣਨ ਹਾਰਾ। ਜਿਹੜਾ ਦਿਲਾਂ ਦੀਆਂ ਬੁੱਝਣ ਵਾਲਾ ਨਾ, ਉਹਦੇ ਤੇ ਭਰੋਸਾ ਰੱਖਣਾ ਚਾਹੀਦਾ। ਤੇਰੇ ਵੇਲੇ ਪਾਰ ਲਗਾ ਦੂ ਜੱਗ ਦਾ ਪਾਲਣ ਹਾਰਾ, ਤੇਰੇ ਘਰ ਵੀ ਚਾਨਣ ਕਰ ਦੋ ਖੁਸ਼ੀਆਂ ਦਾ ਬਣਜਾਰਾ। ਅਜੀਤ ਵਾਲ ਦੇ ਪਾਰਸ ਵਰਤੋ, ਉਹਦਾ ਕੋਈ ਖੇਡ ਨਿਆਰਾ, ਉਹਦਾ ਕੋਈ ਨਿਆਰਾ ਖੇਡ ਵਰਤੂਗਾ। ਭਰੋਸਾ ਰੱਖ ਕੇ ਜਾਈ, ਉਹਦੇ ਤੇ ਵਿਸ਼ਵਾਸ ਰੱਖ ਕੇ ਜਾਈ ਗੁਰੂ ਰਾਮਦਾਸ ਮਹਾਰਾਜ ਦੇ ਘਰੇ, ਤੇ ਤੇਰੇ ਬੇੜੇ ਪਾਰ ਹੋਣਗੇ, ਤੇਰੀਆਂ ਭਾਵਨਾਵਾਂ ਨੂੰ ਭਾਗ ਲੱਗਣਗੇ। ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕੀਨੀ, ਵਡਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਕਹਿੰਦੇ ਉਹਦੇ ਚਰਨਾਂ ਚ ਜਾ ਕੇ ਸੰਸਾਰ ਤਰ ਗਿਆ ਸਾਰਾ, ਝੋਲੀਆਂ ਭਰ ਗਈਆਂ, ਰਾਜੇ ਮਹਾਰਾਜੇ ਮੰਗਤੇ ਬਣ ਕੇ ਗਏ ਉਹਦੇ ਦਰ ਤੋਂ। ਰਾਜ ਭਾਗ ਤਖਤ ਤਾਜ, ਧੀਆਂ ਪੁੱਤਰ ਕਾਰੋਬਾਰ, ਧਨ ਦੌਲਤਾਂ, ਸੁਖ ਆਰਾਮ ਸ਼ਾਂਤੀ ਸਭ ਉਹਦੇ ਦਰੋਂ ਘਰੋਂ ਮਿਲਦੀਆਂ, ਜੋ ਵੀ ਮੰਗ ਲਈਏ। ਤੇ ਭਾਈ ਆਦਮ ਜੀ ਨੇ ਕੀਤਾ ਵਿਸ਼ਵਾਸ, ਦੋਨੇ ਪਤੀ ਪਤਨੀ ਰੱਬ ਦਾ ਨਾਂ ਲੈਂਦੇ ਹੋਏ ਤੁਰ ਪਏ ਪਿੰਡ ਤੋਂ ਵਾਹਿਗੁਰੂ ਕਹਿ ਕੇ। ਲੈ ਦਰਦਾਂ ਭਰੀ ਕਹਾਣੀ, ਦਰਦਾਂ ਭਰੀ ਕਹਾਣੀ ਸੀ ਇਹਨਾਂ ਦੀ ਦੋਨਾਂ, ਕਿਉਂਕਿ ਜਿਹਨਾਂ ਦੇ ਘਰੇ 50-60 ਸਾਲ ਦੀ ਉਮਰ ਹੋ ਗਈ, ਕੋਈ ਬੱਚਾ ਨਹੀਂ ਖੇਡਿਆ, ਤੇ ਮਹਿਸੂਸ ਕਰ ਸਕਦੇ ਵੀ ਉਹਨਾਂ ਨੂੰ ਕਿੱਡਾ ਦਰਦ ਹੋ। ਉਹਨਾਂ ਨੂੰ ਧੰਗ ਨਹੀਂ ਚੰਗਾ ਲੱਗਦਾ, ਘਰ ਨਹੀਂ ਚੰਗਾ ਲੱਗਦਾ, ਜ਼ਮੀਨ ਨਹੀਂ ਚੰਗੀ ਲੱਗਦੀ, ਪਸ਼ੂ ਡੰਗਰ ਮਾਲ ਨਹੀਂ, ਪੈਸਾ ਧੇਲਾ ਪਦਾਰਥ ਨਹੀਂ ਚੰਗੇ ਲੱਗਦੇ। ਤੁਰ ਪਏ ਪਿੰਡ ਤੋਂ ਵਾਹਿਗੁਰੂ ਕਹਿ ਕੇ। ਲੈ ਦਰਦਾਂ ਭਰੀ ਕਹਾਣੀ, ਪੰਧ ਮੁਕਾਉਂਦੇ ਦੋਨੇ ਜਾਂਦੇ ਤੇ ਪੜ੍ਹਦੇ ਸੀ ਗੁਰਬਾਣੀ। ਗੁਰਬਾਣੀ ਪੜ੍ਹਦੇ, ਰੱਬ ਦੇ ਗੁਣ ਗਾਉਂਦੇ, ਰਸਤਾ ਮੁਕਾਉਂਦੇ ਹੋਏ ਤੁਰੇ ਜਾ ਰਹੇ ਆ। ਉਹ ਤਕਦੀਰਾਂ ਸਿੱਧੀਆਂ ਕਰਦਾ, ਕਰ ਦੋ ਮਿਹਰਬਾਨੀ ਉਹਨੇ ਮਿਹਰਾਂ ਕਰ ਦੇਣੀਆਂ। ਉਹ ਤਕਦੀਰਾਂ ਸਿੱਧੀਆਂ ਕਰਦਾ, ਪਲਟੂ ਆਪ ਕਹਾਣੀ ਜੀਤਬਾਲ ਦੇ ਪਾਰਸ ਬਿਰਲੇ ਲੱਭਦੇ ਦਿਲ ਦੇ ਜਾਨੀ। ਦਿਲ ਦੇ ਜਾਨੀ ਜਿਹੜੇ ਬਿਰਲੇ ਬਿਰਲੇ ਲੱਭਦੇ ਆ, ਤੇ ਸੱਚਾ ਦਿਲ ਦਾ ਜਾਨੀ ਰੱਬ ਹੀ ਹੁੰਦਾ, ਪਰਮੇਸ਼ਰ ਹੁੰਦਾ, ਪਰਮਾਤਮਾ ਹੁੰਦਾ। ਦਿਲੋਂ ਮੁਹੱਬਤ ਜਨ ਸਹੀ ਸੱਚੇ ਆ, ਸੱਚੇ ਗੁਰੂ ਨਾਲ ਮੁਹੱਬਤ ਕੀਤੀ ਬੇੜੇ ਪਾਰ ਲਾ ਦਿੰਦੀ ਹੈ। ਆਹ ਮੇਰੇ ਪਾਤਸ਼ਾਹ ਦੇ ਦਰ ਤੇ ਪਹੁੰਚੇ ਨੇ, ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਰਾਮਦਾਸ ਚੱਕ ਪਹੁੰਚੇ ਆ, ਗੁਰੂ ਰਾਮਦਾਸ ਮਹਾਰਾਜ ਦੇ ਦਿਦਾਰੇ ਕੀਤੇ ਆ, ਨੂਰੋ ਨੂਰ ਚਿਹਰਾ ਤੱਕਿਆ ਗੁਰੂ ਦਾ, ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਕਰਕੇ ਦੀਦ ਦਿਦਾਰੇ, ਮਨ ਪ੍ਰਸੰਨ ਹੋ ਗਿਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਉਂ ਲੱਗਿਆ ਵੀ ਜਿਵੇਂ ਬਹੁਤ ਕੁਝ ਮਿਲ ਗਿਆ ਹੋਵੇ, ਬੜੇ ਚਿਰਾਂ ਤੋਂ ਘਰ ਦੇ ਭੁੱਲੇ ਵਾਪਸ ਆ ਗਏ ਹੋਣ, ਜਿਵੇਂ ਉਹ ਸਕੂਨ ਮਿਲਿਆ ਜਿਹੜਾ ਕਿਤੇ 50-60 ਸਾਲ ਦੀ ਜ਼ਿੰਦਗੀ 'ਚ ਨਹੀਂ ਕਿਤੇ ਇੱਥੇ ਆਇਆ, ਮਹਾਰਾਜ ਦੇ ਦਿਦਾਰੇ ਕਰਕੇ। ਕਿਉਂਕਿ ਉੱਥੇ ਆਨੰਦ ਵੱਖਰਾ ਹੈ, ਮਹਾਰਾਜ ਸੰਘਾਸਨਾਂ 'ਤੇ ਬਿਰਾਜਮਾਨ ਹੈ, ਰਾਗੀ ਸਿੰਘ ਗੁਰਬਾਣੀ ਪੜ੍ਹ ਰਹੇ ਹੈ, ਸੇਵਾਦਾਰ ਪੱਖਾ ਚੱਲ ਰਹੇ ਹੈ, ਕੋਈ ਲੰਗਰ ਬਣਾ ਰਿਹਾ, ਕੋਈ ਲੰਗਰ ਵਰਤਾ ਰਿਹਾ, ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਦੇਵਤਿਆਂ ਵਾਂਗੂ ਲੋਕ ਬੈਠੇ ਆ। ਕਿਉਂਕਿ ਜਿੱਥੇ ਰੱਬ ਦੀ ਗੱਲ ਹੋਵੇ ਨਾ, ਉਹ ਦੇਵਤੇ ਹੁੰਦੇ, ਲੋਕ ਸੁਣਦੇ ਹੋਣ, ਤੇ ਜਿੱਥੇ ਕਿਤੇ ਦੁਨੀਆਂ ਦੀ ਚੁਗਲੀ ਚੱਲਦੀ ਹੋਵੇ ਉੱਥੇ ਸ਼ੈਤਾਨ ਅੰਦਰ ਬੈਠਾ ਹੁੰਦਾ ਬੰਦੇ ਦੇ। ਸਰੀਰ ਉਹੀ ਹੈ, ਬੰਦਾ ਉਹੀ ਹੈ। ਚੰਗਿਆਈ ਅੰਦਰ ਵੱਸ ਗਈ ਤਾਂ ਦੇਵਤਿਆਂ ਵਾਲਾ ਰੂਪ ਬਣ ਜਾਣਾ, ਜੇ ਬੁਰਿਆਈ ਵੱਸ ਗਈ ਤੇ ਫਿਰ ਚੰਡਾਲਾ ਵਾਲਾ ਰੂਪ ਬਣ ਜਾਂਦਾ। ਦੇਵਤਿਆਂ ਵਰਗੇ ਲੋਕ ਬੈਠੇ ਆ, ਸਮਾਧੀਆਂ ਜੁੜੀਆਂ ਹੋਈਆਂ ਸਭ ਦੀਆਂ, ਤੇ ਮਹਾਰਾਜ ਮਿੱਠੇ ਬੋਲ ਮਿੱਠੇ ਬਚਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਰਸਨਾ ਚ ਉਚਾਰ ਰਹੇ ਆ। ਆਨੰਦ ਆ ਗਿਆ ਗੁਰੂ ਦੀ, ਗੁਰੂ ਜੀ ਦੀ ਬਾਣੀ ਸੁਣ ਕੇ, ਗੁਰੂ ਜੀ ਦੇ ਮਿੱਠੇ ਬੋਲ ਸੁਣ ਕੇ, ਅੱਖਾਂ ਬੰਦ ਹੋ ਗਈਆਂ ਪਤੀ ਪਤਨੀ ਦੀਆਂ, ਚੌਂਕੜੇ ਮਾਰ ਕੇ ਬਹਿ ਗਏ, ਤੇ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕੁ ਸਮਾਂ ਬਤੀਤ ਹੋ ਗਿਆ ਬੈਠਿਆਂ ਨੂੰ। ਜਦੋਂ ਅਸੀਂ ਧਿਆਨ ਨਾਲ ਬੈਠੇ ਹੋਈਏ ਨਾ ਗੁਰੂ ਦੀ ਗੋਦ 'ਚ, ਸੁਣਾਉਂਦੇ ਹੋਈਏ ਚਾਹੇ ਸੁਣਦੇ ਹੋਈਏ ਧਿਆਨ ਨਾਲ, ਉਦੋਂ ਫਿਰ ਸਮਿਆਂ ਦਾ ਨਹੀਂ ਪਤਾ ਲੱਗਦਾ, ਉਦੋਂ ਫਿਰ ਉਹਦਾ ਆਨੰਦ ਵੀ ਵੱਖਰਾ ਆਉਂਦਾ। ਤੇ ਮਹਾਰਾਜ ਕਹਿੰਦੇ ਜੇ ਬੱਧਾ ਚੱਟੀ ਆ ਵੀ ਉਸਲ ਵੱਟੇ ਹੀ ਲੈਣੇ ਆ, ਫਿਰ ਕੋਈ ਫਾਇਦਾ ਨਹੀਂ ਰਹਿੰਦਾ, ਬੱਧਾ ਚੱਟੀ ਜੋ ਭਰੇ ਨਾ ਗੁਣ ਉਪਕਾਰ। ਤੇ ਮਹਾਰਾਜ ਕਹਿੰਦੇ ਜੇ ਉਹਦਾ ਬਣ ਕੇ ਬਹਿ ਗਿਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁਤ ਜਨਮ ਨਾ ਆਵਾਂ, ਮਨ ਬਿੰਧਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਚਰਨਾਂ 'ਚ ਨੇਤਰ ਬੰਦ ਕਰਕੇ ਬੈਠੇ ਹੈ, ਆਨੰਦ ਮਾਣ ਰਹੇ ਨੇ ਗੁਰੂ ਦੇ ਚਰਨਾਂ ਦਾ, ਗੁਰਬਾਣੀ ਦਾ, ਭੋਰੇ ਬਣ ਕੇ ਬਹਿ ਗਏ। ਦੀਵਾਨ ਦੀ ਸਮਾਪਤੀ ਹੋਈ, ਸਾਹਮਣੇ ਸਤਿਗੁਰਾਂ ਨੂੰ ਮੱਥਾ ਟੇਕਿਆ, ਇਸ ਭਾਗੀ ਜੋੜੀ ਨੇ ਵੀ ਮੱਥਾ ਟੇਕਿਆ, ਤੇ ਮਹਾਰਾਜ ਦੇਖ ਕੇ ਕਹਿੰਦੇ ਭਾਈ ਕਿੱਥੋਂ ਆਏ ਹੋ? ਦੱਸਿਆ ਮਹਾਰਾਜ ਬਿੰਜੋ ਨਗਰ ਹੈ ਸਾਡਾ, ਅਸੀਂ ਤੁਹਾਡੇ ਦਿਦਾਰੇ ਕਰਨ ਵਾਸਤੇ ਆਏ ਹਾਂ, ਤੁਹਾਡੇ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬਾਂਹ ਫੜੀ, ਤੁਹਾਡੇ ਚਰਨਾਂ ਨਾਲ ਸਾਨੂੰ ਲਾਤਾ। ਗੁਰੂ ਦੇ ਗੁਰੂ ਪ੍ਰਤੀ ਬੜੇ ਮਿੱਠੇ ਬੋਲ, ਬੜੀ ਸ਼ਰਧਾ, ਬੜੀ ਉਸਤਤ, ਬੜੀ ਵਡਿਆਈ ਦੋਨਾਂ ਜੀਆਂ ਨੇ ਕੀਤੀ। ਮਹਾਰਾਜ ਕਹਿੰਦੇ ਭਾਈ ਭਲੇ ਪੁਰਖ ਲੱਗਦੇ ਹੋ, ਤੁਹਾਡੀ ਰਸਨਾ ਦੱਸਦੀ ਹੈ, ਤੁਹਾਡੇ ਚਿਹਰੇ ਦੱਸਦੇ ਨੇ, ਤੁਹਾਡਾ ਬੈਠਣ ਉੱਠਣ, ਤੁਹਾਡੀ ਬੋਲੀ ਦੱਸਦੀ ਹੈ ਵੀ ਤੁਸੀਂ ਭਲੇ ਪੁਰਖ ਆ, ਕਰੋ ਸੇਵਾ ਕਰੋ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ ਸੇਵਾ ਕਰੋ ਤੇ ਸੱਚੇ ਪਾਤਸ਼ਾਹ ਭਾਗ ਲਾਉਣਗੇ ਤੁਹਾਨੂੰ, ਤੁਹਾਡੇ ਤੇ ਕਿਰਪਾ ਕਰਨਗੇ, ਝੋਲੀਆਂ ਭਰਨਗੇ ਤੁਹਾਡੀਆਂ। ਇਹ ਬਚਨ ਸੁਣ ਕੇ ਮਨ ਗਦ ਗਦ ਹੋ ਗਿਆ, ਆਸ ਵੱਜ ਗਈ ਵੀ ਮਨਾ ਜਿਹੜੀ ਆਸ ਲੈ ਕੇ ਆਏ ਆ ਨਾ, ਜਿਸ ਕਰਕੇ ਆਏ ਆ ਵੀ ਸਮਝੋ ਮਿਲ ਗਿਆ, ਜਿਹੜੀ ਮੰਜ਼ਿਲ ਤੇ ਪਹੁੰਚਣਾ ਪਹੁੰਚ ਗਏ ਆ। ਬਥੇਰੇ ਠੇਡੇ ਖਾਲੇ ਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਚਾਰੇ ਕੁੰਟਾਂ ਚੋਂ ਭਰਮ ਕੇ ਤੁਹਾਡੇ ਦਰ ਤੇ ਆ ਗਏ ਆ ਪਾਤਸ਼ਾਹ। ਤੇ ਭਾਈ ਆਦਮ ਦੇ ਘਰ ਬਾਰੀ ਲੰਗਰਾਂ ਚ ਸੇਵਾ ਕਰਦੀ ਹੈ, ਲੰਗਰ ਵਰਤਾਉਂਦੀ ਹੈ, ਲੰਗਰ ਬਣਾਉਂਦੀ ਹੈ, ਭੱਠਾ ਤੇ ਅੱਗ ਝੋਕਦੀ ਹੈ, ਤੇ ਭਾਈ ਆਦਮ ਰੱਬ ਦਾ ਲੈ ਕੇ ਨਾ ਜੰਗਲ ਚ ਜਾਂਦਾ, ਸੁੱਕੀਆਂ ਲੱਕੜਾਂ ਲੈ ਕੇ ਆਉਂਦਾ ਜੰਗਲ ਦੇ ਵਿੱਚ, ਸੁੱਕੀਆਂ ਲੱਕੜਾਂ। ਭਾਈ ਮੰਝ ਵਾਂਗੂ, ਜਿਵੇਂ ਭਾਈ ਮੰਝ ਵੀ ਲੱਕੜਾਂ ਦੀ ਸੇਵਾ ਕਰਦਾ ਸੀ। ਤੇ ਭਾਈ ਆਦਮ ਨੇ ਵੀ ਆਪਦੀ ਛੰਨ ਪਾਲੀ ਨੇੜੇ ਕਿਤੇ ਬਹਿਣ ਰਹਿਣ ਬਹਿਣ ਵਾਸਤੇ, ਇੱਕ ਪੰਡ ਲੰਗਰਾਂ ਚ ਸੜਦਾ ਲੱਕੜਾਂ ਦੀ ਤੇ ਇੱਕ ਪੰਡ ਜਮ੍ਹਾਂ ਕਰੀ ਜਾਂਦਾ ਭਾਈ ਆਦਮ। ਕਿਰਤੀ ਬੰਦਾ ਸੀ, ਸਾਰੀ ਦਿਹਾੜੀ ਖੇਤਾਂ ਚ ਕੰਮ ਕਰਨ ਵਾਲਾ, ਤੇ ਆ ਕੇ ਗੁਰੂ ਘਰੇ ਵੀ ਸੇਵਾ ਕਰਦਾ। ਸ਼ਾਮ ਹੁੰਦੀ ਮਹਾਰਾਜ ਤੋਂ ਪਤੀ ਪਤਨੀ ਦੋਨੇ ਆਗਿਆ ਲੈ ਕੇ ਆਪਣੀ ਕੁਟੀਆ ਚ ਚਲੇ ਜਾਂਦੇ ਆ। ਮਨ ਨੂੰ ਬੜਾ ਆਨੰਦ ਹੈ, ਉਹ ਆਨੰਦ ਘਰ ਦੇ ਮਹਿਲਾਂ ਚ ਨਹੀਂ ਸੀ ਜਿਹੜਾ ਛੰਨ ਚ ਆ ਰਿਹਾ। ਭਲੀ ਸਹਾਵੀ ਛਾਪਰੀ ਜਾਵੇ ਹਰ ਗੁਣ ਗਾਏ, ਉਹ ਛਾਨੀ ਚੰਗੀ ਹੈ। ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਿਆ ਸਥਲ ਸੋਹਣ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ, ਸਹੀ ਨਗਰ ਅਜਾੜੀ ਜੀ। ਉਹ ਮਹਿਲ ਵੀ ਜਾੜ ਵਰਗੇ ਲੱਗਦੇ ਜਿੱਥੇ ਨਾਮ ਜਪਣ ਵਾਲੇ ਨਹੀਂ ਰਹਿੰਦੇ, ਤੇ ਜਿੱਥੇ ਨਾਮ ਜਪਣ ਵਾਲੇ ਉਹ ਕੁੱਲੀਆਂ ਵੀ ਚਵਾਰਿਆਂ ਤੋਤੇ ਨੇ, ਇਹ ਮਹਾਰਾਜ ਦੀ ਗਵਾਹੀ ਆ। ਆਓ ਇੱਕ ਦਿਨ ਐਸਾ ਸਮਾਂ ਆਇਆ, ਸਿਆਲ ਦੀ ਪੋਹ ਮਾਘ ਦੀ ਠੰਡ ਆ ਤੇ ਵਰਖਾ ਹੋ ਰਹੀ ਹੈ, ਸੰਗਤ ਵੀ ਦੂਰ ਦੁਰਾਡਿਓ ਕਾਫੀ ਆ ਚੁੱਕੀ ਹੈ, ਤੇ ਲੰਗਰ ਦਾ ਜਿਹੜਾ ਬਾਲਣ ਆ ਨਾ ਉਹ ਭਿੱਜ ਗਿਆ, ਲੰਗਰ ਮਸਤਾਨਾ ਹੋ ਗਿਆ, ਚੁਰਾ ਬਾਲਣ ਬਲ ਨਹੀਂ ਰਿਹਾ, ਅੱਗ ਨਹੀਂ ਬਲ ਰਹੀ, ਲੰਗਰ ਨਹੀਂ ਪੱਕ ਰਿਹਾ। ਤੇ ਭਾਈ ਆਦਮ ਦੇਖਦਾ ਵੀ ਠਰ ਠਰ ਕਰਦੀ ਬੈਠੀ ਹੈ ਸੰਗਤ, ਹੁਣ ਤਾਂ ਬੜੇ ਪ੍ਰਬੰਧ ਹਨ ਸਾਡੇ ਗੁਰੂ ਘਰਾਂ ਦੇ ਵਿੱਚ, ਵੱਡੇ ਵੱਡੇ ਹਾਲ ਆ, ਗਰਮੀਆਂ ਵੇਲੇ ਏਸੀ ਚੱਲਦੇ ਆ, ਹੀਟ ਚੱਲਦੀ ਆ, ਸਰਦੀਆਂ ਵੇਲੇ ਬੜੇ ਪ੍ਰਬੰਧ, ਮਾਲਕ ਨੇ ਬੜੀ ਆਪਦੇ ਸਿੱਖ ਕੌਮ ਤੇ ਕਿਰਪਾ ਕੀਤੀ। ਉਹਨਾਂ ਸਮਿਆਂ ਚ ਅੱਗ ਗੁੱਸੇ ਕਈ ਪਾਲਾ ਦੂਰ ਕਰਨ ਦਾ ਪ੍ਰਬੰਧ ਹੁੰਦਾ ਸੀ, ਠੋਰ ਠੋਰ ਕਰਦੀ ਸੰਗਤ ਦੇ ਮੂਹਰੇ ਢੇਰੀਆਂ ਲਾ ਲਾ ਕੇ ਭਾਈ ਆਦਮ ਨੇ ਲੱਕੜਾਂ ਬਾਲਤੀਆਂ ਤੇ ਘਰੋਂ ਲਿਆ ਲਿਆ ਲੱਕੜਾਂ ਦੀਆਂ ਪੰਡਾਂ ਲੰਗਰ ਚ ਸੁੱਟੀਆਂ ਵੀ ਪ੍ਰਸ਼ਾਦਾ ਤਿਆਰ ਕਰੋ, ਸੰਗਤ ਨਾ ਕਿਤੇ ਭੁੱਖੀ ਰਹਿ ਜਾਏ, ਗੁਰੂ ਕੇ ਲੰਗਰ ਨਾ ਮਸਤਾਨੇ ਰਹਿਣ, ਆਓ ਭਾਈ ਆਦਮ ਸੇਵਾ ਹੈ।

ਸੰਗਤ ਸਾਰੀ ਮਰੂਗੀ ਭੁੱਖੀ, ਕਿੱਥੋਂ ਲੰਗਰ ਬਣਾਵਣ। ਸੰਗਤ ਸਾਰੀ ਰਹੂਗੀ ਭੁੱਖੀ, ਕਿਵੇਂ ਉਹ ਲੰਗਰ

0: ਭਾਗਾਂ ਵਾਲੇ ਕਰਨ ਪ੍ਰਾਪਤ ਸਤ ਸੰਗਤ ਦੀਆਂ ਘੜੀਆਂ ਪੜ੍ਹ ਕੇ ਤੇਰੀ ਬਾਣੀ ਸਤਿਗੁਰੂ ਨਾਮ ਖੁਮਾਰੀਆਂ ਚੜੀਆਂ ਸੁੱਕੇ ਬਾਗ ਹਰੇ ਹੋ ਜਾਂਦੇ ਲੱਗ ਜਾਵਣ ਫੁੱਲ ਝੜੀਆਂ ਅਜੀਤਵਾਲ ਦੇ ਪਾਰਸ ਨੇ ਵੀ ਅਰਦਾਸਾਂ ਕਰੀਆਂ ਆਓ ਭਾਈ ਆਦਮ ਸੇਵਾ ਕੁਮਾਰਿਆ ਸੱਚੇ ਪਾਤਸ਼ਾਹ ਮਿਹਰ ਕਰਨਾ ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਕੱਲ ਵਾਲੇ ਦੀਵਾਨ ਦੇ ਵਿੱਚ ਕਰਨ ਦਾ ਯਤਨ ਕਰਾਂਗੇ ਕਿਉਂਕਿ ਸੇਵਾ ਕਿਤੇ ਵੀ ਬਿਰਥੀ ਨਹੀਂ ਜਾਂਦੀ ਸੇਵਕ ਕੋ ਸੇਵਾ ਬਣੀ ਆਈ ਹੁਕਮ ਬੂਝ ਪਰਮ ਪਦ ਪਾਈ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਸੇਵਾ ਸਿਮਰਨ ਨਿਤਨੇਮ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਪ੍ਰਗਟ ਸਿੰਘ ਜੀ ਮੋਗਾ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੀਆਂ ਕਥਾਵਾਂ ਨਾਲ ਜੋੜਨਗੇ ਸਤਿਗੁਰਾਂ ਦੀ ਗੁਰਬਾਣੀ ਪੜ੍ਹਦਿਆਂ ਸਵਾਵਾਂ ਕਰਦਿਆਂ ਗੁਰੂ ਦੀ ਵਡਿਆਈ ਸਹਿਬਤ ਸਲਾਹ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੱਚੇ ਪਾਤਸ਼ਾਹ ਬਖਸ਼ਣ ਅੱਗੇ ਤੋਂ ਸਮਤ ਦੇਣ ਇਸੇ ਤਰ੍ਹਾਂ ਹੀ ਸਵਾਵਾਂ ਮਹਾਰਾ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਦਰੋ ਘਰੋ ਸਾਰੀ ਸੰਗਤ ਨੂੰ ਮਹਾਰਾ ਨਿਤਨੇਮ ਦੀਆਂ ਦਾਤਾਂ ਕਾਰੋਬਾਰਾਂ ਚ ਬਰਕਤਾਂ ਘਰ ਪਰਿਵਾਰ ਵਿੱਚ ਪ੍ਰੇਮ ਪਿਆਰ ਏਕਤਾ ਤਵਾਕ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਆਓ ਅਗਲਾ ਪ੍ਰੋਗਰਾਮ ਮੇਰੇ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਸਰਵਣ ਕਰੀਏ ਜੀ ਫਤਿਹ ਦੀ ਸਾਂਝ ਪ੍ਰਾਪਤ ਕਰੋ ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਆਪ ਸੰਗਤਾਂ ਨੂੰ ਢਾਡੀ ਵਾਰਾ ਸਰਵਣ ਕਰਾ ਰਹੇ ਸਨ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਬਾਬਾ ਆਦਮ ਜੀ ਦਾ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ ਹੁਣ ਸਮਾਂ ਕਥਾ ਦਾ ਹੈ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਸਰਵਣ ਕਰੀਏ ਇਹਨਾਂ ਤੋਂ ਬਾਅਦ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: विघ्नं विनाशन सोए
1: तन्ना वाहिगुरु जी फिर पीरों बल न चले तो मजूर नाल तक्यो तबै दरियाओ तिन होइए जिम तिम पारा
0: जुगो जुग अटल चवर शतर ताकत दे मालक लोक अति परलोक सवार देन वाले सतगुरु दी पावन पवित्र हजूरी अंदर जिंदगी दे कुछ पल सफल कर रही गुरु निवाजी साध संगत जियो प्यार अदब सहत गुरपते परवान करो जी। वाहिगुरु जी का खालसा वाहिगुरु जी की फतेह। बड़े ही प्यार नाल ज्ञानी प्रितपाल सिंह जी पारस उन्हां तों इतिहास ढाडी वारां सरवण कर रहे सी। बाबा आदम जी जदों सारी दुनिया ते घूम घुमा के सारे पास्यों अक तक गए किसे गुरु प्यार वाले ने दस पाई गुरु दे दरदी धन धन गुरु रामदास पातशाह जी दे दर ते आण के सेवा कीती। भावना नाल कीती हुई सेवा व्यर्थी नहीं जांदी पर पातशाह जी कहिंदे सिखा जे नाम जपना तां वी चित ला के ते जे सेवा करनी है तां वी चित ला के करी। सतगुर की सेवा सफल है जे को करे चित लाए। जे अकल अपनी वरतीए फिर ए भी किया भी मत थोड़ी सेव गवाईया भी हो जांदा। जदों सिमरन करना ते वी पातशाह जी कहिंदे चित ला के भाई रे राम कहो चित लाए। यह सिखी दे महल दे दोने थम ने ते दोने जरूरी आ सेवा भी ते सिमरन भी। पातशाह कहिंदे बख्शिशां बहुत ने पर एक गल दा ध्यान रखी ये ना होवे सेवा भी करें ते टुचरां जीआं भी डौंदा रवे ओ नहीं। गुरु अंगद देव जी महाराज जी दे बोल तुहाडी रसना ते रहिंदे आसा दीवार दे चाकर लगै चाकरी नाले गार बवाद गल्लां करे कनेरियां खसम ना पाए साध आप गवाए सेवा करे। औखा काम बहुत है वैसे ही सेवा तां प्रवान हुंदी। एक दिन गुरु नानक देव जी महाराज जी ने करतारपुर की घटना है ड्यूटी लई कहिंदे वी आ धर्मशाला दियां चादरां पाई लैणा जी धो के लियाओ सत बचन जी धोन वास्ते चले गए। धो सवार के लैके आए ते आण के प्रशादा छकी जांदे सी इहदे आए। इन्ने क चिर नूं गुरु नानक देव जी महाराज आए ते आण के कहिंदे ओ पुरखा आ चादरां चक ते धो के लिया सत बचन कह के दुआरा फिर चक लियां। जांदिआं होइआं बार च बाबा बुढ़ा जी मिल गए भाई साहब कित्थे नूं चलिओ बाबा जी मैं चादरां धोण वास्ते चलिआ। हस पे कहिंदे वी इह तां तूं सवेर दा धोण गिआ सी हुण तां मुड़िआ जे धो के सतगुरु दा हुक्म आ जी। ओह कहिंदे वी चल बाहों फड़िआ कहिंदे वी मैं चलदा नाल। मैं चल के गुरु नानक देव जी महाराज नूं कहिंदा वी महाराज इह तां धोतीआं होईआं ने। जदों इह गल के गुरु अंगद देव जी महाराज जी ने ना बां छडाली नाले कहिंदे जी जिहड़ा सतगुरु दीआं नज़रां विच मैला साफ किवें हो गया। मैं तां हुक्म मनना मैनू नहीं पता इह धोतीआं होईआं मैनू नहीं पता इह धोण वालीआं। उन्हां ने पहलां कहा सी उदों तुर पिआ हुण कहा फिर मैनू नहीं इस गल दा मतलब। इह आ जी अखीर सेवा दा। गुरु अंगद देव जी महाराज ने बचन कमा के ना सानू बाद च कहा वी आप गवाए सेवा करे ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਕੋਈ ਪਿੱਛੇ ਰਹਿ ਗਿਆ ਹੋਵੇ, ਸੇਵਾ ਕਰਕੇ ਮੈਨੂੰ ਆਗੂ ਬਣਦਾ ਵੇਖਿਆ, ਇਹ ਵਾਅਦਾ ਕਿਸੇ ਜੋਤਸ਼ੀ ਦਾ ਨਹੀਂ ਹੈ। ਜਿਨ੍ਹਾਂ ਨੇ ਐਡ ਦੇਣੀ ਆ ਤੁਹਾਡੇ ਕ੍ਰੈਡਿਟ ਕਾਰਡ ਦਾ ਨੰਬਰ ਲੈਣਾ ਅਤੇ ਬਾਅਦ 'ਚ ਦੱਸਣਾ ਕੁਝ, ਇਹ ਤਾਂ ਵਾਅਦਾ ਗੁਰੂ ਅਰਜਨ ਪ੍ਰਤੱਖ ਹਰ ਉਹ ਕਰ ਰਹੇ ਤੁਹਾਡੇ ਨਾਲ। ਕਹਿੰਦੇ ਪਾਸ਼ੰ ਕ੍ਰੋਧ ਅਗਰਣੀ ਵਹਿ, ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਕੋਈ ਪਿੱਛੇ ਰਹਿ ਗਿਆ ਹੋਵੇ ਮੈਨੂੰ ਆਗੂ ਬਣਦਾ ਦੇਖਿਆ, ਪਾਤਸ਼ਾਹ ਜੀ ਕਹਿੰਦੇ ਪਾਸ਼ੰ ਕ੍ਰੋਧ ਅਗਰਣੀ ਵਹਿ, ਨਿਰਾਸੰ ਆਸ ਪੂਰਨ, ਜਿਹਦੀ ਆਸ ਉਮੀਦ ਕਿਤੋਂ ਪੂਰੀ ਨਾ ਹੁੰਦੀ ਹੋਵੇ, ਗੁਰੂ ਨਾਨਕ ਦੇ ਘਰ ਵਿੱਚ ਭਾਵਨਾ ਨਾਲ ਸੇਵਾ ਕੀਤੇ ਮਿਲ ਜਾਂਦੀ ਆ। ਬਾਬਾ ਆਦਮ ਵੀ ਤਾਂ ਨਿਰਾਸ਼ ਹੋ ਚੁੱਕਾ ਸੀ ਨਾ ਸਾਰੇ ਪਾਸਿਓਂ, ਜਿਹਦਾ ਪ੍ਰਸੰਗ ਤੁਸੀਂ ਹੁਣੇ ਸਰਵਣ ਕੀਤਾ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸੇਵਾ ਕੀਤੀ, ਦਾਤਾਂ ਪ੍ਰਾਪਤ ਹੋਈਆਂ। ਪੰਚਮ ਪਾਤਸ਼ਾਹ ਜੀ ਕਹਿੰਦੇ ਪਾਤਸ਼ਾਹ ਕ੍ਰੋਧ ਅਗਰਣੀ ਵਹਿ, ਨਿਰਾਸੰਗ ਆਸ ਪੂਰਨ, ਨਿਰਧਨ ਭਯੰਕ ਧਨਵੰਤ ਹੈ, ਕੋਈ ਦੁਨਿਆਵੀ ਧਨ ਵੱਲੋਂ ਕੰਗਾਲ ਹੋਵੇ ਉਹ ਵੀ ਮਿਲਦਾ ਇੱਥੇ, ਤੇ ਕੋਈ ਨਾਮ ਧਨ ਵੱਲੋਂ ਕੰਗਾਲ ਹੋਵੇ ਉਹ ਵੀ ਮਿਲਦਾ ਇੱਥੇ। ਕਹਿੰਦੇ ਨਿਰਧਨ ਭਯੰਕ ਧਨਵੰਤ ਹੈ, ਰੋਗੀਂ ਰੋਗ ਖੰਡਣੇ, ਤਨ ਦੇ ਰੋਗ ਤੇ ਮਨ ਦੇ ਰੋਗ ਉਹ ਵੀ ਦੂਰ ਹੁੰਦੇ ਨੇ। ਰੋਗਿਆਂ ਰੋਗ ਖੰਡਣੈ, ਭਗਤਿਆਂ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਤੇ ਦੱਸੋ ਕਿਹੜੀ ਵਸਤੂ ਆ ਜਿਹੜੀ ਸੇਵਾ ਚੋਂ ਨਹੀਂ ਮਿਲਦੀ, ਇਹ ਵਾਅਦਾ ਪੰਜਵੇਂ ਪਾਤਸ਼ਾਹ ਕਰ ਰਹੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਿੱਖਾ, ਜੇ ਭਾਵਨਾ ਨਾਲ ਚਾਰ ਗਲਾਸ ਪਾਣੀ ਦੇ ਵੀ ਵਰਤਾ ਦੇਵੇ ਨਾ, ਇੰਦਰਪੁਰੀ ਦੇ ਰਾਜ ਪੈਰਾਂ 'ਚ ਰੁਲਦੇ ਫਿਰਦੇ ਗੁਰੂ ਨਾਨਕ ਦੇ ਸਿੱਖਾਂ ਦੇ। ਪੰਕਤੀਆਂ ਸੁਣਿਓ ਧਿਆਨ ਨਾਲ, ਇੰਦਰਪੁਰੀ ਲੱਖ ਰਾਜ ਨੀਰ ਭਰਾਵਣੀ। ਕਹਿੰਦੇ ਇੰਦਰਪੁਰੀ ਲੱਖ ਰਾਜ ਨੀਰ ਭਰਾਵਣੀ, ਲੱਖ ਸੁਰਗ ਸਿਰਤਾਜ ਗਲਾ ਬਿਹਾਵਣੀ। ਜਿਹੜੇ ਆਟਾ ਪੀਣ ਦੀ ਸੇਵਾ ਕਰਦੇ ਨੇ, ਸੁਰਗ ਦੇ ਰਾਜ ਪੈਰਾਂ 'ਚ ਰੁਲਦੇ ਉਹਨਾਂ ਦੇ, ਲੱਖ ਸੁਰਗ ਸਿਰਤਾਜ ਗਲਾ ਬਿਹਾਵਣੀ, ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਚੁਕਾਵਣੀ। ਜਿਹੜੇ ਚੁੱਲ੍ਹਿਆਂ ਵਿੱਚ ਲੱਕੜਾਂ ਡਾਉਂਦੇ ਨੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪੈਰਾਂ 'ਚ ਰੁਲਦੀਆਂ ਫਿਰਦੀਆਂ ਨੇ। ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ੍ਹ ਚੁਕਾਵਣੀ, ਸਾਧ ਗਰੀਬ ਨਿਵਾਜ ਗਰੀਬੀ ਆਵਣੀ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਕਈ ਵਾਰੀ ਗੁਰੂ ਤਾ ਦੇ ਕੇ ਸ਼ੁੱਧ ਕਰਦਾ, ਜਿੰਨੀ ਦੇਰ 24 ਕੈਰਟ ਦਾ ਸ਼ੁੱਧ ਨਾ ਹੋ ਜਾਵੇ ਉਨੀ ਦੇਰ ਸੁਨਿਆਰਾਂ ਨੂੰ ਸੇਕ ਦਿੰਦਾ ਹੀ ਰਹਿੰਦਾ ਨਾ। ਇਸੇ ਤਰ੍ਹਾਂ ਇੱਥੇ ਆਉਂਦਿਆਂ ਵੀ ਗੁਰੂ ਨੇ ਕਸਵੱਟੀ ਲਾ ਕੇ ਦੇਖਣਾ ਤੇ ਭੱਜ ਨਾ ਜਾਈ ਛੱਡ ਕੇ ਦਰ। ਜੇ ਸੁੱਖ ਦੇਹੇ ਤਾਂ ਤੁਜੈ ਅਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇਹੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈਂ ਸੁਖਾਈ, ਨਾਨਕ ਗਰੀਬ ਟਹਿ ਪਾਇਆ ਦੁਆਰ, ਹਰ ਮੇਲ ਲਹਿੋ ਵਡਿਆਈ। ਸੇਵਾ ਕੀਤੀ ਕਦੇ ਬਿਰਥੀ ਨਹੀਂ ਜਾਂਦੀ, ਉਹ ਪ੍ਰਸੰਗ ਤੁਸੀਂ ਸਰਵਣ ਕੀਤਾ, ਇਤਿਹਾਸਕ ਲੜੀ ਵਿੱਚ ਹਾਜ਼ਰ ਸੰਗਤਾਂ ਨੇ ਕੱਲ ਸਰਵਣ ਕੀਤਾ, ਜਦੋਂ ਜਸਪਤ ਰਾਏ ਨੂੰ ਸਿੰਘਾਂ ਨੇ ਚਾਟਾ ਛਕਾ ਦਿੱਤਾ, ਨਿਬਾਹੂ ਸਿੰਘ ਨੇ ਮਾਰੀ ਛਾਲ ਤੇ ਹਾਥੀ ਦੇ ਉੱਪਰ ਬੈਠੇ ਜਸਪਤ ਰਾਏ ਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ। ਹੁਣ ਲਖਪਤ ਰਾਏ ਨੇ ਆਪਣੀ ਪੱਗ ਸ਼ਾਹਨਵਾਜ਼ ਦੇ ਪੈਰਾਂ ਵਿੱਚ ਰੱਖੀ ਤੇ ਕਹਿੰਦਾ ਮੈਂ ਇੱਕ ਖੱਤਰੀ ਦਾ ਪੁੱਤ ਹਾਂ। ਉਨੀ ਦੇਰ ਦੁਬਾਰਾ ਕਹਿੰਦਾ ਵੀ ਦਸਤਾਰ ਸਿਰ ਤੇ ਨਹੀਂ ਬੰਨਾਂਗਾ ਜਿੰਨੀ ਦੇਰ ਬਦਲਾ ਨਹੀਂ ਲੈ ਲੈਂਦਾ। ਜਿਹੜੇ ਪਰਚੌਣੀ ਵਾਸਤੇ ਘਰੇ ਬਹਿਣ ਆਉਂਦੇ ਆ ਉਹ ਆਪਾਂ ਆਹ ਦੋ ਤਿੰਨ ਗੱਲਾਂ ਸਾਰੀ ਕਹਿੰਦੇ ਜਾ ਕੇ ਵੀ ਬੜੀ ਮਾੜੀ ਹੋਈ। ਉਹ ਕਹਿੰਦਾ ਤੁਹਾਨੂੰ ਅਫਸੋਸ ਆ, ਹਮਦਰਦੀ ਸਾਡੇ ਨਾਲ? ਹਾਂਜੀ, ਨਾਲ ਹੀ ਚੱਲੋ ਹਮਲਾ ਕਰਨ ਚੱਲੇ ਹਾਂ, ਉਹਨਾਂ ਨੂੰ ਵੀ ਬਾ ਲੈਂਦਾ ਸੀ। ਕਹਿੰਦੇ ਲੋਕ ਡਰਦੇ ਪਰਚੌਣੀ ਕਰਨ ਨੂੰ ਹੀ ਹਟ ਗਏ। ਕਸੂਰ ਤੱਕ, ਪਿਸ਼ਾਵਰ ਤੱਕ, ਪਹਾੜੀ ਸਾਰੇ ਪਾਸੇ ਰਿਆਸਤਾਂ ਨੂੰ ਸਿਨੇ ਭੇਜੇ ਗਏ ਵੀ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਓ। ਜਿਹੜੇ ਨਗਰ ਦੇ ਆਮ ਲੋਕ ਸੀ

0: ਸਿੱਖ ਇਤਿਹਾਸ ਵਿੱਚ ਇਹਨੂੰ ਛੋਟੇ ਘੱਲੂਘਾਰੇ ਨਾਲ ਆਪਾਂ ਚੇਤੇ ਕਰਦੇ ਹਾਂ। ਕਾਨੂੰਵਾਨ ਦਾ ਛੰਭ ਈਸਵੀ ਸੰਨ ਹੈਗਾ 1746। ਇੱਕ ਦਿਨ ਵਿੱਚ ਵਿਦਵਾਨਾਂ ਦੀ ਅਲੱਗ ਅਲੱਗ ਗਿਣਤੀ ਹੈ, ਤਕਰੀਬਨ 10,000 to 12,000 ਸਿੰਘ ਸ਼ਹੀਦ ਕਰ ਦਿੱਤਾ ਇਸ ਯੁੱਧ ਦੇ ਵਿੱਚ, ਇਸ ਘੱਲੂਘਾਰੇ ਦੇ ਵਿੱਚ। ਕਈ ਦਿਨ ਇਹ ਯੁੱਧ ਹੁੰਦਾ ਰਿਹਾ, ਕਈ ਦਿਨ ਤਕਰੀਬਨ 10-12 ਹਜ਼ਾਰ ਸਿੰਘ ਸ਼ਹੀਦ ਕਰ ਦਿੱਤੇ। ਹੁਣ ਗੁਰੂ ਕੇ ਸੂਰਮੇ ਜਦੋਂ ਅੱਗੇ ਨਿਕਲਣ ਲੱਗੇ, ਦੇਖਿਆ ਵੀ ਪਹਾੜੀ ਵਾਲੇ ਪਾਸੇ ਨੂੰ ਜਾਂਦੇ ਹਾਂ ਤਾਂ ਉੱਧਰ ਪਹਾੜੀ ਰਾਜੇ ਵੀ ਫੌਜਾਂ ਲੈ ਕੇ ਆਏ ਹੋਏ, ਉੱਧਰ ਨਹੀਂ ਚੜ੍ਹਨ ਦਿੰਦੇ, ਇੱਕ ਪਾਸੇ ਰਾਵੀ ਆ, ਇੱਧਰੋਂ ਤੋਪਾਂ ਅਤੇ ਜੰਬੂਰੇ ਇਹਨਾਂ ਕੋਲ ਹਮਲਾ ਕਰਦੇ ਦੂਰੋਂ, ਸਿੰਘਾਂ ਦੀ ਪੇਸ਼ ਨਹੀਂ ਜਾਂਦੀ। ਅਤੇ ਆਪਸ ਵਿੱਚ ਹੁਣ ਰਾਇ ਕਰਦੇ ਨੇ ਵੀ ਇਹ ਦਰਿਆ ਨੂੰ ਕਿਵੇਂ ਪਾਰ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
1: ਧੰਨ ਵਾਹਿਗੁਰੂ ਜੀ, ਦੁਆਰਾ ਫੇਰ ਫਿਰੋ ਬਲ ਨਹਿ ਚਲੈ ਤੋ ਜੰਬੂਰ ਨਾਲ।
0: ਕਹਿੰਦੇ ਹੁਣ ਇੱਕ ਪਾਸੇ ਤਲਵਾਰਾਂ ਨੇ ਕੇਵਲ ਭਾਲੇ ਨੇ ਨਿੱਜੇ ਆ ਤੀਰ ਕਮਾਨ, ਤੋਪਾਂ ਦੇ ਅੱਗੇ ਜਿਹੜੀ ਹੈ ਪੇਸ਼ ਨਹੀਂ ਜਾਂਦੀ ਹੈ ਸਿੰਘਾਂ ਦੀ।
1: ਤੱਕਿਓ ਤਬਹਿ ਦਰਿਆਓ ਤਿੰਨ ਹੋਇਆ ਜਿਮ ਤਿਮ ਪਾਰ।
0: ਸਾਹਮਣੇ ਪਾਸੇ ਦੇਖਿਆ ਵੀ ਰਾਵੀ ਦਰਿਆ ਵਹਿ ਰਿਹਾ ਤੇ ਕਹਿੰਦੇ ਕਿਸ

0: ਅੱਗੇ ਦਰਿਆ ਸੋ ਲਹਿਰ ਨ ਮਾਰੇ।
1: ਅੱਗੇ ਕਹਿੰਦੇ ਦਰਿਆ ਇੱਥੋਂ ਤੰਗ ਹੋ ਜਾਂਦੇ ਸੀ, ਛੱਲਾ ਮਾਰਦਾ ਵਗਦਾ ਹੈ,
0: ਸੁੰਕੇ ਬੂੰਕੇ ਚਕ ਚਕ ਤਾਂਡਾ।
1: ਜਦੋਂ ਰਸਤਾ ਭੀੜਾ ਹੋ ਜਾਵੇ ਪਾਣੀ ਦੀ ਆਵਾਜ਼ ਵੱਧ ਜਾਂਦੀ, ਕਹਿੰਦੇ ਛੂਕਦਾ ਜਾਂਦਾ ਪਾਣੀ ਕਿਉਂਕਿ ਪਹਾੜਾਂ ਦੇ ਉੱਤੇ ਵਰਖਾ ਹੋ ਕੇ ਹਟੀ ਹੈ।
0: ਘੁੰਮਣ ਘੇਰਨ ਗਿਆਨ ਪ੍ਰਚੰਡਾ,
1: ਘੁੰਮਣ ਘੇਰਨ ਭਿਆਨ ਪ੍ਰਚੰਡ, ਕਹਿੰਦੇ ਘੁੰਮਣ ਘੇਰੀਆਂ ਪਾਣੀ ਦੀਆਂ ਤੇ

0: ਕਹਿੰਦੇ ਹੁਣ ਕੋਈ ਨਾ ਕੋਈ ਅੱਗੇ ਜਾ ਕੇ ਕਹਿੰਦੇ ਜੇ ਇਹਦਾ ਹਿਸਾਬ ਕਿਤਾਬ ਲਾ ਕੇ ਆ ਵੀ ਕਿੱਥੇ ਕੁ ਪਾਣੀ ਡੂੰਘਾ ਤੇ ਕਿੱਥੇ ਕੁ ਘੱਟ ਹੈ,
1: ਜਾ ਕੇ ਪਾਚੇ ਸਭ ਲੰਘੈ ਐਸ ਬਤਾਵੈ ਰਾਹੋ,
0: ਤਾਂ ਕਿ ਉਹ ਤਾਰੂ ਜਿਹੜੇ ਪਾਣੀ ਬਾਰੇ ਦੱਸਣ ਤੇ ਫਿਰ ਸਾਰੇ ਦੇ ਸਾਰੇ ਆਪਾਂ ਲੰਘ ਸਕੀਏ।
1: ਜੋ ਭਾਈ ਬਹੁਤ ਸਿੰਘ ਤੇ ਡੱਲੇ ਵਾਲ,
0: ਰਹਿਤ ਸਿੰਘ ਤੇ ਡੱਲੇ ਵਾਲ, ਕਹਿੰਦੇ ਜਿਹੜਾ ਡੱਲਾ ਨਗਰ ਆ, ਗੁਰੂ ਪਾਤਸ਼ਾਹ ਦੀ ਇੰਨੀ ਰਹਿਮਤ ਸੀ, 72 ਬ੍ਰਹਮ ਗਿਆਨੀ ਇੱਕੋ ਪਿੰਡ ਦੇ ਹੋਏ ਨੇ, ਤੇ ਇੱਥੋਂ ਦੀ ਜਿਹੜੀਆਂ ਮਿਸਲਾਂ ਨੇ, ਇੱਕ ਡੱਲੇ ਵਾਲੀਆਂ ਦੀ ਮਿਸਲ ਵੀ ਆ ਉਹਨਾਂ ਵਿੱਚੋਂ, ਇੱਥੋਂ ਦੇ ਸਕੇ ਭਰਾ ਚਾਰ ਜਿਹੜੇ ਇਸ ਥਾਂ ਤੇ ਗੁਰੂ ਕੀਆਂ ਫੌਜਾਂ ਵਿੱਚ ਸ਼ਾਮਿਲ ਹਨ।
1: ਖੱਤਰੀ ਜਾਤ ਸੋ ਭਾਈ ਚਾਰ,
0: ਜਾਤ ਖੱਤਰੀ ਸੀ ਤੇ ਚਾਰੇ ਭਰਾ ਹੀ ਸਿੰਘਾਂ ਦੇ ਨਾਲ ਸਨ।
1: ਸੂਰ ਬੀਰ ਬਾਡੋ ਜਾਪੈ ਭੂਪ,
0: ਇਹ ਬੜੇ ਸੂਰਮੇ ਸੀ ਤੇ ਜਿਨ੍ਹਾਂ ਦੀ ਚਮਕ ਦਮਕ ਤੇ ਰੋਹਬ ਦਾਵ

0: ਕੱਲੇ ਕੱਲੇ ਨੇ ਕਾਹਦੇ ਵਾਸਤੇ ਦਰਿਆ ਚ ਡੁੱਬ ਕੇ ਮਰਨਾ ਹੈ।
1: ਮਰੋ ਤੁਰਕ ਸੰਗ ਲੈ ਦਸਤ ਪਾਏ,
0: ਕਹਿੰਦੇ ਫਿਰ ਜਦੋਂ ਦਰਿਆ ਚ ਵੀ ਡੁੱਬ ਕੇ ਮਰਨਾ, ਇਦੋਂ ਦਸਾਂ ਬਾਰਾਂ ਨੂੰ ਚਾਟਾ ਛਕਾ ਕੇ ਮੌਤ ਦੇ ਘਾਟ ਉਤਾਰ

0: ਉਹਨਾਂ ਨੂੰ 1,25,000 ਦਾ ਮੁਕਾਬਲਾ ਕਰਨ ਵਾਲਿਆਂ ਵਿੱਚ ਗਿਣਾਂਗਾ।
1: ਤੂੰ ਛੱਡੋ ਤਰ ਪੰਥ ਖਿਆਲਾ,
0: ਕਹਿੰਦੇ ਹੋਰ ਆਪਾਂ ਤਰ ਕੇ ਅੱਗੇ ਜਾਣ ਵਾਲਾ ਖਿਆਲ ਛੱਡੀਏ ਦਰਿਆ ਨੂੰ,
1: ਕਰਿਓ ਪਤਸ਼ਾਹੀ ਫਿਰ ਸੁਖ ਨਾਲ
0: ਜਿਉਂਦੇ ਰਹੇ ਤਾਂ ਗੁਰੂ ਪਾਤਸ਼ਾਹ ਜੀ

0: ਸਿੰਘਾਂ ਦੇ ਵਿੱਚ ਏਕਤਾ ਬਹੁਤ ਸੀ, ਅੱਜ ਵਾਲੀਆਂ ਗੱਲਾਂ ਨਹੀਂ ਸੀ। ਇੱਕ ਗੱਲ ਕੋਈ ਕਹਿੰਦਾ ਸੀ ਸਿਆਣਾ ਤੇ ਸਾਰੇ ਆਖੇ ਲੱਗ ਕੇ ਸਿਰ ਜੋੜ ਕੇ ਤੁਰਦੇ ਸੀ। ਕਹਿੰਦੇ ਜਦੋਂ ਇਹ ਵਿਚਾਰ ਕੀਤੀ ਸਿਆਣਿਆਂ ਨੇ ਤੇ ਸਾਰਿਆਂ ਨੇ ਇਸ ਗੱਲ ਨੂੰ ਮੰਨ ਲਿਆ।
1: ਚਉ ਔਰ ਮੁਖ ਕਰ ਚੜੇ ਮੋੜਿਓ ਮੁਕ ਨਾ ਕਾਣਾ।
0: ਕਿਸੇ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ, ਮੁੱਖ ਨਹੀਂ ਮੋੜਿਆ। ਭਾਵੇਂ ਗਿਣਤੀ ਦੇ ਵਿੱਚ ਸਿੰਘ ਸਾਰੀਆਂ ਮਿਸਲਾਂ ਉੱਥੇ ਇਕੱਠੀਆਂ ਹੋਈਆਂ ਸੀ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਜਿਹੜੇ, ਉਹਨਾਂ ਦੇ ਵਿੱਚੋਂ ਭਾਈ ਸੁੱਖਾ ਸਿੰਘ ਵੀ ਮੋਢੀਆਂ ਵਿੱਚੋਂ ਨੇ ਇੱਥੇ, ਭਾਈ ਜੱਸਾ ਸਿੰਘ ਰਾਮਗੜੀਆ ਤੇ ਹੋਰ ਕਹਿੰਦੇ ਘੁਆਉਂਦੇ ਸੂਰਮੇ ਸੀ। ਉਹਨਾਂ ਦੀ ਕਹੀ ਹੋਈ ਗੱਲ ਗਿਣਤੀ ਤਕਰੀਬਨ 40-50 ਹਜ਼ਾਰ ਦੀ ਲਿਖੀ ਹੋਈ ਆ ਕਾਨੂੰ ਮਾਣ ਦੇ ਛੰਭ ਵਿੱਚ ਜਿਹੜੇ ਸਿੰਘ ਇਕੱਠੇ ਹੋਏ ਸੀ। ਕਿਸੇ ਇੱਕ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ, ਸਾਰਿਆਂ ਨੇ ਗੱਲ ਮੰਨ ਲਈ।
1: ਚੁਪਈ ਜਿਉਂ ਵੱਲ ਪਹਾੜ ਤੇ ਖੜੇ,
0: ਜਿਹੜੇ ਪਹਾੜ ਵਾਲੇ ਪਾਸੇ ਖੜੇ ਸੀ,
1: ਹਿੰਮਤ ਕਰ ਪਹਾੜ ਸੋ ਚੜੇ,
0: ਉਹ ਹਿੰਮਤ ਕਰਕੇ ਪਹਾੜੀ ਦੇ ਉੱਪਰ ਚੜ ਗਏ।
1: ਅੱਗੇ ਖੜੀ ਪਹਾੜ ਸਿਪਾਹ,
0: ਅੱਗੇ ਕਹਿੰਦੇ ਪਹਾੜੀ ਸਿਪਾਹੀਆਂ ਦੀ ਫੌਜ ਖੜੀ ਸੀ,
1: ਸੋ ਦੇਵੇ ਨਹੀਂ ਸਿੰਘਨ ਰਾਹ,
0: ਤੇ ਉਹਨਾਂ ਨੇ ਸਿੰਘਾਂ ਨੂੰ ਲੰਘਣ ਵਾਸਤੇ ਰਾਸਤਾ ਨਾ ਦਿੱਤਾ, ਸਗੋਂ ਰੋਕ ਲਿਆ।
1: ਮਾਰੇ ਪੱਤ ਇਟਨ ਬੰਦੂਕ,
0: ਸਗੋਂ ਪਹਾੜ ਤੋਂ ਉੱਚੇ ਥਾਂ ਤੋਂ ਪੱਥਰ ਮਾਰਦੇ ਤੇ ਬੰਦੂਕਾਂ ਚਲਾਉਂਦੇ ਆ, ਉੱਚੀ ਥਾਂ ਤੋਂ ਰੋੜਾ ਵੀ ਚਲਾ ਕੇ ਮਾਰੀ ਉਹ ਗੋਲੀ।

0: ਇੱਕ ਤਰੀਕਾ ਸੋਚਿਆ ਵੀ ਇੱਕ ਦਾਹ ਹੈ ਉੱਪਰ ਜਾਣ ਲਈ,
1: ਲੁਕੇ ਪਹਾੜ ਚੜਨ ਜੜਨ ਚ ਮੈਂ ਧਾਏ,
0: ਪਹਾੜਾਂ ਦੀਆਂ ਜੜਾਂ ਦੇ ਵਿੱਚ ਜਿੱਥੇ ਉੱਚੀਆਂ ਸਿਲਾਂ ਤੇ ਪੱਥਰ ਸੀ ਉਹਨਾਂ ਦੇ ਥੱਲੇ ਥੋੜੇ ਥੋੜੇ ਇਹਨਾਂ ਨੇ ਮੋਰਚੇ ਬਣਾਏ ਨੇ,
1: ਖੋਦ ਮੱਟੀ ਲੁਕਣ ਕੀਓ ਥਾਏ,
0: ਮਿੱਟੀ ਨੂੰ ਖੁਰਚ ਕੇ ਖੁਰਚਣ ਵਾਸਤੇ ਕੋਈ ਬਹੁਤਾ ਸਮਾਨ ਨਹੀਂ ਸੀ, ਕਿਰਪਾਨਾਂ ਨਾਲ ਹੀ ਕਰਦਾਂ ਨਾਲ ਜਾਂ ਥੋੜਾ ਬਹੁਤਾ ਜੋ ਬਰਛੇ ਸੇਲੇ ਸੀ ਉਹਨਾਂ ਦੇ ਨਾਲ ਹੀ ਪਹਾੜਾਂ ਦੇ ਪੈਰਾਂ ਵਿੱਚ ਉੱਚੀਆਂ ਸਿਲਾਂ ਦੇ ਥੱਲੇ ਸਿਰ ਲੁਕਾਉਣ ਨੂੰ ਮੋਰਚੇ ਬਣਾਏ ਮਿੱਟੀ ਖੁਰ ਕੇ,
1: ਜਿਮ ਸਿਰ ਲੁਕੇ ਸੋ ਉੱਪਰ ਵਾਏ,
0: ਜਿਹਦੇ ਨਾਲ ਸਿਰ ਲੁਕੋਇਆ ਜਾ ਸਕੇ ਉੱਪਰ ਸਿਰ ਤੋਂ ਵਾਰ ਨਾ ਹੋਵੇ,
1: ਤਿਸ ਬਿਦ ਮਿੱਟੀ ਸਿੰਘਨ ਪੁਟਾਏ,
0: ਇਸ ਤਰ੍ਹਾਂ ਨਾਲ ਸਿੰਘਾਂ ਨੇ ਮਿੱਟੀ ਪਟਵਾਈ,
1: ਕਰਦਨ ਚੋਰੀਅਨ ਸਾਥ ਕਟਾਰੀ,
0: ਜਿਨ੍ਹਾਂ ਦੇ ਕੋਲ ਕਿਟਕੇਵਲੀ ਕਰਦਾਂ ਸੀ ਛੁਰੀਆਂ ਸੀ ਜਾਂ ਕਟਾਰਾਂ

0: ਪਿੱਠੇ ਪੁੱਠੇ ਪੈਰੀ ਜਿਹਦੇ ਲੱਗਦੀਆਂ ਨੇ ਪਹਾੜੀਏ ਵੀ ਭੱਜਦੇ ਹਨ।
1: ਗੈਸੋ ਸਿੰਘਨ ਬਹੁਤ ਦਬਾਈ,
0: ਜਿਹੜੇ ਭੱਜਦੇ ਨੇ ਫਿਰ ਉਹਨਾਂ ਨੂੰ ਮਗਰੋਂ ਸਿੰਘ ਦਬਕਾ ਮਾਰ ਕੇ ਹੋਰ ਭਜਾ ਰਹੇ ਹਨ।
1: ਲਿਓ ਸੋ ਟਿੱਬਾ ਸਿੰਘਨ ਛੁਡਾਈ,
0: ਇੱਕ ਛੋਟਾ ਜਿਹਾ ਟਿੱਬਾ ਸੀ ਪਹਾੜੀ ਵਰਗਾ, ਉਹਦੇ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ।
1: ਜਉਂ ਸਜਾਦੇ ਚੜੇ ਉਤਾਈ,
0: ਤੇ ਕਹਿੰਦੇ ਇਸ ਤੋਂ ਉੱਪੀ ਜਗ੍ਹਾ ਤੇ ਫੇਰ ਪਹਾੜ ਦੇ ਉੱਤੇ ਖੜੇ ਹਨ।
1: ਘੋੜੇ ਉਨਕੇ ਚੜੇ ਸੋ ਨਾਹੀ,
0: ਹੁਣ ਪਹਾੜੀ ਦੇ ਉੱਤੇ ਪੈਦਲ ਸਵਾਰ ਤਾਂ ਚਲੇ ਗਏ, ਘੋੜਿਆਂ ਤੋਂ ਉੱਪਰ ਉੱਥੇ ਚੜਿਆ ਨਹੀਂ ਜਾਂਦਾ।
1: ਔਰ ਤਕਾਇਓ ਚੜ ਇੱਕ ਰਾਹ,
0: ਚੜਨ ਵਾਸਤੇ ਇੱਕ ਹੋਰ ਰਾਹ ਸੋਚਿਆ ਹੈ।
1: ਦਰਿਆਓ ਕਰਤ ਤਾਂ ਜਿੱਤ ਵਲਟਾ ਹੋ,
0: ਕਹਿੰਦੇ ਜਿੱਧਰਲੇ ਪਾਸੇ ਨੂੰ ਦਰਿਆ ਦਾ ਵਹਾਓ ਆ ਉਹਦੇ ਕਿਨਾਰਿਆਂ ਦੇ ਨਾਲ

0: ਆਪਣੇ ਸ਼ਾਸਤਰਾਂ ਨਾਲ ਹੀ ਥੋੜਾ ਥੋੜਾ ਪਹਾੜ ਨੂੰ ਖੋਦ ਕੇ ਰਸਤਾ ਬਣਾਇਆ,
1: ਘੋੜੇ ਕੋ ਤੇ ਚਰਨ ਰਖਾਇਆ।
0: ਬਸ ਕੋਈ ਬਾਹਲਾ ਚੌੜਾ ਨੀ, ਐਵੇਂ ਗੈਠਕ ਦੀ ਡੰਡੀ ਘੋੜੇ ਦੇ ਪੈਰ ਟਿਕਣ ਜੋਗਾ ਥਾਂ।
1: ਕੋਈ ਬਚੇ ਕੋਈ ਗਿਰ ਜਾਵੇ,
0: ਕਿੰਨਾ ਜਾਨ ਨੂੰ ਜੋਖਮ ਵਿੱਚ ਪਾ ਕੇ ਸੂਰਮੇ ਅੱਗੇ ਨੂੰ ਚੱਲ ਰਹੇ ਆ। ਕਹਿੰਦੇ ਵੀ ਜਗ੍ਹਾ ਥੋੜੀ ਆ ਤੇ ਤਿਲਕ ਕੇ ਕਈ ਘੋੜੇ ਸਮੇਤ ਦਰਿਆ ਵਿੱਚ ਡਿੱਗ ਜਾਂਦੇ ਨੇ, ਉੱਥੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਤੇ ਕੋਈ

0: ਜਿਹੜੇ ਅੱਗੇ ਲੰਘ ਕੇ ਉਹਨਾਂ ਨੇ ਦੇਖਿਆ ਗਾਂ ਤਾਂ ਲੁਕਣ ਨੂੰ ਥਾਂ ਹੀ ਹੈ ਨਹੀਂ, ਉਹ ਕਹਿੰਦੇ ਜਿਹੜੇ ਪਿੱਛੇ ਰਹਿ ਗਏ ਉਹ ਚੰਗੇ ਰਹਿ ਗਏ, ਜਿਹੜੇ ਪਿੱਛੇ ਉਹਨਾਂ ਨੂੰ ਅਗਲਿਆਂ ਦੀ ਕੋਈ ਖਬਰਸਾਰ ਨਹੀਂ, ਉਹ ਕਹਿੰਦੇ ਜਿਹੜੇ ਗਾਂ ਚਲੇ ਗਏ ਉਹ ਸਾਡੇ ਨਾਲੋਂ ਚੰਗੇ ਰਹਿ ਗਏ ਹੋਣਗੇ।
1: ਕੋ ਕਿਸੇ ਨਾ ਕਹਿ ਸਕੈ ਲਗੇ ਰਾਤ ਜਾਹੇ,
0: ਕੋਈ ਕਿਸੇ ਨਾਲ ਗੱਲਬਾਤ ਕਰਨ ਦਾ

0: ਫੌਜਾਂ ਪਿੱਛਾ ਕਰਦੀਆਂ ਨੇ, ਹੋਰ ਤਾਂ ਛੱਡੋ ਵੀ ਰੁਕ ਕੇ ਦਰਿਆ ਤੋਂ ਪਾਣੀ ਪੀਣ ਦਾ ਵੀ ਟਾਈਮ ਨਹੀਂ।
1: ਪਰ ਕਿਛੋ ਕਲਾ ਸੋ ਧਰੀ ਸਰੀਰ,
0: ਪਰ ਪਤਾ ਨੀ ਮਾਲਕ ਦੀ ਕੈਸੀ ਕਲਾ ਗੁਰੂ ਦੇ ਸਿੰਘਾਂ ਦੇ ਵਿੱਚ।
1: ਗਿਰੇ ਸੋ ਚਲਨੋ ਧਰੇ ਸੋ ਧੀਰਾ,
0: ਜਿਵੇਂ ਦੁਸ਼ਮਣ ਨੇੜੇ ਆਉਂਦਾ ਕਹਿੰਦੇ ਬਿਜਲੀ ਵਾਂਗੂ ਚਮਕ ਕੇ ਪੈ ਜਾਂਦੇ ਨੇ, ਹਾਲਾਂਕਿ ਕਈਆਂ ਦਿਨਾਂ ਦਾ ਨੀਂਦਰਾ ਵੀ ਆ।

0: ਵੈਰੀ ਉੱਤੇ ਆਉਂਦਾ ਕਹਿੰਦੇ ਮਾਨੋ ਭੁੱਖ ਹੀ ਮਰ ਗਈ ਹੈ।
1: ਪਯੋ ਸਤੋ ਸੋ ਕਾਲ ਸੇ ਹਰੇ ਦੇਖ ਨਾ ਰੁੱਖਾ।
0: ਜਦੋਂ ਅੱਗੇ ਦੇਖਿਆ ਵੀ ਹਰੇ ਭਰੇ ਦਰਖਤਾਂ ਦਾ ਜੰਗਲ ਆ ਗਿਆ ਤੇ ਕਹਿੰਦੇ ਮਾਲਕ ਨੇ ਨਾ ਸੰਤੋਖ ਬਖਸ਼ਿਆ, ਕਹਿੰਦੇ ਹੁਣ ਨੀ ਪਰਵਾਹ ਕਿਸੇ ਗੱਲ ਦੀ, ਕੋਈ ਗੱਲ ਨੀ, ਹਰੇ ਪੱਤੇ ਖਾ ਕੇ ਗੁਜ਼ਾਰਾ ਕਰ ਲਵਾਂਗੇ।
1: ਉੱਪਰ ਚੜੇ ਸੋ ਖੜ ਰਹਿ ਸੁਣੋ ਤਲਨ ਕੀ ਬਾਤ।
0: ਕਹਿੰਦੇ ਜਿਹੜੇ ਉੱਪਰ ਚੜੇ ਆ

0: ਕਹਿੰਦੇ ਇਸੇ ਤਰ੍ਹਾਂ ਨਕੀਬਦਾਰ ਨੂੰ ਕਹਿ ਕੇ ਸਾਰੇ ਪਾਸੇ ਫੇਰਾ ਲਵਾਇਆ,
1: ਪਹਿਲਾਂ ਲੋਟ ਨਾ ਕਰਨ ਪਾਇਓ।
0: ਜਿਹੜੇ ਫੌਜੀ ਨੇ ਤੇ ਜਾਂ ਜਿਹੜੇ ਲੁੱਟ ਵਾਸਤੇ ਆਏ ਉਹਨਾਂ ਨੂੰ ਕਹਿੰਦਾ ਵੀ ਪਹਿਲਾਂ ਲੁੱਟ ਨਹੀਂ ਕਰਨੀ ਤੁਸੀਂ,
1: ਲਿਆਵੇ ਸਿੱਖ ਕੋ ਸਿਰ ਜੋਈ।
0: ਹਾਂ, ਮੇਰੇ ਕੋਲ ਜੇ ਕੋਈ ਕਿਸੇ ਸਿੰਘ ਦਾ ਸਿੱਖ ਦਾ ਸਿਰ ਵੱਢ ਕੇ ਲਿਆਵੇ,
1: ਪੰਜ ਰੁਪਈਏ ਸਿਰ ਦਿਉਂ ਤੋਈ।
0: ਉਸ ਸਮੇਂ ਦਾ ਬਹੁਤ ਵੱਡਾ ਨਾਮ ਸੀ, ਕਹਿੰਦਾ ਮੈਂ 5 ਰੁਪਈਏ ਇਨਾਮ ਦੇਵਾਂਗਾ,
1: ਪਾਚੇ ਲੂਟ ਮਾਫ ਮੈਂ ਕਰਾਂ।
0: ਕਹਿੰਦਾ ਇੱਕ ਵਾਰੀ ਇਹਨਾਂ ਦਾ ਸਫਾਇਆ ਕਰ ਦਿਓ, ਉਦੋਂ ਬਾਅਦ ਦੇ ਵਿੱਚ ਜਿੰਨਾ ਮਾਲ ਸਬਾਬ ਇਹਨਾਂ ਦੇ ਸ਼ਸਤਰ ਕੋਈ ਪੈਸਾ ਧੇਲਾ ਹੱਥ ਲੱਗੇ ਕੋਈ ਸੋਨਾ ਚਾਂਦੀ ਲੱਗੇ ਜੋ ਮਰਜ਼ੀ ਲੁੱਟ ਕੇ ਮਗਰੋਂ ਲੈ ਜਾਇਓ।
1: ਡੇਰਾ ਸਭ ਤਾਂ ਜਬ ਕਤਲੋ ਕਰੋ।
0: ਕਹਿੰਦਾ ਹਾਂ, ਜਦੋਂ ਸਾਰਿਆਂ ਨੂੰ ਕਤਲ ਕਰ ਲਵਾਂਗੇ।
1: ਪਹਿਲਾਂ ਲੁੱਟਣ ਕੋ ਤੁਮ ਭਰੇ।
0: ਹਾਂ, ਕਹਿੰਦਾ ਲੁੱਟਣ ਵਾਲੇ ਚੱਕਰ ਚ ਪਹਿਲਾਂ ਨਾ ਪਾਓ, ਇਸ ਚੱਕਰ ਵਿੱਚ ਕਹਿੰਦਾ ਇਹ ਨਾ ਹੋਵੇ ਭੱਜ ਜਾਣ।
1: ਮਤ ਕਤ ਭਾਜ ਸਿੰਘ ਫਿਰ ਵਰੇ।
0: ਮਤਾਂ ਇਹ ਭੱਜ ਜਾਣ, ਇਹਨਾਂ ਚੋਂ ਕੋਈ ਵੀ ਜਿਉਂਦਾ ਨਹੀਂ ਰਹਿਣ ਦੇਣਾ।
1: ਤਬ ਸਿੰਘਨ ਕੇ

0: ਕਹਿੰਦੇ ਇਸੇ ਤਰ੍ਹਾਂ ਘੋੜਿਆਂ ਦੇ ਨਾਲ ਪਿੱਛਾ ਕਰਦੇ ਹਨ।
1: ਤਬ ਸਿੰਘਨ ਪੀ ਸ਼ਸਤਰ ਸੰਭਾਰੇ,
0: ਉਧਰ ਗੁਰੂ ਕੇ ਸੂਰਮਿਆਂ ਨੇ ਵੀ ਫਿਰ ਸ਼ਸਤਰ ਸੰਭਾਲੇ।

0: ਕੇ ਸਿੰਘ ਅੱਗੋਂ ਮੁਕਾਬਲਾ ਕਰਦੇ ਨੇ, ਜਦੋਂ ਮੌਤ ਦੇ ਘਾਟ ਉਤਰਦੇ ਨੇ ਡਰਦੇ ਮਾਰੇ ਤੁਰਕੜੇ ਰੁਕ ਜਾਂਦੇ ਹਨ।
1: ਦੋਹਰਾ ਸੁੱਖਾ ਸਿੰਘ ਤਬ ਯੂੰ ਕਹੀ, ਮੈਂ ਪਰੋਂ ਲਕੂ ਪਰ ਜਾਏ।
0: ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ, ਜਿਨ੍ਹਾਂ ਨੇ ਮੱਸੇ ਰੰਗੜ ਨੂੰ ਚਾਟਾ ਛਕਾਇਆ ਸੀ ਪਹਿਲਾਂ, ਕਹਿੰਦੇ ਮੈਂ ਉਹ ਕਰਦਾ, ਮੈਨੂੰ ਦੱਸੋ ਜਿਹੜੇ ਜਸੂਸ ਸੀ ਨਾ ਸਿੱਖਾਂ ਦੇ ਛੱਡੇ ਹੋਏ, ਕਹਿੰਦਾ ਪਤਾ ਕਰਕੇ ਦੱਸੋ ਵੀ ਲੱਖੂ ਆਪ ਕਿੱਥੇ ਕਿਤੇ ਆ, ਮੈਂ ਜਾ ਕੇ ਉਹਨੂੰ ਸੋਧਾ ਲਾਵਾਂ।
1: ਹਮਰੇ ਸੰਗ ਆਵੇ ਸੋ ਜੋ ਪਿੱਛੇ ਕਰੇ ਨ ਪਾਏ।
0: ਜਿਹਨੇ ਏਡਾ ਵੱਡਾ ਉਪੱਦਰ ਉਠਾਇਆ ਹੈ।
1: ਚੁਪਈ ਸੁੱਖਾ ਸਿੰਘ ਤਬ ਸਦ ਹਲਕਾਰੇ।
0: ਭਾਈ ਸੁੱਖਾ ਸਿੰਘ ਨੇ ਕਹਿੰਦੇ ਹਲਕਾਰੇ ਨੂੰ, ਜਸੂਸ ਨੂੰ ਕੋਲ ਸੱਦਿਆ।
1: ਰਹਿ ਦੀਵਾਨ ਜੈਂਤ ਸੋ ਸਾਰੇ।
0: ਕਹਿੰਦੇ ਜੀ ਜਿੱਥੇ ਦੀਵਾਨ ਲਖਪਤ ਰਾਏ ਆ, ਮੈਨੂੰ ਦੱਸੋ ਉਹਦਾ ਤਾਂ

0: ਡਰਦਾ ਵੀ ਲਗਾਤਾਰ ਇੱਕ ਹਾਥੀ ਦੇ ਉੱਪਰ ਵੀ ਨਹੀਂ ਬਹਿੰਦਾ ਉਹ
1: ਲਘੂ ਆਦਿ ਕੇ ਉੱਪਰ ਬੈ
0: ਇੱਕ ਛੋਟਾ ਹਾਥੀ ਹੋਰ ਰੱਖਿਆ ਆਪਣਾ ਟਿਕਾਣਾ ਬਦਲਣ ਵਾਸਤੇ ਵੀ ਮਤਾਂ ਕੋਈ ਦੱਸ ਕੇ ਮਰਵਾ ਦੇਵੇ ਕਹਿੰਦੇ ਕਿਤੇ ਛੋਟੇ ਹਾਥੀ ਤੇ ਬੈਠ ਜਾਂਦਾ ਵੱਡੇ ਤੋਂ
1: ਕਭੀ ਘੋੜਾ ਕਬ ਪਾਲਕੀ ਬਹਿ
0: ਤੇ ਕਿਤੇ ਕਿਤੇ ਘੋੜੇ ਦੀ ਸਵਾਰੀ ਕਰਨ ਲੱਗ ਜਾਂਦਾ ਤੇ ਕਿਤੇ ਪਾਲਕੀ ਵਿੱਚ ਬੈਠ ਜਾਂਦਾ ਹੈ
1: ਰਖੇ ਚੁਫੇਰੇ ਪੈਦਲ ਘਣੀ
0: ਆਪਣੇ ਕੋਲ ਬੜੇ ਚੁਸਤ ਤੇ ਤੇਜ ਫੌਜੀ ਉਹਨੇ ਰੱਖੇ ਹੋਏ ਨੇ ਪੈਦਲ ਕਈ
1: ਫਿਰ ਸਵਾਰੀ ਫੌਜ ਜੈ ਬਣੀ
0: ਉਸ ਤੋਂ ਅੱਗੇ ਕਹਿੰਦੇ ਜਿਹੜੇ ਸਵਾਰ ਨੇ ਉਹ ਇਹਦੀ ਰਾਖੀ ਕਰਨ ਵਾਲੇ ਨੇ ਕਈ ਜਾਣੇ
1: ਅੱਗੇ ਰੱਖੇ ਊਠ ਜੰਬੂਰੇ
0: ਆਪ ਦੀ ਜਾਨ ਬਚਾਉਣ ਵਾਸਤੇ ਊਠਾਂ ਵਾਲੇ ਤੇ ਜੰਬੂਰਾਂ ਵਾਲੇ ਛੋਟੀਆਂ ਤੋਪਾਂ ਵਾਲੇ ਵੀ ਰੱਖੇ ਨੇ
1: ਅੱਗੇ ਤੋਬਨ ਕੀ ਬਿੱਤ ਪੂਰੇ
0: ਆਪਣੀ ਰੱਖਿਆ ਵਾਸਤੇ ਤੋਪਾਂ ਦਾ ਪ੍ਰਬੰਧ ਵੀ ਅੱਗੇ ਕੀਤਾ ਹੈ
1: ਦੋਰਾ ਸੁੱਕਾ ਸਿੰਘ

0: ਅਚਾਨਕ ਜਦੋਂ ਲੱਤ ਟੁੱਟ ਗਈ, ਅੰਤਾਂ ਦੀ ਪੀੜ ਹੋ ਰਹੀ ਹੈ,
1: ਪਹੁੰਚ ਨਾ ਸਕਿਆ ਮਨ ਕੀ ਮਨ ਰਹੀ।
0: ਭਾਈ ਸੁੱਖਾ ਸਿੰਘ ਜੀ ਦੀ ਮਨ ਦੀ ਮਨ ਵਿੱਚ ਹੀ ਰਹਿ ਗਈ। ਲੱਖੂ ਦੇ ਕੋਲ ਜਾ ਕੇ ਹਮਲਾ ਕਰਨ ਸੀ, ਉੱਥੋਂ ਤੱਕ ਪਹੁੰਚਿਆ ਨਾ ਗਿਆ।
1: ਦਿਨੀ ਟੰਗ ਹੰਨੇ ਸੀ ਬੰਦਾ,
0: ਹੋਰ ਕੋਈ ਪ੍ਰਬੰਧ ਨਹੀਂ ਸੀ। ਉਹ ਟੁੱਟੀ ਹੋਈ ਲੱਤ ਜਿਹੜੀ ਸੀ ਨਾ, ਕਹਿੰਦੇ ਕਾਠੀ ਆ ਜਿਹੜੀ ਘੋੜੇ ਦੇ ਉੱਪਰ ਪਾਈ, ਉਹਦੇ ਨਾਲ ਹੀ ਘੁੱਟ ਕੇ ਬੰਨ ਲਈ।

0: ਹੁਣ ਮਜਬੂਰੀ ਆ, ਭਾਈ ਸੁੱਖਾ ਸਿੰਘ ਨੂੰ ਪਿੱਛੇ ਮੁੜਨਾ ਪਿਆ,
1: ਕਭੀ ਮੁੜੇ ਕਭੀ ਹੋ ਰਹਿ ਖੜਾ।
0: ਕਿੰਨਾ ਭਰੋਸਾ, ਕਿੰਨੀ ਦਲੇਰੀ ਆ ਸੂਰਮਿਆਂ ਦੇ ਵਿੱਚ, ਭਾਵੇਂ ਲੱਤ ਟੁੱਟ ਗਈ, ਕਹਿੰਦੇ ਫੇਰ ਵੀ ਤੁਰੇ ਆਉਂਦੇ ਖੜ ਜਾਂਦੇ ਨੇ, ਤੇ ਜਿੱਥੇ ਦੇਖਦੇ ਵੀ ਦੁਸ਼ਮਣ ਜ਼ਿਆਦੇ ਕਿਸੇ ਸਿੰਘਾਂ ਨੂੰ ਘੇਰਾ ਪਾਈ ਰਹੇ, ਉਹਨਾਂ ਦੀ ਮਦਦ ਵਾਸਤੇ ਸੁੱਖਾ ਸਿੰਘ ਫੇਰ ਪਹੁੰਚ ਜਾਂਦੇ ਹਨ।
1: ਗੋਪੀ ਸਿੰਘ ਹੀ ਰਹਿ ਕੇ ਹਥਿਆਰ,
0: ਤਾਂ ਵੀ ਕਹਿੰਦੇ ਹਥਿਆਰਾਂ ਦੇ ਨਾਲ ਸਿੰਘਾਂ ਦੀ ਜਾ ਕੇ ਮਦਦ ਕਰਦੇ ਹਨ।
1: ਹਟ ਓ ਤਪ ਕੇ ਬਲੈ ਸੰਭਾਰ,
0: ਮਨ ਵਿੱਚ ਜਿਨ੍ਹਾਂ ਦੇ ਹੱਠ ਵੀ ਬਹੁਤ ਆ ਤੇ ਅੱਗੇ ਬਾਣੀ ਦੀ ਸਾਧਨਾ ਕਰਨ ਵਾਲਾ

0: ਦੀਆਂ ਪਹਾੜ ਦੇ ਉੱਤੇ ਚੜੀਆਂ ਨੇ, ਕੁਝ ਨੀਚੇ ਹਨ।
1: ਯੂੰ ਤਬ ਕਾਸੇ ਮਤਾ ਮਤਾ ਆਇਆ,
0: ਖਾਲਸੇ ਨੇ ਰਲ ਕੇ ਇਹ ਮਤਾ ਕਹਿੰਦੇ ਆਪਸ ਵਿੱਚ ਪਕਾਇਆ ਹੈ।
1: ਹਮ ਤੇ ਤੁਰਕ ਨੇ ਜਾਤ ਭਜਾਇਆ,
0: ਕਹਿੰਦੇ ਹੁਣ ਆਪਾਂ ਗਿਣਤੀ ਵਿੱਚ ਬਹੁਤ ਥੋੜੇ ਆ, ਫੌਜਾਂ ਲੱਖਾਂ ਦੀ ਗਿਣਤੀ ਵਿੱਚ ਆ, ਹੁਣ ਇਹਨਾਂ ਨੂੰ ਭਜਾਇਆ ਨਹੀਂ ਜਾ ਸਕਦਾ।
1: ਇਹ ਬੋਲਦੇ ਹਮ ਹੈ ਅਤ ਥੋੜੇ,
0: ਆਪਾਂ ਬਹੁਤ ਥੋੜੇ ਹਾਂ, ਗਿਣਤੀ ਵਿੱਚ ਫੌਜ ਬਹੁਤ ਜ਼ਿਆਦਾ ਹੈ।
1: ਭੁੱਖੇ ਹਮ ਓ ਭੁੱਖੇ ਘੋੜੇ,
0: ਆਪਾਂ ਵੀ ਭੁੱਖੇ ਹਾਂ ਤੇ ਘੋੜਿਆਂ ਨੂੰ ਵਿਚਾਰਿਆਂ ਨੂੰ ਦਾਣਾ ਫੱਕਾ ਮਿਲਿਆ ਨਹੀਂ, ਕਈ ਦਿਨ ਹੋ ਗਏ ਉਹਨਾਂ ਤੋਂ ਵੀ ਤੁਰਿਆ ਨਹੀਂ ਜਾਂਦਾ।
1: ਅਬ ਹਮ ਇੰਤੇ ਜਾਵੇਂ ਭਾਜ,
0: ਹੁਣ ਆਪਾਂ ਇਕਦਮ ਜਿੱਧਰ ਨੂੰ ਸੂਤ ਲੱਗਦਾ ਭੱਜ ਕੇ ਚੱਲੀਏ।
1: ਸੁਧੋ ਹੋਏ ਫਿਰ ਕਰ ਹੈ ਕਾਜ,
0: ਇੱਕ ਵਾਰੀ ਸਿੱਧੇ ਚੱਲਦੇ ਹਾਂ ਤੇ ਫੇਰ ਜਦੋਂ ਕੋਈ ਪਿੱਛਾ ਕਰੂ ਇਕਦਮ ਰੁਕ ਕੇ ਉਹਨਾਂ ਨੂੰ ਫੇਰ ਸੋਧਾ ਲਾਵਾਂਗੇ।
1: ਚਾਰੋ ਕੁੰਡਨ ਕੋ ਪਜਾਵੋ,
0: ਯੁੱਧ ਬੰਦੀ ਦੀ ਇੱਕ ਰਣਨੀਤੀ ਇਹ ਬਣਾਈ ਇਹਨਾਂ ਨੇ, ਕਹਿੰਦੇ ਵੀ ਇੱਕ ਪਾਸੇ ਨੂੰ ਨੀ ਜਾਣਾ ਭੱਜ ਕੇ, ਚਾਰੋ ਕੋਨਿਆਂ ਵਿੱਚ ਜਿੱਧਰ ਨੂੰ ਕਿਸੇ ਦਾ ਸੂਤ ਲੱਗਦਾ ਅਲੱਗ ਅਲੱਗ ਥਾਵਾਂ ਨੂੰ ਚੱਲਾਂਗੇ।
1: ਅਬ ਤੋ ਨਟਕਰ ਵਕਤ ਲੰਘਾਵੋ,
0: ਹੁਣ ਤਾਂ ਭੱਜ ਕੇ ਕੇਰਾਂ ਵਕਤ ਲੰਘਾ ਲਈਏ।

0: ਇਸੇ ਤਰ੍ਹਾਂ ਪਸ਼ਮਾਂਤਰ ਹਰਨਾ ਜਿਹੜਾ ਸੀਗਾ ਉਹਦੇ ਤੋਂ ਸ਼ਿਵ ਜੀ ਭੱਜ ਕੇ ਗਏ
1: ਫਿਰ ਆਪਣੋ ਕਰ ਲੀ ਨੋ ਕਾਜਾ
0: ਤੇ ਮੌਕੇ ਦੀ ਸੰਭਾਲ ਵਿੱਚ ਫਿਰ ਆਪਣਾ ਕਾਰਜ

0: ਭਾਈ ਸੁੱਖਾ ਸਿੰਘ ਜਿਹੜਾ ਤਰਖਾਣ ਜਾਤੀ ਵਿੱਚੋਂ ਸੀ, ਮਾੜੀ ਕੰਬੋਕੀ ਦੇ ਰਹਿਣ ਵਾਲਾ ਸੀ।
1: ਲੱਖੂ ਕੇ ਸਦਮੁਖ ਰਹਿ ਬੰਨੇ ਸਿੰਘ ਨਾਲ,
0: ਸਿੰਘਾਂ ਨੂੰ ਨਾਲ ਲੈ ਕੇ ਜਾ ਰਿਹਾ, ਨਾਲ ਨਾਲ ਅਜੇ ਵੀ ਦੇਖਦਾ ਜਾਂਦਾ ਵੀ ਕਿਤੇ ਲੱਖੂ ਮੇਰੀ ਨਜ਼ਰੀ ਪੈ ਜਾਵੇ ਤਾਂ ਜਾਂਦਿਆਂ ਜਾਂਦਿਆਂ ਨੂੰ ਸੋਧਾ ਲਾ ਚੱਲੀਏ।
1: ਜੋ ਭਈ ਤੱਬੇ ਖਾਲਸੇ ਐ ਮਿਠਰਾਈ,
0: ਇਸ ਤਰ੍ਹਾਂ ਖਾਲਸੇ ਨੇ ਆਪਣੇ ਮਨ ਵਿੱਚ ਦ੍ਰਿੜਤਾ ਬਣਾਈ ਹੈ,
1: ਆਪ ਆਪਣੀ ਔਰ ਤਕਾਈ।
0: ਸਿੰਘਾਂ ਸਾਰਿਆਂ ਨੂੰ ਕਹਿ ਦਿੱਤਾ ਜ਼ਿੰਮੇਵਾਰ ਗੁਰਸਿੱਖਾਂ ਨੇ, ਕਹਿੰਦੇ ਹੁਣ ਕਿਸੇ ਨੂੰ ਨਾਲ ਲੈਣ ਦੀ ਯਤਨ ਨਾ ਬਹੁਤਾ ਕਰੋ, ਆਪੋ ਆਪਣੀ ਜਾਨ ਬਚਾ ਕੇ ਇੱਕ ਵਾਰੀ ਛੰਭ ਵਿੱਚੋਂ ਨਿਕਲਣਾ ਹੈ।
1: ਜੋ ਪਹਾੜੀ ਚੜਿਓ ਨਾ ਜਾਈ,
0: ਜਿਨ੍ਹਾਂ ਤੋਂ ਪਹਾੜੀ ਦੇ ਉੱਤੇ ਚੜਿਆ ਨਹੀਂ ਜਾਂਦਾ।
1: ਤਿੰਨ ਸਿੰਘਾਂ ਸੋਵੇ ਸੁਣਾਈ,
0: ਕਹਿੰਦੇ ਉਹਨਾਂ ਸਿੰਘਾਂ ਨੇ ਇਸ ਤਰ੍ਹਾਂ ਸੁਣਾਇਆ,
1: ਹਮਸੋ ਪਹਾੜੀ ਨਾ ਚੜਾਈ,
0: ਕਹਿੰਦੇ ਸਾਡੇ ਤੋਂ ਪਹਾੜੀ ਦੇ ਉੱਤੇ ਚੜਿਆ ਨਹੀਂ ਜਾਂਦਾ।
1: ਹਮ ਕੋ ਭਜਨ ਪਿੱਛੇ ਕੋ ਕਰਾਹੀ,
0: ਕਹਿੰਦੇ ਇਉਂ ਕਰਦੇ ਆ ਘੋੜਿਆਂ ਨਾਲ ਤਾਂ ਪਹਾੜੀਆਂ ਤੇ ਚੜੇ ਨਹੀਂ ਜਾਂਦਾ, ਜਿਨ੍ਹਾਂ ਨੇ ਤੁਰ ਕੇ ਪਹਾੜਾਂ ਤੇ ਚੜਨਾ ਉਹਨਾਂ ਦੀ ਮਦਦ ਕਰਕੇ ਚੜਾਈਏ, ਆਪਣੇ ਕੋਲੇ ਘੋੜੇ ਹੈਗੇ ਤੇ ਆਪਾਂ ਬਾਅਦ ਵਿੱਚ ਬਾਹਰ ਨੂੰ ਨਿਕਲਾਂਗੇ।
1: ਪਹਾੜ ਘੋੜੇ ਤੇ ਚੜਿਓ ਨਾ ਜਾਵੇ,
0: ਕਿਉਂਕਿ ਘੋੜਿਆਂ ਤੋਂ ਉੱਚੀ ਸਿੱਧੀ ਤਿੱਖੀ ਪਹਾੜੀ ਤੇ ਚੜਿਆ ਨਹੀਂ ਜਾਂਦਾ।
1: ਬਿਨ ਘੋੜੇ ਹਮ ਕੀ ਕਰ ਧਾਵੇ,
0: ਤੇ ਆਪਾਂ ਘੋੜਿਆਂ ਤੋਂ ਬਿਨਾਂ ਜਾ ਨਹੀਂ ਸਕਦੇ।
1: ਦੋਹਰਾ ਤਬੇ ਖਾਲਸੇ ਨੇ ਕਹੀ ਕਿੰਡੇ ਸੋ ਚਾਰੋਂ ਔਰ,
0: ਇਸ ਤਰ੍ਹਾਂ ਖਾਲਸਾ ਚਾਰੇ ਪਾਸੇ ਨੂੰ ਖਿਲਰ ਗਿਆ।
1: ਫਿਰ ਮਾਝੇ ਹੋ ਇਕੱਠੇ ਆਣ ਮਚਾਵੇ ਸੋਰ,
0: ਕਹਿੰਦੇ ਹੁਣ ਰਣਨੀਤੀ ਇਹ ਆ ਵੀ ਇੱਕ ਵਾਰੀ ਚੱਕਮਾਂ ਦੇ ਕੇ ਚੱਲੀਏ ਤੇ ਫਿਰ ਮਾਝੇ ਵਿੱਚ ਜਾ ਕੇ ਫੇਰ ਇਕੱਠੇ ਹੋਵਾਂਗੇ।
1: ਜੋ ਭਾਈ ਤਬ ਸੁੱਖਾ ਸਿੰਘ ਕਰੀ ਸਲਾ,
0: ਇਸ ਤਰ੍ਹਾਂ ਭਾਈ ਸੁੱਖਾ ਸਿੰਘ ਨੇ ਜਿਹੜੇ ਆਗੂ ਗੁਰਸਿੱਖ ਸੀ ਉਹਨਾਂ ਨਾਲ ਸਲਾਹ ਕੀਤੀ,
1: ਆਵੋ ਹਮ ਸੰਗ ਪਿੱਛੇ ਤਾਏ,
0: ਕਹਿੰਦੇ ਤੁਸੀਂ ਮੂਹਰੇ ਚੱਲੋ ਤੇ ਅਸੀਂ ਪਿੱਛੇ ਚੱਲ

0: ਫੌਜਾਂ ਚੜੀਆਂ ਆਉਂਦੀਆਂ ਸੀ, ਭਾਈ ਨੇ ਭਾਈ ਨਹੀਂ ਦੇਖਿਆ, ਪਿਓ ਨੇ ਪੁੱਤ ਨਹੀਂ ਦੇਖਿਆ, ਬਸ ਆਪੋ ਆਪਣਾ ਬਚਾ ਕਰਕੇ ਨਿਕਲਣ ਵਾਸਤੇ ਲੱਗੇ ਹਨ।
1: ਜਬ ਸੁੱਖਾ ਸਿੰਘ ਨੇ ਲਕੇ ਚੜੇ ਸਜਾਦੇ ਪਹਾੜ,
0: ਜਦੋਂ ਭਾਈ ਸੁੱਖਾ ਸਿੰਘ ਨੇ

0: ਕਾਨਿਆਂ ਦੀਆਂ ਪੰਡਾਂ ਦੀਆਂ ਬੰਨ ਕੇ ਤੁਲੇ ਬਣਾ ਲਏ ਪਾਰ ਹੋਣ ਵਾਸਤੇ ਦਰਿਆ ਤੋਂ।
1: ਚੁਪਈ ਤਬ ਸੁੱਖਾ ਸਿੰਘ ਕਰੀ ਸਲਾਹੇ,
0: ਫਿਰ ਸੁੱਖਾ ਸਿੰਘ ਨੇ ਨਾਲ ਦੇ ਸਿੰਘਾਂ ਨਾਲ ਸਲਾਹ ਕੀਤੀ।
1: ਅਬ ਲੱਖੂ ਪਰ ਪਰੀਏ ਜਾਏ,
0: ਕਹਿੰਦੇ ਹੁਣ ਜਾ ਕੇ ਇੱਕ ਵਾਰੀ ਲੱਖੂ ਤੇ ਫੇਰ ਨਾ ਹਮਲਾ ਕਰੀਏ।
1: ਜੋ ਦੇਵੇ ਕੋ ਹਮੇ ਬਿਤਾਏ,
0: ਜੇ ਕੋਈ ਸਾਨੂੰ ਦੱਸ ਦੇਵੇ ਤਾਂ ਜਾਂਦੇ ਜਾਂਦੇ ਉਹਦਾ ਵੀ ਕੰਡਾ ਕੱਢ ਚੱਲੀਏ।
1: ਉਸੇ ਮਾਰੋ ਕਹਿ ਰਹਿ ਮਰਾਏ,
0: ਕਹਿੰਦੇ ਏਦਾਂ ਜੀ ਕਰਦਾ ਵੀ ਬਾਅਦ ਵਿੱਚ ਮਰੀਏ, ਪਹਿਲਾਂ ਉਹਨੂੰ ਮਾਰ ਦੇਈਏ।
1: ਤਬ ਦਨਾਵਾਂ ਐਸੀ ਕਹੀ,
0: ਫਿਰ ਦਾਨੇ ਜਿਹੜੇ ਸਿਆਣੇ ਸੀ ਉਹਨਾਂ ਨੇ ਅੱਜ ਕਿਹਾ,
1: ਅਬ ਹਮ ਲੜਨੇ ਹਿੰਮਤ ਨਹੀਂ।
0: ਸਿਆਣੇ ਕਹਿੰਦੇ ਵੀ ਹੁਣ ਲੜਨ ਦੀ ਹਿੰਮਤ ਨੀ, ਘੋੜਿਆਂ ਨੂੰ ਕਿੰਨੇ ਦਿਨ ਹੋ ਗਏ ਦਾਣਾ ਫੱਕਾ ਨੀ ਮਿਲਿਆ, ਯੋਧਿਆਂ ਨੂੰ ਪ੍ਰਸ਼ਾਦਾ ਪਾਣੀ ਮਿਲਿਆ ਨੀ ਗਾ, ਨਿਟਾਲ ਹੋਏ ਹਾਂ।
1: ਅਬ ਹਮ ਚਲੋ ਇਹਾਂ ਤੇ ਦੌੜ,
0: ਚੰਗੀ ਗੱਲ ਰਣਨੀਤੀ ਇਹ ਆ ਵੀ ਆਪਾਂ ਹੁਣ ਇੱਕ ਵਾਰੀ ਦੌੜ ਚੱਲੀਏ।
1: ਮੁਲਕ ਮਾਲਵੇ ਕਰਾਇਓ ਗੋਰਾ,
0: ਆਪਾਂ ਨੂੰ ਦਰਿਆ ਪਾਰ ਕਰਕੇ ਮਾਝਾ ਲੰਘ ਕੇ ਮਾਲਵੇ ਵਾਲੀ ਸਾਈਡ ਚਲੇ ਜਾਣਾ ਚਾਹੀਦਾ ਹੈ।
1: ਦੋਹਰਾ ਫੋਸ ਆਗੇ ਬਹੁਤ ਹੈ, ਕਿਮ ਕਰ ਲੰਘਿਓ ਜਾਏ।
0: ਹੁਣ ਜਦੋਂ ਧਿਆਨ ਨਾਲ ਦੇਖਿਆ ਅੱਗੇ ਫੌਜ ਬਹੁਤ ਜ਼ਿਆਦੇ ਆ, ਉਹਨਾਂ ਦੇ ਘੇਰੇ ਨੂੰ ਚੀਰ ਕੇ ਕਿਵੇਂ ਲੰਘਿਆ ਜਾਏ।
1: ਤੋਪ ਜੰਬੂਰੇ ਬਹੁ ਚਿਨੇ, ਨਹੀਂ ਵਿਹਲ ਕਿਤ ਜਾਏ।
0: ਸਾਹਮਣੇ ਕਤਾਰ ਦੇ ਵਿੱਚ ਜੰਬੂਰੇ ਤੇ ਤੋਪਾਂ ਚਿਣੀਆਂ, ਕਿਤੋਂ ਵੀ ਕੋਈ ਫੁੱਟ ਦੋ ਫੁੱਟ ਵੀ ਲੰਘਣ

0: ਭਾਈ ਏਦਾਂ ਲੁਕ ਛਿਪ ਕੇ ਬਚਾ ਨਹੀਂ ਹੋਣਾ,
1: ਬਿਨਾ ਲੜਾਈ ਕੇ ਕੀਏ ਹਮਰੋ ਨੈ ਨਿਭਾਏ।
0: ਹੁਣ ਇਹ ਰਸਤਾ ਲੜਾਈ ਤੋਂ ਬਿਨਾਂ ਨਹੀਂ ਬਣਨਾ। ਜਿੰਨੇ ਕੁ ਸ਼ਹੀਦੀਆਂ ਪਾ ਜਾਣਗੇ ਕੋਈ ਗੱਲ ਨਹੀਂ, ਜਿੰਨੇ ਕੁ ਬਚਣਗੇ ਕੋਈ ਗੱਲ ਨਹੀਂ।
1: ਚੁਪਈ ਸੁੱਖਾ ਸਿੰਘ ਤਬ ਕਹਿਓ ਪੁਕਾਰੀ।
0: ਇਸ ਤਰ੍ਹਾਂ ਭਾਈ ਸਾਹਿਬ ਭਾਈ ਸੁੱਖਾ ਸਿੰਘ ਨੇ ਨਾਲ ਦਿਆਂ ਨੂੰ ਪੁਕਾਰ ਕੇ ਕਿਹਾ,
1: ਆਓ ਹਮ ਸੰਗ ਫੌਜ ਸੋ ਸਾਰੀ।
0: ਹੁਣ ਸਾਰੀ ਦੀ ਸਾਰੀ ਫੌਜ ਸਾਡੇ ਪਿੱਛੇ ਆਵੋ। ਸੂਰਮੇ ਕਿੱਦਾਂ ਦੇ ਬਹਾਦਰ ਸੀ, ਜਿੱਧਰਲੇ ਪਾਸੇ ਹੱਲਾ ਅੱਗੋਂ ਹੋਣਾ ਹੁੰਦਾ ਸੂਰਮੇ ਜ਼ਿੰਮੇਵਾਰ ਕਹਿੰਦੇ ਅਸੀਂ ਮੂਹਰੇ ਲੱਗਦੇ ਹਾਂ। ਜੇ ਹੱਲਾ ਹੋਣ ਦਾ ਡਰ ਹੁੰਦਾ ਵੀ ਮਗਰਲੇ ਪਾਸੋਂ ਫੌਜ ਆ ਸਕਦੀ ਆ। ਜਿਹੜੇ ਆਗੂ ਸੀ ਅੱਜਦਿਆਂ ਵਰਗੇ ਨੇ ਵੀ ਲੋਕਾਂ ਦੇ ਪੁੱਤ ਮਰਵਾ ਕੇ ਕੌਮ ਨੂੰ ਵੇਚ ਕੇ ਪਾਸੇ ਹੋਣ ਵਾਲੇ ਸੀ, ਐਸੇ ਸੱਚੇ ਸੁੱਚੇ ਸੀ। ਜੇ ਹਮਲਾ ਹੋਣ ਦੀ ਸੰਭਾਵਨਾ ਅੱਗੋਂ ਹੁੰਦੀ ਮੂਹਰੇ ਹੁੰਦੇ, ਮਗਰੋਂ ਹੁੰਦੀ ਤਾਂ ਕਹਿੰਦੇ ਵੀ ਤੁਸੀਂ ਮੂਹਰੇ ਲੱਗੋ, ਅਸੀਂ ਜ਼ਿੰਮੇਵਾਰ ਆਗੂ ਅਸੀਂ ਮਗਰ ਲੱਗਦੇ ਹਾਂ। ਭਾਈ ਸਾਹਿਬ ਦੀ ਤੋਪ ਦਾ ਗੋਲਾ ਵੱਜਣ ਨਾਲ ਲੱਤ ਟੁੱਟੀ ਹੋਈ ਆ, ਘੋੜੇ ਦੀ ਕਾਠੀ ਨਾਲ ਬੰਨੀ ਹੋਈ ਆ, ਤੇ ਫੌਜਾਂ ਨੂੰ ਕਹਿੰਦੇ ਮੈਂ ਮੂਹਰੇ ਲੱਗਦਾ ਤੇ ਸਾਰੀ ਫੌਜ ਮਗਰ ਆਓ, ਇੱਕ ਵਾਰੀ ਹੱਲਾ ਕਰਕੇ ਆਪਾਂ ਰਸਤਾ ਬਣਾਈਏ।

0: ਨਾਲ ਦੇ ਸਿੰਘਾਂ ਨੂੰ ਧੀਰਜ ਦਿੱਤਾ ਭਾਈ ਸੁੱਖਾ ਸਿੰਘ ਜੀ ਹੁਣਾਂ ਨੇ
1: ਪਰਿਓ ਮੋਰਚਾ ਉੱਪਰ ਜਾਈ।
0: ਇਸੇ ਤਰ੍ਹਾਂ ਉਹਨਾਂ ਤੁਰਕਾਂ ਦੇ ਮੋਰਚਿਆਂ ਦੇ ਉੱਤੇ ਧਾਵਾ ਕਰਕੇ ਪੈ ਗਏ।
1: ਅੱਗੇ 300-200 ਪੈ
0: ਜਿਹੜੇ ਅੱਗੇ ਸੀ ਨਾ ਡਰਦੇ ਮਾਰੇ, ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਢਿੱਲ ਤਾਂ ਹੁਣ ਕਰਨੀ ਨੀ, ਉਹ ਡਰਦੇ ਮਾਰੇ ਪਾਸੇ ਹੋਣ ਲੱਗ ਗਏ।
1: ਦਇਓ ਰਾਹ ਛੱਡ ਨੱਠ ਨੱਠ ਗਏ,
0: ਰਾਹ ਛੱਡ ਦਿੱਤਾ ਤੇ ਭੱਜ ਭੱਜ ਕੇ ਪਾਸੇ ਹੋ ਗਏ ਵੀ ਇਹ ਤਾਂ ਡਰਦੇ ਨੀ, ਸਿੱਧੇ ਸਾਡੇ ਵੱਲ ਨੂੰ ਆ ਰਹੇ ਧਾਵਾ ਬੋਲ ਕੇ।
1: ਜੋ ਅੜਿਆ ਸੋ ਲੀਨੋ ਮਾਰਾ,
0: ਜੋ ਅੜੇ ਸੋ ਚੜੇ, ਜਿਹੜਾ ਅੜਿਆ ਫਿਰ ਉਹਨੂੰ ਝਾੜ ਕੇ ਰੱਖ ਦਿੱਤਾ ਸੂਰਮਿਆਂ।

0: ਇਉਂ ਕਰੋ ਅੱਗੇ ਕੋਈ ਵੱਡਾ ਸਾਰਾ ਛੰਭ ਜਿਹੜੀ ਝਿੜੀ ਆ ਉਹ ਦੇਖੀਏ ਜਿੱਥੇ ਜਾ ਕੇ ਪਨਾਹ ਲਈਏ
1: ਜਾਏ ਵੜਿਆ ਸਭ ਤਿਸਕੇ ਮਾਹੇ
0: ਉਸ ਵੱਡੇ ਸਾਰੇ ਝੁੰਡ ਦੇ ਵਿੱਚ ਜਾ ਕੇ ਵੜੀਏ
1: ਜਿਸ ਰਾਹ ਸੁੱਖਾ ਸਿੰਘ ਗਯੋ
0: ਜਿਸ ਰਸਤੇ ਅੱਗੇ ਲੱਗ ਕੇ ਭਾਈ ਸੁੱਖਾ ਸਿੰਘ ਗਏ
1: ਜਿਸ ਪਿੱਛ ਪਾਛੇ ਬੋਦਲ ਭਇਓ
0: ਬਹੁਤ ਵੱਡਾ ਸਾਰਾ ਦਲ ਭਾਈ ਸਾਹਿਬ ਦੇ ਪਿੱਛੇ ਲੱਗ ਗਿਆ
1: ਫਿਰ ਦਵਲੋਂ ਤੁਰ ਸੋ ਆਏ
0: ਜਦੋਂ ਦੇਖਿਆ ਵੀ ਰਾਸਤਾ ਬਣਾ ਕੇ ਲੰਘ ਚੱਲੇ ਨੇ ਹੁਣ ਤੁਰਕੜੇ ਪਿੱਛਾ ਕਰਦੇ ਆਉਂਦੇ ਹਨ
1: ਸਿੰਘਨ ਪਿੱਛਾ ਲਿਓ ਦਬਾਏ
0: ਇਹਨਾਂ ਨੇ ਸੋਚਿਆ ਵੀ ਹੁਣ ਭੱਜ ਨਾ ਜਾਣ ਇਹਨਾਂ ਨੂੰ ਪਕੜ ਲਈਏ
1: ਦੋਂ ਵੱਲ ਤੇ ਤੋਪ ਸ਼ਸਤਰ ਚਲਾ
0: ਉਧਰੋਂ ਤੁਰਕੜਿਆਂ ਨੇ ਤੋਪਾਂ ਚਲਾਈਆਂ ਤੇ ਇਧਰ ਸਿੰਘਾਂ ਨੇ ਵੀ ਜਿਹੜੇ ਸ਼ਸਤਰ ਥੋੜੇ ਬਹੁਤ ਸੀ ਉਹ ਚਲਾ

0: ਇਕੱਠੇ ਹੋ ਕੇ ਸਿੰਘਾਂ ਨੂੰ ਮਾਰਨ ਵਾਸਤੇ ਅੱਗੇ ਆ ਜਾਂਦੇ ਨੇ
1: ਤੇ ਲੰਘੇ ਉਨ ਲਾਕੇ ਸਾਟਾ
0: ਤੇ ਗੁਰੂ ਕੇ ਸੂਰਮੇ ਇਕਦਮ ਰੁਕ ਕੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ
1: ਜੋ ਪਿੱਛੇ ਤੇ ਲੀਨੇ ਤੋੜਾ
0: ਜਿਹੜੇ ਪਿੱਛਾ ਕਰਕੇ ਅੰਦਰ ਵੜਨ ਦਾ ਯਤਨ ਕਰਦੇ ਨੇ ਛੰਭ ਦੇ ਉਹਨਾਂ ਦਾ ਲੱਕ ਤੋੜਦੇ ਨੇ ਸੂਰਮੇ ਵੀ ਅੱਗੋਂ
1: ਤੇ ਮਾਰੇ ਸਾਰੇ ਉਨ ਜੋੜਾ
0: ਤੇ ਕਹਿੰਦੇ ਜਿਹੜੇ ਅੱਗੇ ਆਏ ਛੰਭ ਦੇ ਵਿੱਚ ਵੜੇ ਉਹਨਾਂ ਚੋਂ ਸਿੰਘਾਂ ਨੇ ਵੀ ਫਿਰ ਕੋਈ ਸੁੱਕਾ ਨਹੀਂ ਜਾਣ ਦਿੱਤਾ
1: ਸੁੱਕਾ ਸਿੰਘ ਬੋੜੋ ਖੜੇ ਭਾਈ
0: ਸੁੱਖਾ ਸਿੰਘ ਜਿਹੜੇ ਪਿੱਛੇ ਰਹਿ ਗਏ ਸਿੰਘ ਨੇ ਉਹਨਾਂ ਨੂੰ ਰਲਾਉਣ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਯੋਧੇ ਨੇ ਉਹਨਾਂ ਨੂੰ ਨਾਲ ਰਲਾਉਣ ਵਾਸਤੇ ਰੁਕੇ ਹੋਏ ਨੇ
1: ਬਹੁਤ ਬਹੁਤ ਸੋ ਨਾਏ ਬਸਾਵੇ
0: ਕਹਿੰਦੇ ਜਿੱਥੇ ਬਹੁਤ ਸਾਰੀ ਫੌਜ ਆ ਉੱਥੇ

0: ਗੁਰੂ ਕੇ ਸੂਰਮੇ ਝੱਲ ਦੇ ਵਿੱਚ ਜਾ ਕੇ ਵੜ ਗਏ।
1: ਰਤਨ ਸਿੰਘ ਕਹਿ ਤਿੰਨ ਅਬ ਗਾਲਾ।
0: ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਜਿਵੇਂ ਬਾਪੂ ਜੀ ਸਰਦਾਰ ਰਾਏ ਸਿੰਘ ਉਹਨਾਂ ਨੇ ਸੁਣਾਇਆ, ਮੈਂ ਉਦਾਂ ਦਾ ਦੱਸ ਰਿਹਾ ਹਾਂ।
1: ਸਿੰਘਾਂ ਨੂੰ ਝੱਲ ਵੜ ਪੈ ਗਈ ਰਾਤ।
0: ਹੁਣ ਜਦੋਂ ਅਗਲੇ ਛੰਭ ਵਿੱਚ ਝੱਲ ਵਿੱਚ ਚਲੇ ਗਏ, ਇੰਨੇ ਕੁ ਚਿਰ ਨੂੰ ਰਾਤ ਹੋ ਗਈ।
1: ਤੁਰਕ ਫੌਜ ਪਈ ਡੇਰੇ ਜਾਤ।
0: ਹੁਣ ਤੁਰਕਾਂ ਦੇ ਫੌਜੀ ਮੁੜ ਕੇ ਆਪਣੇ ਕੈਂਪ ਵੱਲ ਨੂੰ ਚਲੇ ਗਏ।
1: ਸਿੰਘਾਂ ਝੱਲ ਮੈਂ ਪਾਇਓ ਗ੍ਰਾਮ।
0: ਕਹਿੰਦੇ ਗੁਰੂ ਕੇ ਸਿੰਘਾਂ ਨੇ ਝੱਲ ਲੰਘ ਕੇ ਜਿਹੜਾ ਨਗਰ ਸੀ,
1: ਲੂਟ ਕੂਟ ਤੈ ਕਿਉਂ ਵਿਸ਼ਰਾਮ।
0: ਉਥੋਂ ਲੁੱਟ ਕੁੱਟ ਕੇ ਜੋੜ ਕੇ ਆਇਆ ਖਾਣ ਪੀਣ ਵਾਸਤੇ, ਨਾਲੇ ਤਾਂ ਥੋੜਾ ਬਹੁਤਾ ਖਾਣ ਪੀਣ ਦਾ ਪ੍ਰਬੰਧ ਕੀਤਾ, ਨਾਲੇ ਕੁਝ ਘੜੀਆਂ

0: ਚੜ ਚੜੇ ਤੁਰਾਂਗੇ ਫਿਰ ਖਤਰੇ ਤੋਂ ਖਾਲੀ ਨਹੀਂ। ਅੱਧੀ ਰਾਤ ਨੂੰ ਹੀ ਨਾਲ ਦੇ ਦਲ ਨੂੰ ਸਾਰੇ ਨੂੰ ਫਿਰ ਅੱਗੇ ਨੂੰ ਤੋਰ ਲਿਆ।
1: ਸਿੰਘਾਂ ਕੇ ਤੇ ਲਾਗੇ ਖੋਜਾ।
0: ਹੁਣ ਕਹਿੰਦੇ ਸਿੰਘ ਜਿੱਧਰ ਨੂੰ ਜਾਂਦੇ ਨੇ ਤੇ ਮਗਰੇ ਖੋਜਦੇ ਹੋਏ ਤੁਰਕੜੇ ਵੀ ਆ ਰਹੇ ਨੇ।
1: ਡਿੱਗੇ ਟੱਠੇ ਕੋ ਮਾਰੇ ਸੋ ਜਾ।
0: ਜਿਹੜਾ ਕੋਈ ਬਹੁਤਾ ਬਿਰਦਾ, ਬਹੁਤ ਹੀ ਛੋਟੀ ਉਮਰ ਦਾ ਜਾਂ ਜਿਹਦੇ ਸੱਟ ਫੇਟ ਲੱਗੀ ਆ, ਉਹਨੂੰ ਇਹ ਤੁਰਕੜੇ

0: ਉਹ ਜਿਹੜੇ ਜਿਨ੍ਹਾਂ ਤੋਂ ਬਹੁਤਾ ਤੁਰਿਆ ਨਹੀਂ ਜਾਂਦਾ, ਸੱਟਾਂ ਫੇਟਾਂ ਲੱਗੀਆਂ ਨੇ, ਉਹਨਾਂ ਨੂੰ ਇਹ ਤੁਰਕੜੇ ਮਾਰਦੇ ਨੇ ਰਸਤੇ ਵਿੱਚ,
1: ਆਏ ਫੌਜ ਨੇ ਤੈਂ ਫਿਰ ਘਿਰੇ,
0: ਕਹਿੰਦੇ ਜਦੋਂ ਪਿੱਛੋਂ ਫੌਜ ਆਉਂਦੀ ਉਹ ਵਿਚਾਰੇ ਘਿਰ ਜਾਂਦੇ ਹਨ।
1: 300 ਲੜਨ ਸਿੰਘ ਫਿਰ ਫਿਰੇ,
0: ਕਹਿੰਦੇ ਇਸੇ ਤਰ੍ਹਾਂ ਲੜ ਕੇ ਮੁਕਾਬਲਾ ਕਰਨ ਵਾਲੇ ਅੱਗੋਂ ਮੁਕਾਬਲਾ ਕਰਦੇ ਹਨ।
1: ਜੋ ਚੱਲ ਕੇ ਅੰਦਰ ਆਇਓ,
0: ਹਾਂ ਜਿਹੜਾ ਚੱਲ ਕੇ ਅੱਗੇ ਝੱਲ ਦੇ ਵਿੱਚ ਆਇਆ,
1: ਸੋ ਸਿੰਘਾਂ ਨੇ ਲੈ ਦਬਾਇਓ,
0: ਸਿੰਘਾਂ ਨੇ ਫਿਰ ਉਹਨੂੰ ਨੀ ਸੁੱਕਾ ਜਾਣ ਦਿੱਤਾ।
1: ਚੱਲੋ ਬਾਹਰ ਸਿੰਘ ਜਿਨ ਪਾਇਓ,
0: ਜਿਹੜਾ ਕੋਈ ਝੱਲ ਤੋਂ ਬਾਹਰ ਕੱਲਾ

0: ਕਹਿੰਦੇ ਹੁਣ ਆਪਾਂ ਨੂੰ ਇੱਥੋਂ ਭੱਜ ਕੇ ਅੱਗੇ ਜਾਣਾ ਚਾਹੀਦਾ ਹੈ।
1: ਬੁੜ ਬੁੜ ਬੁੜੋ ਓ ਤੁਰਦੇ ਜਾਵੋ,
0: ਕਹਿੰਦੇ ਅੱਗੇ ਨੂੰ ਤੁਰਦੇ ਜਾਓ ਤੇ ਜੇ ਕੋਈ ਪਿੱਛਾ ਕਰੇ ਤਾਂ ਇਕਦਮ ਰੋਕ ਕੇ ਮੁਕਾਬਲਾ ਕਰੀਏ।
1: ਔਰ ਵੱਡਾ ਕੋ ਚੱਲ ਤਕਾਵੋ,
0: ਇਸ ਤੋਂ ਅੱਗੇ ਜੇ ਕੋਈ ਵੱਡਾ ਛੰਭ ਜਾਂ ਝੱਲ ਆਵੇ ਉੱਥੇ ਜਾ ਕੇ ਕੋਈ ਟਿਕਾਣਾ

0: ਵੀ ਇੱਕ ਆਪਸ ਮੇ ਵਿਚਾਰ ਕਰਕੇ ਮਤਾ ਪਕਾਇਆ ਹੈ।
1: ਮੁਲਕ ਇਕੱਠਾ ਕਰ ਤਿੰਨੇ ਸੰਗ ਮੰਗਾਇਆ।
0: ਕਹਿੰਦੇ ਇਉਂ ਕਰੀਏ, ਹੁਣ ਜਿਹੜਾ ਓਪਰਾ ਇਲਾਕਾ, ਇਹ ਜਿਹੜਾ ਨਵਾਂ ਝੋਂਡਾ, ਜਿਹੜੇ ਕੋਲ ਦੇ ਰਹਿਣ ਵਾਲੇ ਪਿੰਡਾਂ ਵਾਲੇ ਹੁੰਦੇ ਨਾ, ਉਹਨਾਂ ਨੂੰ ਭੇਤ ਹੁੰਦਾ ਰਸਤਿਆਂ ਦਾ ਵੀ ਤੇ ਬਾਕੀ ਸਾਰੀ ਗੱਲ ਦਾ।
1: ਦਈਏ ਚੱਲ ਮੈਂ ਰਿਯਤ ਵਾੜਾ।
0: ਆਪਾਂ ਤਾਂ ਜੰਗਲ ਦੇ ਵਿੱਚ ਰਸਤਾ ਭੁੱਲ ਜਾਂਦੇ ਹਾਂ, ਫਿਰ ਆਪਾਂ ਨੂੰ ਅੱਗੇ ਪਿੱਛੇ ਦਾ ਪਤਾ ਨਹੀਂ ਲੱਗਦਾ। ਜਿਹੜੇ ਨਾਲ ਦੇ ਨਗਰ ਵਾਲੇ ਲੋਕ ਆ, ਨਿੱਤ ਦੇ ਰਹਿਣ ਵਾਲੇ, ਉਹਨਾਂ ਨੂੰ ਰਸਤਿਆਂ ਦਾ ਪਤਾ ਹੁੰਦਾ, ਭੇਤ ਹੁੰਦਾ। ਉਹਨਾਂ ਨੂੰ ਡਰਾ ਕੇ ਤੇ ਆਪਾਂ ਹੁਕਮ ਦੇ ਕੇ, ਲਾਲਚ ਦੇ ਕੇ ਲਿਆਈਏ ਹੱਲਾ ਬੋਲਣ ਲਈ।
1: ਇਨ ਸਿੰਘਨ ਕੋ ਲੇਵੋ ਮਾਰਾ।
0: ਉਹਨਾਂ ਨੂੰ ਸ਼ਾਸਤਰ ਤੇ ਬੰਦੂਕਾਂ ਦੇਵਾਂਗੇ, ਨਾਲ ਕੋਈ ਫੌਜੀ ਵੀ ਦੇਵਾਂਗੇ, ਤੇ ਉਹ ਆਣ ਕੇ ਸਿੰਘਾਂ ਨੂੰ ਮਾਰਨਗੇ ਅੰਦਰ ਬੈਠਿਆਂ ਨੂੰ।
1: ਤਬ ਦੀਵਾਨ ਨੇ ਰਿਯਤ ਮੰਗਾਈ।
0: ਇਸ ਤਰ੍ਹਾਂ ਕਹਿੰਦੇ ਇਸ ਲੱਖੂ ਨੇ, ਦੀਵਾਨ ਨੇ, ਕਹਿੰਦੇ ਜਿਹੜੇ ਨਗਰ ਨਾਲ ਵਾਲੇ ਸੀ, ਉਹਨਾਂ ਨੂੰ ਡਰਾਵਾ ਦੇ ਕੇ ਤੇ

0: ਇਹ ਅੱਗੋਂ ਆਣ ਕੇ ਸਿੰਘਾਂ ਨਾਲ ਭਿੜਨ ਲੱਗੇ ਹਨ।
1: ਤੋ ਸਿੰਘਨ ਔਖੀ ਬਣੀ ਲੱਭੇ ਨਹੀਂ ਕਹੂੰ ਜਰਾਏ।
0: ਹੁਣ ਕਹਿੰਦੇ ਸਿੱਖਾਂ ਤੇ ਫੇਰ ਭੀੜਾ ਬਣੀ ਵੀ ਕੀ ਉਪਾਅ ਕਰੀਏ ਤਾਂ ਆਮ ਪਰਜਾ ਇਹਦੇ ਡਰਾਏ ਹੋਏ ਤੇ ਲਾਲਚ ਦੇ ਮਾਰੇ ਆਣ ਕੇ ਅੱਗੋਂ ਅੜ ਰਹੇ ਨੇ। ਪਤਾ ਵੀ ਇਹਨਾਂ ਦੇ ਵਿੱਚ ਕੋਈ ਟ੍ਰੇਂਡ ਮੁਕਾਬਲਾ ਕਰਨ ਵਾਲੇ ਤਾਂ ਹੈ ਨੀ, ਪਿੰਡਾਂ ਵਾਲੇ ਵਾਹੀ ਜੋਤੀ ਕਰਨ ਵਾਲੇ।

0: ਕਹਿੰਦੇ ਵੀ ਆਪਾਂ ਚਾਹੁੰਦੇ ਤਾਂ ਨਹੀਂ ਵੀ ਇਹਨਾਂ ਤੇ ਹੱਲਾ ਕਰੀਏ, ਪਰ ਹੁਣ ਆਪਣੇ ਕੋਲ ਕੋਈ ਹੱਲ ਨਹੀਂ। ਜੇ ਆਪਾਂ ਹਥਿਆਰ ਅੱਗੋਂ ਨਾ ਸੂਤ ਕੇ ਪਏ ਤੇ ਇਹਨਾਂ ਨੇ ਆਪਾਂ ਨੂੰ ਮਾਰ ਜਾਣਾ। ਅੱਗੋਂ ਆਏ ਹੋਏ ਇਹਨਾਂ ਨਾਲ ਦੇ ਨਗਰਾਂ ਵਾਲਿਆਂ ਦਾ ਜਿਵੇਂ ਮੁਕਾਬਲਾ ਹੋ ਸਿੰਘਾਂ ਨਾਲ, ਇਹ ਵਿਚਾਰ ਕੱਲ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਵਿਚਾਰਾਂਗੇ। ਇਤਿਹਾਸਕ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਜਿਨ੍ਹਾਂ 'ਤੇ ਮਾਲਕ ਦੀ ਬੇਅੰਤ ਕਿਰਪਾ, ਉੱਚਾ ਸੁੱਚਾ ਜੀਵਨ 'ਤੇ ਕਈ ਤਰ੍ਹਾਂ ਦੇ ਪਰਉਪਕਾਰ ਕਰਦੇ ਆ, ਬੜੇ ਨਿਵੇਕਲੇ ਢੰਗ ਨਾਲ ਜਿੱਥੇ ਕੀਰਤਨ ਕਰਦੇ ਨਾਲ ਵਿਆਖਿਆ ਬੜੀ ਕਮਾਲ ਦੀ ਕਰਦੇ, ਆਪਾਂ ਉਹਨਾਂ ਤੋਂ ਹਰੀਜਾ ਸਰਵਣ ਕਰਨਾ ਜੀ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਬਹੁਤ ਹੀ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਸਤਿਕਾਰਯੋਗ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜਿਨ੍ਹਾਂ ਨੇ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਭਾਈ ਦਵਿੰਦਰ ਸਿੰਘ ਖੰਨੇ ਵਾਲੇ ਤਿੰਨਾਂ ਦੇ ਜੱਥੇ ਦਾ ਹੈ। ਤਿੰਨਾਂ ਪਾਸੋਂ ਇੱਕ ਘੰਟੇ ਵਾਸਤੇ ਗੁਰਬਾਣੀ ਦਾ ਕੀਰਤਨ ਵਿਚਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਸਮਾਪਤੀ ਹੋਵੇਗੀ। ਪਾਠ ਬੋਧ ਸਮਾਗਮ 6 ਜੁਲਾਈ ਤੋਂ ਆਰੰਭ ਹੋਵੇਗਾ ਅਤੇ 16 ਅਗਸਤ ਤੱਕ ਚੱਲੇਗਾ। 40 ਦਿਨ ਲਗਾਤਾਰ ਸ਼ਾਮ ਨੂੰ 6:30 ਤੋਂ 8:30 ਵਜੇ ਦਾ ਸਮਾਂ ਹੋਵੇ ਕਰੇਗਾ। ਮੇਨ ਹਾਲ ਦੇ ਵਿੱਚ ਉਹ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਬਾਣੀ ਦੀ ਸੰਥਿਆ ਅਤੇ ਵਿਆਖਿਆ ਆਪ ਜੀ ਨੇ ਪ੍ਰਾਪਤ ਕਰਨੀ ਜੀ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਰੱਬੀ ਰਾਹ ਵਿੱਚ ਕੋਈ ਰੁਕਾਵਟ ਹੈ ਉਹ ਕਰਮ ਕਾਂਡ ਹਨ। ਜੇ ਰੱਬੀ ਰਾਹ ਵਿੱਚ ਕੋਈ ਸਹਾਇਤਾ ਕਰ ਸਕਦਾ ਕੇਵਲ ਪਰਮੇਸ਼ੁਰ ਦਾ ਸਿਮਰਨ। ਇਸੇ ਕਰਕੇ ਕਹਿ ਕੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਵੱਡੇ ਵੱਡੇ ਪਾਪੀ ਅਤੇ ਅਪਰਾਧੀ ਸਿਮਰਨ ਕਰਕੇ ਪਾਰ ਹੋ ਗਏ। ਪ੍ਰਭ ਕੈ ਸਿਮਰਨ ਉਧਰੇ ਮੂਚਾ ਗਣਕਾ ਪਾਪਣ ਹੋਏ ਕਹਿ ਪਾਪਾਂ ਗੱਲ ਹਾਲ ਨਕਾਨਕ ਪਾਪਾਂ ਨਾਲ ਭਰੀ ਪਈ ਸੀ। ਦੁਰਮਤ ਦੇਖ ਦਿਆਲ ਹੋਏ ਉਸਦੇ ਵਿਹੜੇ ਤੇ ਮਹਾਤਮਾ ਪਹੁੰਚੇ। ਦੇਖਿਆ ਵੇਸ਼ਮਾ ਹੈ ਖੋਟੀ ਮੱਤ ਹੈ। ਦਇਆ ਦੇ ਘਰ ਵਿੱਚ ਆ ਗਏ ਤੇ ਉਹਨਾਂ ਨੇ ਤੋਹਫ਼ਾ ਦਿੱਤਾ ਇਸ ਨੂੰ ਅੰਮ੍ਰਿਤ ਵੇਲੇ ਉੱਠ ਕੇ ਰਾਮ ਨਾਮ ਜਪਾਇਆ ਕਰ। ਮਹਾਤਮਾ ਦੀ ਨਾਲ ਬਖਸ਼ਿਸ਼ ਹੋ ਗਈ। ਨੇਮ ਨਾਲ ਹੁਣ ਗਣਕਾ ਪਾਪਣ ਅੰਮ੍ਰਿਤ ਵੇਲੇ ਉੱਠ ਕੇ ਤੋਤੇ ਤੋਂ ਰਾਮ ਨਾਮ ਜਪਾ ਰਹੀ। ਇੱਕ ਦਿਨ ਦੇਖਿਆ ਤੋਤਾ ਬੋਲਦਾ ਨਹੀਂ। ਉਸ ਪਿੰਜਰੇ ਵਿੱਚ ਜ਼ਹਿਰੀਲਾ ਸੱਪ ਸੀ ਸਾਧ ਸੰਗਤ ਉਸਨੇ ਕੱਟਿਆ ਤੋਤੇ ਦੀ ਮੌਤ ਹੋ ਚੁੱਕੀ ਸੀ। ਇਸ ਨੇ ਹੱਥ ਪਾਇਆ ਪਿੰਜਰੇ 'ਚ ਤੋਤਾ ਬੋਲਿਆ ਨਹੀਂ। ਉਸੇ ਜ਼ਹਿਰੀਲੇ ਸੱਪ ਨੇ ਇਸ ਨੂੰ ਕੱਟਿਆ ਅਤੇ ਅਖੀਰਲੇ ਸਮੇਂ ਰਾਮ ਰਾਮ ਕਹਿੰਦੀ ਬੇਬਾਨ 'ਤੇ ਚੜ੍ਹ ਕੇ ਸਾਠੀਆਂ ਚਲੀ ਗਈ। ਇਹ ਹੈ ਨਾਮ ਦੀ ਮਹਿਮਾ ਸਿਮਰਨ ਦੀ ਵਡਿਆਈ। ਹਰ ਹਰ ਕਰਤ ਪੂਤ ਨਾ ਤਰੀ ਇਤਨੇ ਵੱਡੀ ਪਾਪਣ ਅਤੇ ਅਪਰਾਧਨ ਸਿਮਰਨ ਕਰਦਿਆਂ ਪਾਪ ਹੋ ਗਏ ਪਾਰ ਹੋ ਗਏ। ਅਜਾਮਲ ਪਾਪੀ ਜਗ ਜਾਣਾ ਨਿਮਖ ਮਹਿ ਨਿਸਤਾਰ ਆਖੋ ਵਾਹਿਗੁਰੂ। ਕਰੌਲ ਦਾ ਬ੍ਰਾਹਮਣ ਸੀ ਇਹ ਵੇਸ਼ਵਾਗਾਮੀ ਸੀ ਇਸਦੇ ਘਰ ਅੱਠਵਾਂ ਪੁੱਤਰ ਹੋਇਆ ਅਤੇ ਮਹਾਤਮਾ ਨੇ ਦਇਆ ਕਰਕੇ ਕਹਿ ਦਿੱਤਾ ਬੇਟੇ ਦਾ ਨਾਮ ਨਾਰਾਇਣ ਰੱਖ ਲਿਆ। ਹੁਣ ਅਖੀਰਲੀ ਉਮਰ ਇਸ ਨੂੰ ਪੁੱਤਰ ਨਾਲ ਮੋਹ ਸੀ। ਕਹਿੰਦੇ ਗਏ ਨਾਰਾਇਣ ਨਾਰਾਇਣ ਕਹਿੰਦਿਆਂ ਪੁੱਤਰ ਦੇ ਮੋਹ ਤੋਂ ਉੱਠ ਕੇ ਸੁੱਤ ਨਾਰਾਇਣ ਦੇ ਚਰਨਾਂ ਚਲੀ ਗਈ ਅਤੇ ਸੱਚਖੰਡ ਚਲਿਆ ਗਿਆ। ਜਿਤਨੇ ਵੱਡੇ ਵੱਡੇ ਪਾਪੀ ਅਤੇ ਅਪਰਾਧੀ ਸਿਮਰਨ ਕਰਕੇ ਪਾਰ ਹੋ ਗਏ ਕਿਤੇ ਤੂੰ ਵੀ ਸਿਮਰਨ ਦੇ ਨਾਲ ਜੁੜੇਗਾ ਤੇਰੀ ਵੀ ਗਤੀ ਹੋਏਗੀ। ਉਧਰੇ ਮੂਚਾ ਪਾਪੀ ਅਤੇ ਅਪਰਾਧੀ ਪਾਰ ਹੋ ਗਏ। ਭਰਿਆ ਪਿਆ ਇਤਿਹਾਸ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਿਆ ਆਖੋ ਵਾਹਿਗੁਰੂ। ਚਾਰ ਪ੍ਰਕਾਰ ਦੀ ਅੱਗ ਨੂੰ ਇਕੱਠਿਆ ਕਰਦੇ ਹੋ ਤ੍ਰਿਸ਼ਨਾ ਬਣ ਜਾਂਦੀ ਜੇ। ਹੰਸ ਹੇਤ ਲੋਭ ਕੁਭ ਚਾਰੇ ਨਦੀਆਂ ਅੱਗ ਆਖੋ ਵਾਹਿਗੁਰੂ। ਹਿੰਸਾ ਕਰਨੀ ਕ੍ਰੋਧ ਕਰਨਾ ਲੋਭ ਕਰਨਾ ਅਤੇ ਮੋਹ ਕਰਨਾ ਇਹ ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ। ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ ਤੇ ਸੰਸਾਰੀ ਜੀਵ ਇਸ ਅੱਗ ਵਿੱਚ ਸੜ ਰਹੇ ਨੇ। ਕੋਈ ਭਾਗਾਂ ਵਾਲਾ ਸਿਮਰਨ ਕਰਕੇ ਸੱਗ ਤੋਂ ਬਚਦਾ ਹੈ। ਜੇ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋਏਗੀ ਕੇਵਲ ਨਾਮ ਕਰਕੇ, ਨਹੀਂ ਤਾਂ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰੇ ਲਾ ਕਰੋੜੇ ਮਨ ਨਾ ਹੋਰੇ ਪਰੈ ਪਰੈ ਹੀ ਕਲੁੱਜੀ ਰੇ। ਕਰੋੜਾਂ ਇਕੱਠਾ ਕਰ ਲਓ ਅੱਗੇ ਹੋਰ ਹੋਰ ਦੀ ਲਾਲਸਾ ਵਧਦੀ ਜਾ ਰਹੀ ਹੈ। ਇਹ ਨਾ ਬੁੱਝਣ ਵਾਲੀ ਅੱਗ ਜੇ ਤੇ ਸ਼ਾਂਤ ਕਿਵੇਂ ਹੋਏਗੀ? ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਜਿਉਂ ਜਿਉਂ ਸਿਮਰਨ ਕਰੋਗੇ ਭਗਤੀ ਕਰੋਗੇ ਇੱਕ ਅਵਸਥਾ ਆਏਗੀ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਤੁਹਾਡੇ ਅੰਦਰ ਸੰਤੋਖ ਪੈਦਾ ਹੁੰਦਾ ਜਾਏਗਾ। ਤੇ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਕਿਸੇ ਨੇ ਸਿਮਰਨ ਦੀ ਅਵਸਥਾ ਕੀ ਹੈ, ਨਿਸ਼ਾਨੀ ਕੀ ਹੈ ਕਿ ਅੰਦਰ ਸਿਮਰਨ ਸ਼ੁਰੂ ਹੋ ਗਿਆ? ਉਹਨਾਂ ਪੰਕਤੀ ਪੜ੍ਹ ਕੇ ਸੁਣਾਈ ਸੀ। ਨਾਮ ਜਪ ਤ੍ਰਿਸ਼ਨਾ ਸਬੂਜੀ ਹੈ ਨਾਨਕ ਤ੍ਰਿਪੁਰਿਆ ਖਾਈ। ਕਹਿੰਦੇ ਜਦੋਂ ਸਾਰੀਆਂ ਮੰਗਾਂ ਮੁੱਕ ਜਾਣ ਭੁੱਖਾਂ ਮਿਟ ਜਾਣ ਸਮਝ ਲੈਣਾ ਸਿਮਰਨ ਕਰਕੇ ਤ੍ਰਿਪਤੀ ਆ ਜਾਏ। ਇਹ ਸਮਝੋ ਸਿਮਰਨ ਤੁਹਾਡੇ ਅੰਦਰ ਚੱਲ ਪਿਆ ਜੇ, ਹੋਰ ਕੋਈ ਇੱਛਾ ਨਹੀਂ ਰਹੀ, ਮਰ ਗਈਆਂ ਸਾਰੀਆਂ ਇੱਛਾ। ਇਹ ਕੇਵਲ ਸਿਮਰਨ ਕਰਕੇ ਨਾਮ ਦੀ ਕਮਾਈ ਕਰਕੇ ਤ੍ਰਿਸ਼ਨਾ ਪੁੱਜੇਗੀ। ਪ੍ਰਭ ਕੈ ਸਿਮਰਨ ਸਭ ਕੇ ਸੁਝੈ ਦੀ ਅਵਸਥਾ ਮਿਲੇਗੀ। ਇਤਨਾ ਮਹਾਤਮ ਹੈ, ਇਤਨੀ ਮਹਿਮਾ ਸਿਮਰਨ ਦੀ ਦੱਸੇ ਕਿ ਪੰਕਤੀ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਸਭ ਨਾਲੋਂ ਵੱਡਾ ਡਰ ਹੈ ਮਨ ਨੂੰ ਜਮਾਂ ਦਾ। ਤੇ ਸਿਮਰਨ ਕਰਦਿਆਂ ਕੀ ਹੋਏਗਾ? ਜੈ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਜਮਾਂ ਦਾ ਡਰ ਮੁੱਕ ਜਾਏਗਾ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਜਿੱਥੇ ਨਾਮ ਹੋਵੇ ਉੱਥੇ ਜਮਦੂਤ ਨੇੜੇ ਨਹੀਂ ਆ ਸਕਦੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਆਖੋ ਵਾਹਿਗੁਰੂ। ਇਹ ਨਾਮ ਦੀ ਵਡਿਆਈ। ਤੇ ਭਗਤ ਰਵਿਦਾਸ ਇੱਥੋਂ ਤੱਕ ਕਹਿੰਦੇ ਇੱਧਰ ਉੱਧਰ ਦੀਆਂ ਲਿਖਣ ਵਾਲੇ ਚਿਤ੍ਰਗੁਪਤ ਜੋ ਤੁਹਾਡੇ ਚਿੱਤ ਵਿੱਚ ਆਉਂਦਾ ਮੇਰੇ ਬਾਰੇ ਲਿਖ ਲਓ।
ਮੈਂ ਆਪਣੇ ਜੀਵਨ ਰੂਪੀ ਟਾਂਡੇ 'ਤੇ ਉਹ ਮਾਲ ਨਹੀਂ ਲੱਗਦਾ ਜਿੱਥੇ ਜਮ੍ਹਾਂ ਦਾ ਟੈਕਸ ਲੱਗਦਾ। ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਜੋ ਮਰਜ਼ੀ ਆਲ ਪਤਾਲ ਮੇਰੇ ਵਾਲੇ ਲਿਖ ਲਓ। ਮੋਹੇ ਜਮ ਡੰਡ ਨਾ ਲੱਗਈ ਤਜੀ ਲੈ ਸਰਬ ਜਾਲੋ, ਮਾਇਆ ਦੇ ਜੰਜਾਲ ਮੈਂ ਛੱਡ ਚੁੱਕਿਆ ਜਿਨ੍ਹਾਂ 'ਤੇ ਜਮ੍ਹਾਂ ਦਾ ਟੈਕਸ ਲੱਗਦਾ। ਜਿੱਥੇ ਸੰਗਤ ਹੋਵੇਗੀ, ਪਰਮੇਸ਼ਰ ਦਾ ਕੀਰਤਨ ਹੋਵੇਗਾ, ਧਰਮ ਰਾਜ ਦਾ ਜਮਦੂਤਾਂ ਨੂੰ ਹੁਕਮ ਹੈ ਕਿਤੇ ਭੁੱਲ ਕੇ ਵੀ ਉਸ ਥਾਂ ਦੇ ਨੇੜੇ ਨਾ ਜਾਇਓ, ਮੈਂ ਵੀ ਪਕੜਿਆ ਜਾਵਾਂਗਾ, ਤੁਸੀਂ ਵੀ ਬੰਨੇ ਜਾਓਗੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਸਾਧੂ ਦਾ ਭਜਨ ਕੀਰਤਨ ਨਿੱਤ ਹੁੰਦਾ ਹੈ। ਨਾ ਹੋਣਾ ਤੂੰ ਨੈ ਛੁੱਟੈ ਨਿਕਟ ਨਾ ਜਾਇਓ ਦੂਰ, ਜਮਦੂਤੋ ਕਿਤੇ ਉੱਥੇ ਨੇੜੇ ਨਾ ਚਲੇ ਜਾਇਓ, ਮੈਂ ਵੀ ਬੰਨਿਆ ਜਾਵਾਂਗਾ, ਤੁਸੀਂ ਵੀ ਪਕੜੇ ਜਾਓਗੇ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਜਮਾਂ ਦਾ ਡਰ ਮੁੱਕ ਜਾਏਗਾ। ਪ੍ਰਭ ਕੈ ਸਿਮਰਨ ਪੂਰੇ ਆਸਾ, ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਸੁੱਤੇ ਸਿੱਧ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤੇ ਅੱਗੇ ਸਮਝਾ ਗਏ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਇਹ ਮੈਲ ਕੱਟੀ ਜਾਏਗੀ। ਕੇਵਲ ਸਿਫਤ ਕਰਕੇ ਗੁਣ ਗਾਵੋ, ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖਵੈਲ। ਪਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਜਦੋਂ ਪਿਆਰ ਨਾਲ ਨਾਮ ਜਪੋਗੇ, ਕਹਿੰਦੇ ਸਾਰੀ ਮੈਲ ਕੱਟੀ ਜਾਏਗੀ। ਤੇ ਗੁਰਮੁਖ ਪਿਆਰੇ ਸਮਝਾਇਆ ਕਰਦੇ ਸੀ, ਸੱਤਾਂ ਬਾਣੀਆਂ ਦਾ ਨਿਤਨੇਮ ਨਿਤ ਦੀ ਮੈਲ ਉਤਾਰੇਗਾ। ਸਵੇਰੇ ਸਿੱਖ ਨੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਲਾਜ਼ਮੀ ਹੈ ਸ਼ਾਮ ਨੂੰ ਰਹਿਰਾਸ ਅਤੇ ਸੋਹਿਲਾ। ਜੇ ਗੁਰੂ ਨਾਲ ਸਾਡਾ ਰਿਸ਼ਤਾ ਜੁੜੇਗਾ ਨਿਤਨੇਮ ਕਰਕੇ, ਇਹ ਨਿਤ ਦਾ ਨੇਮ ਹੈ, ਇਸ ਵਿੱਚ ਕੋਈ ਰਿਲੈਕਸੇਸ਼ਨ ਨਹੀਂ ਹੈ। ਤੇ ਮਸਕੀਨੀ ਤੇ ਇੱਥੋਂ ਕਥਾ ਕਹਿੰਦੇ ਸੀ, ਜਿਹੜਾ ਤੁਸੀਂ ਅੱਜ ਨਿਤਨੇਮ 'ਚ ਨਾਗਾ ਪਾ ਦਿੱਤਾ, ਬੜਾ ਵੱਡਾ ਘੱਟ ਹੈ, ਕੱਲ੍ਹ ਡਬਲ ਨਹੀਂ ਜੇ ਹੋਣਾ ਤੁਹਾਡੇ ਤੋਂ। ਇਹ ਨਿਤ ਦੀ ਮੈਲ ਉਤਾਰੇਗਾ ਜਦੋਂ ਨਿਤਨੇਮ ਕਰੋਗੇ, ਤੇ ਕੀਰਤਨ ਜਨਮਾਂ ਜਨਮਾਂਤਰਾਂ ਦੀ ਮੈਲ ਉਤਾਰਦਾ ਜੇ। ਤੇ ਗੁਰਮੁਖ ਪਿਆਰੇ ਬਚਨ ਕਰਨ ਲੱਗੇ, ਮੂਲ ਮੰਤਰ ਤੇ ਗੁਰਮੰਤਰ ਦਾ ਸਿਮਰਨ ਕਰੋਗੇ, ਮੈਲ ਦੇ ਸੋਮੇ ਬੰਦ ਹੋ ਜਾਣਗੇ, ਮਹਿਲ ਬਣੋ ਰਹਿ ਜਾਏਗੀ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਜਦੋਂ ਹੁਣ ਮੈਲ ਕੱਟੀ ਗਈ, ਕੀ ਹੋਏਗਾ? ਅੰਮ੍ਰਿਤ ਨਾਮ ਰਿਦਮਾਇਸ ਮੈਂ, ਹਿਰਦੇ ਵਿੱਚ ਹੁਣ ਨਾਮ ਟਿਕਣਾ ਸ਼ੁਰੂ ਹੋ ਗਿਆ। ਕੇਵਲ ਸਿਮਰਨ ਕਰਕੇ ਮੈਲ ਕੱਟੀ ਜਾਣੀ ਹੈ। ਇਸ ਕਰਕੇ ਕਿਹਾ, ਬਾਰ ਬਾਰ ਸਿਮਰਨ ਦੀ ਮਹਿਮਾ ਜੇ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਥੀ ਕਾਲ ਨਾ ਜਾਏ, ਸਾਰਾ ਕੁਛ ਮਿਲੇਗਾ ਸਿਮਰਨ ਕਰਕੇ, ਇਹ ਕਾਲ ਨਾ ਕਦੇ ਅਜਾਈ ਨਹੀਂ ਗਾਏਗੀ। ਤੇ ਗੁਰਮੁਖ ਪਿਆਰੇ ਪੰਥ ਰਤਨ ਭਾਈ ਸਾਹਿਬ ਸਵੇਸ਼ ਸਿੰਘ ਜੀ ਖਾਲਸਾ ਇੱਥੇ ਸਮਝਾਉਂਦੇ ਸੀ, ਤੁਸੀਂ ਪਿਆਰ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ, ਕਹਿੰਦੇ ਮੰਗ ਕੋਈ ਨਾ ਰੱਖਿਓ, ਇੱਕ ਦਿਨ ਤੁਹਾਨੂੰ ਭਰੀ ਜਾਏਗਾ, ਉਹ ਭਰੀ ਜਾਏਗਾ, ਪਰ ਮੰਗ ਵਿਚਕਾਰ ਦੁਨਿਆਵੀ ਮੰਗ ਨਾ ਹੋਵੇ ਕੋਈ, ਕੇਵਲ ਸਿਮਰਨ ਦੀ ਮੰਗ ਹੋਵੇ। ਸਿਮਰਨ ਕਰਨ ਵਾਲਾ ਕੇਵਲ ਸਿਮਰਨ ਦੀ ਇੱਛਾ ਰੱਖ ਕੇ ਜਦੋਂ ਜਪ ਕਰੇਗਾ, ਬੱਤੀ ਫਲ ਜ਼ਬਰਦਸਤੀ ਤੁਹਾਡਾ ਮੂੰਹ ਭੰਨ ਕੇ ਧੰਨ ਗੁਰੂ ਨਾਨਕ ਸਾਹਿਬ ਤੁਹਾਡੇ ਮੁੱਖ 'ਚ ਪਾ ਦੇਣਗੇ, ਕਿ ਇੱਛਾ ਤੋਂ ਰਹਿਤ ਹੋ ਕੇ ਜਪੋਗੇ। ਧੰਨ ਗੁਰੂ ਅਰਜਨ ਦੇਵ ਦੇ ਬਚਨ ਹਨ, ਖੇਮ ਸ਼ਾਂਤ ਰਿੱਧ ਨਵਰਿੱਧ ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਠ ਉੱਤਮ ਇਸ਼ਨਾਨ, ਚਾਰ ਪ੍ਰਦਾਸ ਕਮਲ ਪ੍ਰਗਾਸ, ਸਭ ਕੈ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਸਤੀ ਏਕ ਦਿਸ ਜੇਤਾ, ਇਹ ਫਲ ਤਿਸ ਜਨ ਕੈ ਮੁਖ ਪਨੇ, ਮੂੰਹ ਪੰਨ ਕੇ ਇਹ ਜ਼ਬਰਦਸਤੀ ਗੁਰੂ ਨਾਨਕ ਤੁਹਾਡੇ ਮੂੰਹ ਚ ਪਾਏਗਾ। ਗੁਰੂ ਨਾਨਕ ਨਾਮ ਬਚਨ ਜਿਨ ਸੁਣੇ, ਔਰ ਫਿਰ ਸਵਾਲ ਪੈਦਾ ਹੁੰਦਾ, ਹੁਣ ਸਿਮਰਨ ਕੀਤਾ ਕਿਵੇਂ ਜਾਏ? ਦਾਸ ਨੇ ਆਪਣੇ ਕੋਲੋਂ ਇੱਕ ਸਿੰਗਲ ਸ਼ਬਦ ਨਹੀਂ ਕਹਿਣਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਮਰਨ ਦੀ ਵਿਧੀ ਦੱਸੇਗੀ ਅਗਲੇ ਸ਼ਬਦ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ।

Why?

0: तुलसी जी की सारी रामायण पढ़ लो, सारी रामायण च एक थां ते भी शब्द सिमरन नहीं मिलेगा, केवल पूजा का जिक्र जे। सारा गुरु ग्रंथ साहिब पढ़ लो, कोई ऐसा शब्द नहीं जिथे सिमरन की महिमा नहीं है। यंत्र जे हुण सिमरन किया किवें जाए, जिहड़ा परमेश्वर चक्कर चिहन वरण रूप जात विच नहीं है, जिसका आकार नहीं जे, जिहड़ा दिखाई नहीं देंदा, उसके महल तक किवें पहुंचा जाए। चाबी लाई भाई गुरदास जी ने, क्योंकि बिना चाबी तो ताला नहीं जे खुले। गुर मूरत गुर शब्द सुन, साध संगण आसन निरंकारी, उस निरंकार का टिकाणा संगत विच है। इत्थे गुर मूरत गुर शब्द है, इसनों सुनी बस, ये है ध्यान, यह है सिमरन की विधि। कई कहिंदे जी गुर की मूरत मन में ध्यान लिखिया, गुरु नानक की फोटो का ध्यान कर दे, खुद लिखी है पंक्ति पर अगली पंक्ति नहीं पढ़ते। गुर का शब्द मंत्र मनमा, गुर मूरत गुर शब्द है, सा संगत विच प्रगटी आया। भाई गुरदास जी ने मोल लगाई है, ए दुनिया के लोगों गुरु की मूरत गुरु का शब्द जे। इस करके सिमरन अभ्यासी ने नुकता हमेशा अपने सामने रखना पड़ेगा। सिमरन करदे आ किसे आकार वाल नहीं जाना, क्योंकि पूजा अकाल की सानू अकाल दे नाल जोड़े है, जेड़ा आया नहीं जाएगा भी ने, तस्वीर थोड़ी सड़ जाएगी। कल्पना है ते असी अकाल दे पुजारी हैं, जागत जोत दे पुजारी हैं। इसे करके बड़ा प्यार नाल सौखा समझा गए, ध्यान किसे तरह तुन मैं ध्यान, जेड़ा वाहिगुरु की रसना तुन उचार रहे हो उसे नू सुनना पड़ेगा। बस ध्यान मैं जाने हैं। इसकी की अवस्था है? भाई साहब भाई जसवेश जी खालसा कहते सी, मैं गुरबाणी आधार है गुरबाणी लाग रहा हूं। जदों शब्द की टेक लैके अभ्यास करोगे, कहते अपने आप मन टेकेगा, फुरने सड़नगे सड़नगे। यह है विधि। धन गुरु तेग बहादुर तो बार बार श्लोकां च गल दस रहे ने, किथे ध्यान तां सिमरन किवें करना है। जे वागुण गोबिंद भजो कर्ण सुनो हर नाम, रसना बोली जाए ते कान सुनी जा, कितना सौखा। सरवण गोविंद गुण सुनो और गाओ रसना की। सारे गुरु गोबिंद सिंह जी महाराज की बाणी पढ़ लो, कितने भी थानू आकार का नजर नहीं आएगा। धन गुरु गोबिंद सिंह ने डंके की चोट से गल कही सी, ना ध्यान आन को तरो, मैं किसे तस्वीर किसे देवी देवते किसे मूरत का ध्यान नहीं तरदा, ना नाम आन उचरो, एक वाहिगुरु छड़ के किसे मैं देवी देवते का नाम नहीं लैंदा। परम ध्यान धारियां अनंत पाप टारियां, आखो वाहिगुरु मैं ध्यान तरदा उस परम शक्ति का जिसका ध्यान तरिया करोड़ा पाप नाश होंदे ने। किस तो पुछना तुसीं? धन गुरु ग्रंथ साहिब बार बार भेद खोल रहे हैं, ध्यान तरो तह कौम तो मन में जय कौम दो सबै जग छायो, श्लोक सहस कीर्ति महला पंजवा। किथे सिमरन करना, ध्यान किथे रखना। मंत्रंग राम नाम नामंग ध्यानंग सर्वत्र पूर्ण है, जो पंजा प्यारे ने वाहिगुरु मंत्र बख्शे है, ध्यान केवल उसे मंत्र दे विच रखना है, किसे होर थां सुत ना जाए। ते गुरबाणी दा नुकता जे गुरमत दा सिद्धांत है, जैसा सेवै तैसो होए। तुसी जिस हस्ती दा ध्यान करोगे उस वर्गे हुंदे जाओगे, उसे दा एक दिन रूप बन जाओगे। अज नुकता आया बाणी अंदर शब्द अंदर, एको जप एको साला है। जो एक नू जपोगे एक दी सिफत करोगे की होएगा, एक सिमर एको मन, ओए तुहाडे मन अंदर टिकेगा फिर जिसका ध्यान तरिया। तुसी उसे दे गुण अपने अंदर टिकाओगे, गुण रूप हुंदे जाओगे, गुण गावत गुणी समौला, एक दिन गुण गादियां उस दे विच समा जाओगे, लीन हो जाओगे। चाहुंदे मन विच नाम टिक जाए, पुछिए धन गुरु अमरदास जी नूं किवें टिकेगा मन च नाम, कितना सौखा समझा गए। सदा सिफ सलाह तेरी नाम मन वसावे, कहिंदे सिफत करी जा सिफत करी जा, उसनू बेअंत बेअंत वड्डा वड्डा आखी जाई, एक दिन मन विच नाम टिकेगा ही टिकेगा, एक दिन मन विच नाम टिकेगा। इस करके ਇੱਕੋ ਸਿਮਰ, ਇੱਕ ਨੂੰ ਸਿਮਰਨਾ, ਇੱਕੋ ਮਨਾਏ। ਜਦੋਂ ਇੱਕ ਦਾ ਧਿਆਨ ਕਰੇਗਾ ਇਹ ਗਿਆਨ ਦ੍ਰਿੜ ਹੋ ਜਾਏ, ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੀ ਇੱਕ ਹੈ, ਉਹ ਮੇਰਾ ਸਾਹਿਬ ਮੇਰਾ ਇੱਕੋ ਹੈ, ਉਸਦੇ ਵਰਗਾ ਹੋਰ ਦੂਸਰਾ ਕੋਈ ਬਦਲ ਨਹੀਂ ਹੈ। ਇੱਕ ਹੈ, ਇੱਕ ਹੈ, ਇੱਕ ਤੂੰ ਹੀ, ਇੱਕ ਹੈ, ਇੱਕ ਹੈ ਤੂੰ ਹੈ, ਉਸਦਾ ਬਦਲ ਸੈਕਿੰਡ ਨਹੀਂ ਹੈ, ਉਸਦਾ ਸ਼ਰੀਕ ਨਹੀਂ ਹੈ। ਗੁਰੂ ਕਿਰਪਾ ਕਰੇ ਦਾਸ ਨੂੰ ਵੀ ਨੁਕਤਾ ਪਕੜ ਚ ਆ ਜਾਏ, ਇਸ ਰਾਹ 'ਤੇ ਤੁਰਿਆ ਜਾ ਸਕੇ। ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸੀਸ ਬਖਸ਼ਣੀ, ਗੁਰੂ ਦੀ ਮੱਤ ਤੇ ਨਿਰਕਰ ਕੇ ਸੇਵਾ ਹੋ ਸਕੇ ਕਿ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਪੇਟਾ ਕਰ ਗਏ। ਸਤਿਗੁਰੂ ਸਾਰਿਆਂ ਨੂੰ ਨਾਮਦਾਨ ਬਖਸ਼ਣੇ, ਸਾਰੀ ਸੇਵਾ ਪੰਥ ਰਤਨ ਭਾਈ ਸਾਹਿਬ ਭਾਈ ਸੁਰੇਸ਼ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ, ਜੋ ਮਨੁੱਖਤਾ ਦੀ ਸੇਵਾ ਲਈ ਸੇਵਾ ਦਾ ਮੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੋਹਣਾ ਵਿਖੇ ਆਰੰਭ ਕੀਤਾ ਹੈ। ਅੱਜ 400 ਬੈੱਡ ਦਾ ਮਲਟੀ ਸੁਪਰ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ, ਜਿੱਥੇ ਵਰਲਡ ਕਲਾਸ ਟੈਕਨੋਲੋਜੀ ਰਾਹੀਂ ਹਰ ਬਿਮਾਰੀ ਦਾ ਰੀਜਨੇਬਲ ਰੇਟ 'ਤੇ ਇਲਾਜ ਹੁੰਦਾ ਹੈ। ਉੱਥੇ ਭਾਈ ਸਾਹਿਬ ਦਾ ਸੁਪਨਾ ਸੀ ਗਰੀਬ ਅਤੇ ਲੋੜਵੰਦਾਂ ਲਈ ਫ੍ਰੀ ਇਲਾਜ ਮੁਹੱਈਆ ਕੀਤਾ ਜਾਏ। ਗੁਰੂ ਨੇ ਕਿਰਪਾ ਕੀਤੀ, ਆਪ ਸੰਗਤਾਂ ਦੀਆਂ ਦਾਸਾਂ 4 ਸਾਲ ਪਹਿਲਾਂ ਗੁਰਦੁਆਰਾ ਕਾਲ ਆਸਮ ਸੋਹਾਣਾ ਵਿਖੇ 200 ਬੈੱਡ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਹਸਪਤਾਲ ਆਰੰਭ ਹੋ ਚੁੱਕਿਆ ਹੈ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ, 300 ਤੋਂ ਉੱਪਰ ਡੇਲੀ ਮਰੀਜ਼ ਓਪੀਡੀ ਜਾ ਰਹੇ ਨੇ, ਅੱਖਾਂ ਦੇ ਆਪਰੇਸ਼ਨ ਟੋਟਲੀ ਫ੍ਰੀ ਹੁੰਦੇ ਨੇ, 40 ਤੋਂ ਉੱਪਰ ਡਾਇਲਸਿਸ ਗੁਰੂ ਕਿਰਪਾ ਨਾਲ ਫ੍ਰੀ ਹੁੰਦੇ ਨੇ, ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ, ਲੈਬੋਰਟਰੀ ਟੈਸਟ ਨੇਕਾ ਹੋਰ ਮੈਡੀਕਲ ਫੈਸਿਲਿਟੀ ਟੋਟਲੀ ਫ੍ਰੀ ਹੁੰਦੀਆਂ ਨੇ। 50 ਲੱਖ ਤੋਂ ਉੱਪਰ ਰੁਪਈਆ ਆਪ ਜੀ ਦੇ ਦਿੱਤੇ ਹੋਏ ਦਸਵੰਦ ਵਿੱਚੋਂ ਉੱਥੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ 'ਚ ਲੱਗਦਾ ਹੈ। ਦਾਸ ਨੂੰ ਕੇਵਲ ਆਪ ਜੀ ਦੀ ਅਸੀਸ, ਮਿਹਰ ਭਰਿਆ ਸਿਰ ਅਤੇ ਹੱਥ, ਅੰਮ੍ਰਿਤ ਦ੍ਰਿਸ਼ਟੀ, ਜੋ ਉਸ ਮਹਾਨ ਪਵਿੱਤਰ ਆਤਮਾ ਨੇ ਇਸ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ। ਗੁਰੂ ਕਿਰਪਾ ਕਰੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਅਪਣਾ ਕੇ ਗੁਰੂ ਦੇ ਦੱਸੇ ਰਾਹ 'ਤੇ ਆਪਣਾ ਜੀਵਨ ਸਫਲ ਕਰੀਏ। 4 ਜੁਲਾਈ ਸਵੇਰੇ 7 ਵਜੇ ਗੈਲਰੀ ਦੇ ਵਿੱਚ ਮਹਾਨ ਅੰਮ੍ਰਿਤ ਸੰਚਾਰ ਰੱਖੇ ਗਏ ਨੇ। ਗੁਰੂ ਕਿਰਪਾ ਕਰੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਸਭ ਨੇ ਆਪਣੇ ਨਾਮ ਦਰਜ ਕਰਾਉਣੇ ਨੇ ਤਾਂ ਕਿ ਪ੍ਰਬੰਧ ਕੀਤਾ ਜਾ ਸਕੇ। ਸੋਹਾਣਾ ਸਾਹਿਬ ਵਿਖੇ ਗੁਰੂ ਨੇ ਕਿਰਪਾ ਕੀਤੀ, ਆਪ ਸੰਗਤਾਂ ਨੇ ਪ੍ਰੇਰਨਾ ਕੀਤੀ, 105 ਬੈੱਡ ਦਾ 15 ਬੈੱਡ ਦਾ ਤਨ ਧੰਨ ਬਾਬਾ ਬੁੱਢਾ ਸਾਹਿਬ ਸੰਗਤ ਨਿਵਾਸ ਜੋ ਬਿਲਡਿੰਗ ਆਰੰਭ ਹੈ, ਮਾਰਚ ਤੱਕ ਗੁਰੂ ਕਿਰਪਾ ਕਰੇ ਇਹ ਬਿਲਡਿੰਗ ਰਿਹਾਇਸ਼ ਦੀ ਤਿਆਰ ਹੋ ਜਾਏ, ਜਿੱਥੇ ਸੰਗਤਾਂ ਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਹਸਪਤਾਲ ਦੇ ਵਿੱਚ ਜਿਤਨੇ ਮਰੀਜ਼ ਆਉਂਦੇ ਨੇ ਉਹਨਾਂ ਦੇ ਅਟੈਂਡੈਂਟ ਨੂੰ ਉੱਥੇ ਜਗ੍ਹਾ ਦਿੱਤੀ ਜਾਏਗੀ। ਆਪ ਸਾਰਿਆਂ ਦਾ ਧੰਨਵਾਦ ਜੀ। ਆਓ ਆਨੰਦ ਸਾਹਿਬ ਜੀ ਦਾ ਪਾਠ ਸੁਣਦੇ ਹਾਂ।
1: ਰਾਮ ਕਲੀ ਮਹਿਲਾ ਤੀਜਾ ਅਨੰਦ ਓਅੰਕਾਰ ਸਤਿਗੁਰ ਪ੍ਰਸਾਦ।

तुमरी कृपा मह सुख कोई ना जाने तुमरा उचे ते ऊचा सगल समग्री तुमरा तुमते हो ए सो तुमरी गाता मेता नानक दास सदा बोलना जी वाहिगुरु वाहिगुरु वाहिगुरु एक ओंकार वाहिगुरु जी की फतह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक कलाई ते आए फिर अंगत गुर ते अमरदास रामदासी होई सहाय अर्जन हर गोविंद नो सिमराऊं श्री हर आए श्री हर किशन ते आईया जिस डिठा सब दुख जाए तेग बहादुर सिमरिया घर नौन दे आवै ताई सब थाई होई सहाय दसवें पातशाह गुरु गोबिंद सिंह साहिब जी सब थाई होई सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान तरके बोलो जी वाहे पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई तेग वाही देख के अन डिठ कीता तन्हा प्यारियां सच्चियारियां दी कमाई दा ध्यान तरके खालसा जी बोलो जी वाहे ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾਸ ਹੈ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਕੀਰਤਨ ਢਾਡੀ ਵਾਰਾਂ ਲੜੀ ਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਛੇ ਪੌੜੀਆਂ ਨੰਦ ਸਾਹਿਬ ਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦੇ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ
ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੁਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮ ਦੇ,

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੈ ਬਿਨ ਭਜਨਾ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਓ ਤਨ ਸਾਰਾ ਸੋ ਕਹੋ ਟਲ ਗੁਰ ਸੇਵੀ ਐਨਸ ਸਹਿਜ ਸੁਭਾਅ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨਾ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਇ ਹਰ ਕੀਆਂ ਸਦਾ ਸਦਾ ਵਡਿਆਈਆ ਦੇ ਨਾ ਪੱਛੋ ਤਾਏ। ਇਹ ਮਨ ਹਾਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਇ

ਆਪੇ ਸੇਵਾ ਲਾਏ ਨਾ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇ ਨਾ ਤਿੰਨ ਜਿਗਰ ਵਾਸ ਹੈ ਜੁਗ ਜੁਗ ਸੋਭਾ ਹੋ ਪੌੜੀ ਤੂੰ ਕਰਨ ਕਰ ਸਮਰੱਥ ਹੈ ਕਰਤਾ

0: ਵਡਿਆਈ ਗੁਰਮੁਖ ਦੇ ਪ੍ਰਭਾ ਹਰ ਪਾਵੈ ਸੋਈ ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔ ਖੁਦ ਦੀਆਂ ਏਕਾ ਨਿਮਲਾਈ ਰਹਾਉ ਰੱਖ ਲਈਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮੈ ਚਿਤ ਬੋ ਚਿਤ ਬਨੀ ਉਦਮ ਕਰੂ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਜਣ ਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸਜਣ ਅਸੀਂ ਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੈ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵਿਸਾਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸੀਆ ਘੜੀਆ ਪੈਰਾ ਤਿੱਤੀ ਵਾਰੀ ਮਹੋਆ ਸੂਰਜੇ ਕੋ ਰੁਤਾ ਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਖਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਮਨੂ ਕਰੇ

ਸਗਲ ਬੁਨਰਾਈ ਪੂੰ ਲਾਂਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਨਹਤ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀ ਇਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹ ਚੁਬੈ ਦੁਖ ਪਾਵ ਹੈ ਜਮਕਾਲ ਸਹਿਸ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡ।

0: ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੇ ਅਰਦਾਸ ਹਮਾ ਜੀਉ ਪਿੰਡ ਕਉ ਨਾਨਕ ਸਭ ਕੋਈ ਨਉ ਨਾ ਜਾ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਹੁਣ ਕਿਰਪਾ ਕਰੋ ਆਪਣੇ ਨਿੱਜ ਅਸਥਾਨਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੇ ਦਾਰੇ ਦੇਖ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਿੱਥੇ ਜਾਏ ਬਹਿ ਮੇਰਾ

जिन हर नाम हर नाम जिन नानक सत गौरा तिन हार पूजे

नानक चाओ ए हो, नानक चाओ ए हो।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜਗਾਰਕ ਜਾਵੇ ਨਿਹਾਲੋ ਜਾਵੇ ਧੰਨ ਧੰਨ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਕੱਜ ਕੇ ਜਗਾਰਾ ਜਾਵੇ ਨਿਹਾਲੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਨ ਨੂੰ ਪਤਾ ਭਾਵੇ
0: ਦੇਖਤੇ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਹੈ ਲਾਗ ਤੇ ਦੀਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੰਗਤ ਦੀ ਬੇਨਤੀ ਆ, ਕਿਸੇ ਵੀਰ ਭੈਣ ਦੀ ਕਾਰ ਦੀ ਚਾਬੀ ਮਿਲੀ ਆ, ਜੇ ਕੋਈ ਟੋਲਦਾ ਹੋਵੇ ਤਾਂ ਉਹ ਸਟੇਜ ਤੋਂ ਲੈ ਜਾਵੇ ਪਲੀਜ਼। ਦੁਬਾਰਾ ਬੇਨਤੀ ਫਿਰ ਦੁਬਾਰਾ ਕਰਦੇ ਹਾਂ, ਕਿਸੇ ਦੀ ਕਾਰ ਦੀ ਚਾਬੀ ਮਿਲੀ ਪਲੀਜ਼ ਸਟੇਜ ਤੋਂ ਲੈ ਜਾਓ ਆ ਕੇ ਪਲੀਜ਼। ਵਾਹ ਖਾਲਸਾ ਵਾਹਿਗੁਰੂ ਫਤਿਹ ਜੀ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ,

ਸੁਣਿਐ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ਼, ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੜਸਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛੁਤਾਏ, ਕਾਗਦ ਕਲ

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ

ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ।

ਆਪੇ ਜਾਣੈ ਸੋਈ, ਕਿਵ ਕਰੇ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ।

ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ

ਕੇ ਜਿਸਨੂੰ ਬਖਸ਼ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਣ ਅਮੁੱਲ ਕਰ

ਕਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰਭੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਧਨੋ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨੋ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋ

ਦੇਸ ਇੱਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ

ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ।

ਮਾਹੇ ਤਿੱਥੇ ਭਗਤ ਵਸੈ ਕੀ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ

ਨਾਲ ਇੱਕ ਓਅੰਕਾਰ ਸ੍ਰੀ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਿਹਜੈ ਕੋਟਿੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੁਅੰ ਅਕਾਲੇ ਨਮਸਤੁਅੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤਜਬੇ ਅਦੇਸਤੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਵਨਮੇ ਨਮੋ ਸਰਬਗੌਨੇ ਨਮੋ ਸਰਬਭੌਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕ੍ਰਤਾਰੰ ਨਮੋ ਸਰਬਧੰਦੇ ਨਮੋ ਉਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤੁਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਜੈ ਹੈ ਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਝੂਜ ਹੈ ਝੰਜ ਹੈ ਅਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ।

ਭੁਜੰਗ ਪ੍ਰਯਾਦ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਵੰ ਪੁਰਨਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਦ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ

ਕਲਾਨ ਕਾਲ ਅਨਭੂਤ ਅੰਗ ਅਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਅਨਡੰਡ ਬਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਗ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਿਆ ਸ਼ਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਪੋ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿੱਤਰ

ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਿਆ ਹੈ ਰਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਪਰ ਹੈ ਸਰਵੰਕਰ ਹੈ ਸਰਬ ਪਾਸਿਆ ਹੈ ਸਰਵਨਾਸਿਆ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜੱਪਾ ਜਪ ਹੈ ਅਥਪਾ ਅਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨ੍ਰਿਪਨਾਇਕ ਹੈ ਸਰਪਾਇਕ ਹੈ ਪਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਨੰਗੀ ਨਾਮੇ ਦਰਭੰਗੀ ਦਰਕਾਲੇ ਨੰਗੀ ਕਾਮੇ ਏਕ ਅਸ਼੍ਰੀ ਛੰਦ ਅਜੈ ਲੈ ਭੈ ਬੈ ਭੂ ਅਜੂ ਅਨਾਸ ਕਾਸ ਅਗੰਜ ਭੰਜ ਲੱਖ ਭਖ ਅਕਾਲ ਦਿਆਲ ਲੇਖ ਭੇਖ ਅਨਾਮ ਕਾਮ ਅਗਾਟਾ ਅਨਾਥੇ ਪਰਮਾਥੇ ਅਜੋ ਨੀ ਅਮੋ ਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀਅੰਗ ਕਰੀਅੰਗ ਕਰੀਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਵਯੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਇਆਲ ਸਰੂਪੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ

ਟੀਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ ਪੌਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ

ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਭ ਆਦ ਨੀਲਾ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ

ਹੂੰ ਸਿਮਟ ਭਇਓ ਸ਼ੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖਿਆ ਉਬਾਰ ਸਿੱਖਿਆ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੋ ਜਿਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੁਆ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਹ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤੁਮ

ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏ ਸੁਨੋ ਹੋਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਵੈ ਬਾਜੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ।

ਪਾਵੈ ਤਾਂ ਸੋਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ।

ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਗ ਹੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾਏ ਵਜਾਏ।

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ। ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ

ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰਿਆਪ ਅਮੁੱਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਕਿਉਂ ਲਾਹਾ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਖਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨਿ ਆਏ। ਏ ਸ੍ਰੀ ਰਾਮੇ ਰਿਆ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮੈਂ ਆਇਆ। ਹਰਿਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ

ਗੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ

ਜੀ ਨੇ ਅੰਮ੍ਰਿਤ ਵੇਲੇ ਸੰਗਤ ਨੂੰ ਖੁੱਲੇ ਦੀਦਾਰ ਬਖਸ਼ ਕੇ ਨਿਵਾਜਿਆ ਹੈ। ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੈ। ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

एक ओंकार सतगुर प्रसाद सलोक दर्शन प्यासी दिन सुरात।

ਆਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ।

ವಾಗುರು.

தன் தன் சுகுரு சிக்க கஹிய ஜோ சத்குரு சரணி ஜாய பயா.

Thank you.

Why?

ਸਿੱਖ ਕੌਮ ਦੇ ਮਹਾਨ ਜਰਨੈਲ, ਸਿੱਖ ਰਾਜ ਦੇ ਮੋਢੀ, ਮਹਾਨ ਸੂਰਮੇ, ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਵਾਲੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਤੋਂ ਵਰਸਾਏ ਹੋਏ, ਧੰਨ ਧੰਨ ਬਾਬਾ ਦੀਪ ਸਿੰਘ ਦਾ, ਉਹਨਾਂ ਦਾ ਅੱਜ ਸ਼ਹਾਦਤ ਦਾ ਦਿਨ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਕੋਟਾਨ ਕੋਟਾਨ ਨਮਸਕਾਰ ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ। ਕੈਸਾ ਜੀਵਨ ਸੀ, ਜੰਮੂ ਦੀ ਰਿਆਸਤ ਰਜੌਰੀ ਵਿਖੇ ਉਹਨਾਂ ਦਾ ਜਨਮ ਹੁੰਦਾ ਅਤੇ ਨਾਮ ਮਾਪਿਆਂ ਨੇ ਰੱਖਿਆ ਲਛਮਣ ਦਾਸ। ਰਾਜਪੂਤਾਂ ਦਾ ਬੇਟਾ ਹੈ, ਸ਼ਿਕਾਰ ਕਰਦਾ। ਇੱਕ ਦਿਨ ਸ਼ਿਕਾਰ ਕੀਤਾ, ਗਰਭਵਤੀ ਹਿਰਨੀ ਦਾ ਬੱਚੇ ਤੜਪ ਤੜਪ ਕੇ ਮਰੇ, ਬੈਰਾਗੀ ਹੋ ਗਏ, ਨਾਮ ਰੱਖ ਲਿਆ ਮਾਧੋ ਦਾਸ ਬੈਰਾਗੀ। ਮਾਂ ਨੇ ਬੈਰਾਗੀਆਂ ਦੇ ਡੇਰੇ 'ਚ ਲੈ ਗਈ। ਰਾਮ ਜੀ ਦਾਸ, ਜਾਨਕੀ ਦਾਸ, ਅਗੜਨਾਥ ਅਤੇ ਸਮਰੱਥ ਰਾਮਦਾਸ ਦਾ ਚੇਲਾ ਬਣਿਆ। ਇਹਨਾਂ ਚਾਰਾਂ ਗੁਰੂਆਂ ਦੇ ਕੋਲੋਂ ਰਿੱਧੀਆਂ ਸਿੱਧੀਆਂ ਮਿਲੀਆਂ ਉਸਨੂੰ ਤਾਕਤਾਂ, ਅਤੇ ਨਦੇੜ ਦੀ ਧਰਤੀ 'ਤੇ ਮਾਧੋ ਦਾਸ ਬੈਰਾਗੀ ਨੇ ਆਪਣਾ ਡੇਰਾ ਬਣਾਇਆ। ਇੱਕ ਪਲੰਗ ਵਿਛਾਇਆ ਸੀ, ਜਿਹੜਾ ਉਸ ਪਲੰਗ 'ਤੇ ਬੈਠਦਾ ਹੈ, ਪਲੰਗ ਉਡਾ ਕੇ ਉਸਦੀ ਖਿੱਲੀ ਉਡਾਉਂਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਦੀ ਧਰਤੀ ਪਹੁੰਚੇ, ਜੈਤ ਰਾਮ ਜੀ ਕਹਿਣ ਲੱਗੇ, ਮਾਧੋ ਦਾਸ ਦੇ ਡੇਰੇ ਬਿਲਕੁਲ ਨਾ ਜਾਇਓ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਜ਼ਰੂਰ ਜਾਣਾ, ਉਸਨੂੰ ਬੰਦਾ ਬਣਾਉਣਾ, ਤਰਾਸ਼ਣ ਦੀ ਲੋੜ ਹੈ, ਕਾੜਤ ਕੱਢਣੀ ਆ, ਉਸਨੂੰ ਬੰਦਾ ਬਣਾਉਣਾ ਆ ਮੈਂ। ਪਹੁੰਚ ਗਏ ਧੰਨ ਗੁਰੂ ਗੋਬਿੰਦ ਸਿੰਘ, ਪਲੰਗ 'ਤੇ ਬੈਠੇ ਅਤੇ ਮਲੰਗ ਖੇਲਿਆ ਨਹੀਂ। ਅੱਜ ਦੇਖਿਆ ਮੇਰੀ ਸਾਰੀ ਉਮਰ ਦੀਆਂ ਤਾਕਤਾਂ ਨਾਸ ਹੋ ਗਈਆਂ, ਜ਼ੀਰੋ ਹੋ ਗਿਆ। ਅਤੇ ਸਵਾਲ ਕਰਦਾ ਮਾਧੋ ਦਾਸ ਬਰਾਗੀ, ਤੁਸੀਂ ਕੌਣ ਹੋ? ਕਹਿੰਦੇ, ਆਪਣੇ ਆਪ ਨੂੰ ਪੁੱਛ, ਤੂੰ ਜਾਣਦਾ? ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਹਾਂ, ਇੱਥੇ ਆਏ ਕੀ ਕਰਨ? ਉਹ ਤੈਨੂੰ ਬੰਦਾ ਬਣਾਉਣ ਆਇਆ, ਮੈਂ ਤੁਹਾਡਾ ਬੰਦਾ, ਫਿਰ ਬੰਦਿਆਂ ਵਾਲੇ ਕੰਮ ਕਰਿਆ ਕਰ। ਇਹ ਪਹਿਲੇ ਦਿਨ ਵਚਨ ਕੀਤਾ। ਖੰਡੇ ਬਾਟੇ ਦੀ ਪੌਲ, ਅੰਮ੍ਰਿਤ ਦੀ ਦਾਤ ਬਖਸ਼ੀ, ਨਾਮ ਰੱਖਿਆ ਗੁਰਬਖਸ਼ ਸਿੰਘ। ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਸਿੱਧ ਹੁੰਦਾ। ਪੰਜ ਤੀਰ ਆਪਣੇ ਭੱਥੇ 'ਚੋਂ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਨੇ। ਹੁਣ ਕਲਾ ਦੇਖੋ, ਗੁਰੂ ਦੀ ਸਮਰੱਥਾ ਕਿਤਨੀ ਵੱਡੀ ਜੇ। ਮਿਆਨ 'ਚੋਂ ਕਿਰਪਾਨ ਦਿੱਤੀ, ਪੰਜ ਸਿੰਘ ਦਿੱਤੇ, ਝੰਡਾ ਅਤੇ ਜੰਗੀ ਨਗਾਰਾ। ਕਹਿਣ ਲੱਗੇ, ਮਲੇਸ਼ਾ ਨੂੰ ਸੋਧਣਾ, ਸ਼ਾਸਨ ਵੇਗ ਅਤੇ ਬਾਸ਼ਨ ਵੇਗ, ਮੇਰੇ ਮਾਸੂਮ ਲਾਲਾ ਨੂੰ ਉਹਨਾਂ ਨੇ ਸ਼ਹੀਦ ਕੀਤਾ ਸਰਹੰਦ ਦੀ ਧਰਤੀ 'ਤੇ, ਸਮਾਣੇ ਜਾ ਕੇ ਉਹਨਾਂ ਨੂੰ ਸੋਧਣਾ। ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸੋਧਣਾ, ਵਜ਼ੀਰ ਖਾਂ ਨੇ ਜ਼ੁਲਮ ਕੀਤੇ ਉਸਦਾ ਸੋਧਾ ਲਾਉਣਾ। ਸਾਰਿਆਂ ਬਾਰੇ ਜਦੋਂ ਕਹਿੰਗੇ, ਖੂਨ ਡੋਲੇ ਫਰਕਣ ਲੱਗੇ, ਕਿਉਂਕਿ ਤਾਕਤਾਂ ਪਹਿਲੀ ਸੀ ਅਤੇ ਹੁਣ ਅੰਮ੍ਰਿਤ ਦੀ ਸ਼ਕਤੀ ਆ ਗਈ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜ ਆਇਆ ਹੈ। ਉੱਥੇ ਬਾ ਕਿਹਾ ਫਿਰ ਗੁਰਬਖਸ਼ ਸਿੰਘ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ, ਮੈਂ ਇਤਨੀ ਵੱਡੀ ਮੁਲ ਸਲਤਨਤ ਦਾ ਖੁਦ ਨਹੀਂ ਲੜ ਸਕਾਂਗਾ, ਸੀਸ ਤੇ ਮੇਰ ਭਰਿਆ ਹੱਥ ਰੱਖਿਓ, ਤੁਹਾਡੇ ਦਿੱਤੇ ਹੋਏ ਪੰਜ ਥੀਰਾਂ ਨਾਲ ਸਰਹੰਦ ਦੀ ਇੱਟ ਨਾ ਇੱਟ ਖੜਕਾ ਕੇ ਰੱਖ ਦਿਆਂਗਾ। ਤੁਹਾਡੀ ਬਖਸ਼ਿਸ਼ ਲੈ ਕੇ, ਤੁਹਾਡੀ ਥਾਪੜਾ ਲੈ ਕੇ, ਜੋ ਕਰਾਓਗੇ ਹੋਏਗਾ ਹੋਏਗਾ। ਤੇ ਪਹੁੰਚੇ ਕਪੂਰੀ, ਮੁਗਲ ਹਾਕਮ ਸੀ ਬਸੀ ਪਠਾਣਾ ਦਾ, ਔਰਤਾਂ 'ਤੇ ਜ਼ੁਲਮ ਕਰਦਾ, ਇਸ ਨੂੰ ਸੋਧਿਆ। ਸਮਾਣੇ ਜਾ ਕੇ ਸ਼ਾਸਨ ਵੇਗ ਬਾਸ਼ਨ ਵੇਗ, ਜਿਹਨਾਂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਸੋਧਿਆ। ਸਡੌਰੇ ਜਾ ਕੇ ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸੋਧਿਆ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਗਏ, ਹੁਣ ਚੱਪੇ ਡੱਡੀ ਦੇ ਮੈਦਾਨ 'ਤੇ ਪਹੁੰਚੇ ਨੇ। ਧੰਨ ਧੰਨ ਬਾਬਾ ਦੀਪ ਸਿੰਘ ਵੀ ਇੱਥੇ ਆਏ ਨੇ। ਦੋ ਦਿਨ ਗਹਿਗਾ 'ਚ ਲੜਾਈ ਹੁੰਦੀ ਹੈ, ਵਜ਼ੀਰ ਸ਼ਾਹ ਦੇ ਦੋ ਟੋਟੇ ਕੀਤੇ ਗਏ, ਜ਼ਾਲਮ ਨੂੰ ਸੋਧ ਦਿੱਤਾ ਅਤੇ ਸਰਹੰਦ ਫਤਿਹ ਕੀਤੀ, ਇੱਟ ਨਾਲ ਇੱਟ ਖੜਕਾਈ। ਧੰਨ ਧੰਨ ਬਾਬਾ ਦੀਪ ਸਿੰਘ, ਚੱਪੜ ਚਿੜੀ ਦੇ ਮੈਦਾਨ ਵਿੱਚ ਉਹਨਾਂ ਦਾ ਦੰਦ ਟੁੱਟਿਆ ਅਤੇ ਸਿੱਖ ਕੌਮ ਨੇ ਉਹਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ, ਇਹ ਜ਼ਿੰਦਾ ਸ਼ਹੀਦ ਹੈ ਧੰਨ ਧੰਨ ਬਾਬਾ ਦੀਪ ਸਿੰਘ। ਅਤੇ ਹੁਣ ਕੇਵਲ ਜਿੱਤ ਹੀ ਨਹੀਂ ਕੀਤੀ, ਬਾਬਾ ਬਾਰ ਸਿੰਘ ਨੂੰ ਸਰਹੰਦ ਦਾ ਗਵਰਨਰ ਜਨਰਲ ਬਣਾਇਆ, ਸਿੱਖ ਰਾਜ ਕਾਇਮ ਕੀਤਾ। ਹੁਣ ਨਾਨਕ ਸ਼ਾਹੀ ਸਿੱਕਾ ਧੰਨ ਗੁਰੂ ਨਾਨਕ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ ਚਲਾਇਆ, ਵਾਹੀਕਾਰਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਅਤੇ ਗੁਰਦਾਸ ਜੰਗਲ ਗੜੀ ਦੇ ਵਿੱਚ ਛਿਪ ਗਏ। ਹੁਣ ਮੁਗਲ ਫੌਜਾਂ ਇਹਨਾਂ ਦਾ ਪਿੱਛਾ ਕਰ ਰਹੀਆਂ, ਇਤਨੀ ਵੱਡੀ ਤਾਕਤ ਇਸ ਕੋਲ।
8 ਮਹੀਨੇ ਗੁਰਦਾਸ ਸਿੰਘ ਗਲਗੜੀ ਨੂੰ ਘੇਰਾ ਪਾਈ ਰੱਖਿਆ ਤੇ ਅਖੀਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ 700 ਸਾਥੀਆਂ ਨਾਲ ਗ੍ਰਿਫਤਾਰ ਹੋ ਗਏ। ਹੁਣ ਜਲੂਸ, ਭਿਆਨਕ ਜਲੂਸ ਹੈ, ਦਿੱਲੀ ਵੱਲ ਚੱਲਿਆ ਹੈ। ਮਹਿਰੋਲੀ ਇਲਾਕਾ ਕੁਤਬ ਮੀਨਾਰ ਦੇ ਬਿਲਕੁਲ ਨਜ਼ਦੀਕ ਬਹਾਦਰ ਸ਼ਾਹ ਦੀ ਉੱਥੇ ਕਬਰ ਹੈ, ਉੱਥੇ ਬਾਬਾ ਬੰਦਾ ਸਿੰਘ ਨੂੰ ਲੋਹੇ ਦੇ ਪਿੰਜਰੇ ਠਹਿਰਾਇਆ। ਰੋਜ਼ਾਨਾ 100-100 ਸਿੰਘ ਇਹਨਾਂ ਦੇ ਸਾਹਮਣੇ ਸ਼ਹੀਦ ਕੀਤੇ ਜਾ ਰਹੇ ਨੇ। 7 ਦਿਨ ਹੋ ਗਏ ਲਗਾਤਾਰ। ਇੱਕੋ ਹੀ ਗੱਲ ਕਹਿੰਦਾ ਸੀ ਫਰਸ਼ੀਅਰ, ਜਾਂ ਤਲਵਾਰ ਵੱਲ ਆਓ ਜਾਂ ਕੁਰਾਨ ਵੱਲ ਆਓ। ਇੱਕ ਵੀ ਸਿੱਖ ਕੁਰਾਨ ਵੱਲ ਨਹੀਂ ਗਿਆ, ਤਲਵਾਰ ਵੱਲ ਗਏ। ਇਤਨੀ ਸਪਿਰਟ ਭਰੀ ਸੀ ਇਹਨਾਂ ਨੇ ਆਪਣੇ ਅੰਦਰ, ਸਾਰੇ ਅੰਦਰ ਇਤਨੀ ਸਪਿਰਟ ਭਰੀ ਸੀ, ਕੋਈ ਵੀ ਕੁਰਾਨ ਵੱਲ ਨਹੀਂ ਗਿਆ। ਤੇ ਜਦੋਂ ਹੁਣ ਵਾਰੀ ਆਈ ਬਾਬਾ ਬੰਦਾ ਸਿੰਘ ਬਹਾਦਰ ਦੀ, 4.25 ਸਾਲ ਦਾ ਬੇਟਾ ਇਹਨਾਂ ਦਾ ਪੁੱਤਰ ਹੈ ਬਾਬਾ ਅਜੈ ਸਿੰਘ, ਉਸਨੂੰ ਵੀ ਕਿਹਾ ਸਿੱਖ ਰਾਜ ਮਿਲੇਗਾ, ਤੈਨੂੰ ਰਾੜ ਦੇਵਾਂਗੇ, ਅਨੇਕਾਂ ਸੁੱਖ ਦੇਵਾਂਗੇ। ਪਰ ਨਹੀਂ, ਇਹਨ ਨਹੀਂ ਮੰਨੀ। ਉਸਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਤੁੰਨਿਆ, ਸੀ ਤੱਕ ਨਹੀਂ ਕੀਤੀ। ਇਤਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਸੀ, ਅਡੋਲ ਹਨ ਇੱਥੇ ਵੀ। ਸੱਜੀ ਅੱਖ ਖੱਡੀ, ਖੱਬੀ ਅੱਖ ਕੱਢੀ, ਹੱਥ ਅਤੇ ਪੈਰ ਵੱਢ ਕੇ ਰੱਖ ਦਿੱਤੇ। ਗਰਮ ਜਮੂਨਾ ਦੇ ਨਾਲ ਮਾਸ ਤੱਕ ਨੋਚਿਆ ਗਿਆ, ਕੋਟਾਨ ਕੋਟਾਨ ਨਮਸਕਾਰ ਐਸੇ ਸਿਰਲੱਥ ਸੂਰਬੀਰ ਯੋਧੇ ਦੇ ਚਰਨਾਂ ਤੇ, ਉਸਦੀ ਕਮਾਈ ਤੇ। ਤੇ ਸਭ ਨਾਲੋਂ ਜ਼ਿਆਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇੱਕ ਅੰਮ੍ਰਿਤ ਦ੍ਰਿਸ਼ਟੀ ਪਾ ਕੇ 14 ਜੰਗਾਂ ਡਿਫੈਂਸ ਕਰਕੇ ਲੜੀਆਂ ਧੰਨ ਗੁਰੂ ਗੋਬਿੰਦ ਸਿੰਘ ਨੇ, ਆਪ ਨਹੀਂ ਵਾਰ ਕੀਤਾ। ਤੇ ਅੱਜ ਹੁਣ ਕਹਿਣ ਲੱਗੇ ਮੈਂ ਅੱਗੇ ਹੋ ਕੇ ਵਾਰ ਕਰਾਂਗਾ। ਕਹਿੰਦੇ ਹੁਣ ਦੁਨੀਆਂ ਦੀ ਤਾਕਤ ਕੋਈ ਰੋਕ ਕੇ ਦਿਖਾਏ, ਬਾਬਾ ਬੰਦਾ ਸਿੰਘ ਬਹਾਦਰ ਚ ਮੈਂ ਵਰਤਾਂਗਾ। 700 ਸਾਲ ਪੁਰਾਣ ਮੁਗਲ ਸਲਤਨਤ ਨੇ 700 ਸਾਲਾਂ ਤੋਂ ਰਾਜ ਕਰੀਏ, 700 ਸਾਲ ਥੋੜੇ ਨਹੀਂ ਹੁੰਦੇ। 1.5 ਸਾਲਾਂ ਚ ਮਲੀਆ ਹਮੇਟ ਕਰਕੇ ਰੱਖ ਦਿੱਤਾ, ਖਾਕ ਕਰ ਦਿੱਤਾ। 1.5 ਸਾਲ ਲੱਗੇ ਨੇ ਕੇਵਲ, 7 ਸਾਲ ਖਾਲਸਾ ਰਾਜ ਕਾਇਮ ਕੀਤਾ। ਐਸੇ ਸੂਰਮੇ ਸੂਰਬੀਰ ਯੋਧੇ ਮਹਾਨ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਦੇ ਜੀਵਨ ਤੋਂ ਜੇ ਪ੍ਰੇਰਨਾ ਲੈ ਰਹੇ ਹੋ, ਫਿਰ ਅੱਜ ਪ੍ਰਣ ਕਰਕੇ ਜਾਇਓ। ਇੱਕ ਜਪਜੀ ਦਾ ਪਾਠ ਆਪਣੇ ਨਿਤਨੇਮ ਤੋਂ ਇਲਾਵਾ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਕਰਿਓ, ਇਹ ਸੱਚੀ ਸ਼ਰਧਾਂਜਲੀ ਹੋਏਗੀ। ਤੇ ਖੰਡੇ ਬਾਟੇ ਦੀ ਪੌਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਿਓ। ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨੇਹ ਹੈ ਨਾ, ਉਹਨਾਂ ਨੇ ਅੰਮ੍ਰਿਤ ਛੱਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨਾਲ ਇੱਕ ਕਾਰਨਾਮਾ ਕਰ ਦਿਖਾਇਆ। ਆ 4 ਤਰੀਕ ਨੂੰ ਸਵੇਰੇ 7 ਵਜੇ ਉੱਪਰ ਗੈਲਰੀ ਚ ਮਹਾਨ ਅੰਮ੍ਰਿਤ ਸੰਚਾਰ ਰੱਖੇ ਗਏ ਨੇ। ਇੱਕ ਵੀ ਨਗੋਰਾ ਨਾ ਰਹੇ, ਜਿਨ੍ਹਾਂ ਪੁੱਲਾਂ ਵੀ ਪਛਾਣੀਆਂ, ਕੇਸੀ ਇਸ਼ਨਾਨ ਕਰਕੇ 4 ਜੁਲਾਈ ਸ਼ਨੀਵਾਰ ਸਵੇਰੇ 7 ਵਜੇ ਇਸ ਪਾਵਨ ਸਥਾਨ ਤੇ ਪਹੁੰਚਣਾ। ਗੁਰੂ ਵਾਲੇ ਬਣ ਕੇ ਆਪਣੇ ਜਨਮ ਨੂੰ ਸੁਹੇਲਾ ਬਣਾਈਏ ਜੀ। ਪੁੱਲਾਂ ਦੀ ਖਿਮਾ ਸੀ ਇਸ ਬਖਸ਼ੋ, ਗੁਰੂ ਦੀ ਮਾਤਾ ਤੇ ਨਿਰ ਕਰਕੇ ਸੇਵਾ ਹੋ ਸਕੇ ਜੀ। ਆਓ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਇ ਕੁਦਰ ਸਾਜੀਐ ਘਰਾਸ ਡਿਠੁ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਨੋ ਹਿਸਾਬ ਸੇ ਦਿਲੈ।

ਆਪਣੇ ਬਹੁਤ ਕੋਕੇ ਪਸਮਣ ਪਹੋਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਵੇਲੇ ਖਾ ਕਰ ਸਮਝਾਇਆ।

0: ਕਰੇ ਜੇ ਆਪਣੀ
1: ਸਤਿਗੁਰੂ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ
0: ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣ ਲੋਕ ਸੁਵਾਇਆ

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ।

ਬਲੀਦਾਨ ਮੈਂਡਾ ਤਲਿਖਾ ਮੇਰੇ ਤਮਸਤਕ ਲਾਈ ਹੈ ਕੂੜਾ ਲਾਲ ਛੱਡੀ ਹੈ ਹੋਏ ਕਮਲਖ ਧਿਆਈ ਹੈ ਫਲ ਤੇ ਵੇ ਪਏ ਜੇ ਵੇ ਹਿਕਾਰ ਕਮਾਈ ਹੈ ਜੇ ਹੋਵੇ ਪੂਰਵ ਲਿਖਿਆ ਤਾਂ ਤੁਰਤ ਨਾ ਦੇ ਪਾਈ।

ਤੁਹਾਡੇ ਸਤਿਗੁਰੂ ਮੇਂ ਟਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਦੇਸ਼ ਗਿਆਨ ਅੰਜਨ ਦੀ ਹੈ ਇਹਨਾਂ ਨੇ ਤ੍ਰਿਯਕਤ ਨਹਾ ਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ

ਹਰ ਕੱਪੜੇ ਰੂਪ ਸਾਵਣਾ ਅੱਛਰ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀ ਅਮਨ ਭਾਵ ਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤੇ ਦਿਸੇ

ਪੌੜੀ ਸਾਹਿਬ ਦਿਆਲ ਕਿਰਪਾ ਕਰੇ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ।

ਡਾਂਗੀਆਂ ਨੂੰ ਸਵਾਰਿਆ, ਕੋਠੇ ਮੰਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ਼ ਕਰਨ ਭਾਵ ਦਰਬੂਜ ਨਾ ਹਾਰਿਆ, ਕਰ ਫਿਰ ਮੈਂ ਸਿਖਾਇਆ ਵੇਖ ਮੈਂ

ਪੌੜੀ ਜਿਸ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਭਾਈ ਆਪਣਾ ਸਾ ਅਕਾਲ ਪੁਰਖ ਕਿਉਂ ਕਹਾਲੀਐ।

ਬਾਣੀ ਹਰ ਜਸ ਕੀਰਤਨ ਕਰਦਿਆਂ ਇਹ ਕਨੇਹੀਆਂ ਨੇ ਕਈ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸਵਾਗ ਅਗਲੇਰੇ ਸਮੇਂ ਵਾਸਤੇ ਸਤਿਕਾਰ ਯੋਗ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਬਖਸ਼ਿਸ਼ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀ। ਸਲੋਕ ਯਤਨ ਕਰੋ ਤੁਮ ਅਨਕ ਬਿਦ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ੍ਰਵਣ ਕਰਕੇ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਰੋਜ਼ਾਨਾ ਆਪਾਂ ਗੁਰੂ ਕੀ ਅਸੀਸ ਨਾਲ ਕਰਦੇ ਹਾਂ, ਅੱਜ ਦਾ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ 255 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਇਹਦੇ ਵਿੱਚ ਮੁੱਖ ਭਾਵ ਕਹਿ ਰਹੇ ਨੇ ਕਿ ਹੇ ਭਾਈ, ਇਹ ਜਗਤ ਨਾਸ਼ਵੰਤ ਹੈ, ਇੱਥੇ ਸਦੀਵੀ ਕਿਸੇ ਬਹਿ ਨਹੀਂ ਰਹਿਣਾ। ਹਾਂ, ਜੇ ਕੋਈ ਨਾਮ ਨਾਲ ਸੁਰਤ ਜੋੜਦਾ ਤੇ ਉਹ ਬੰਦਾ ਆਤਮਕ ਤੌਰ ਤੇ ਨਹੀਂ ਮਰਦਾ। ਮਹਾਰਾਜ ਨੇ ਇਹਦੇ ਵਿੱਚ ਫਿਰ ਨਾਮ ਦੀ ਮਹਿਮਾ, ਪਰਮਾਤਮਾ ਕਰਨ ਕਾਰਨ ਸਮਰੱਥ ਹੈ, ਇਹ ਸਾਰਾ ਜ਼ਿਕਰ ਅੱਜ ਦੇ ਅੰਮ੍ਰਿਤ ਬਚਨ ਵਿੱਚ ਕੀਤਾ ਹੈ। ਤੇ ਨਾਲ ਨਾਲ ਆਪਾਂ ਅੱਜ ਖਾਸ ਕਰਕੇ ਉਹ ਮਹਾਨ ਗੁਰਸਿੱਖ, ਮਹਾਨ ਸ਼ਹੀਦ ਜਿਹਨੇ ਗੁਰੂ ਨੂੰ ਆਪਾਂ ਸਮਰਪਣ ਕੀਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅੱਜ ਸ਼ਹੀਦੀ ਦਿਹਾੜੇ ਦੀ ਵਿਚਾਰ ਵੀ ਆਪਾਂ ਕਰਾਂਗੇ। ਆਓ ਇੱਕ ਵਾਰੀ

ਸ਼ਬਦ ਬੜੇ ਮਹਿੰਗੇ ਨੇ, ਇੱਕ ਗੰਗਾ ਤੇ ਦੂਜਾ ਨਿਆਂ। ਥੋੜਾ ਉਚਾਰਨ ਕਰਨ ਵੇਲੇ ਕਈ ਵਾਰੀ ਇੱਥੇ ਮਹਾਰਾਜ ਨੇ ਨਿਆਂ ਸ਼ਬਦ ਲਿਖਿਆ ਬਾਰ ਬਾਰ। ਇੱਥੇ ਕਿਹਾ ਯਤਨ ਕਰੋ ਤੁਮ ਅਨਕ ਵਿਦ, ਹੇ ਭਾਈ ਤੂੰ ਆਪਣਾ ਜਿੰਨਾ ਮਰਜ਼ੀ ਯਤਨ ਕਰ। ਅਨਕ ਵਿਦ ਦਾ ਅਰਥ ਹੈ ਕਈ ਢੰਗਾਂ ਨਾਲ ਕਰ ਲਾ, ਤਰੀਕਿਆਂ ਨਾਲ ਕਰ ਲਿਆ, ਪਰ ਇਹ ਭੁੱਲੀ ਨਾ ਰਹਿਣ ਨਾ ਪਾਵੋ ਮੀਤ। ਮੀਤ ਦਾ ਅਰਥ ਹੈ ਮਿੱਤਰ। ਕਹਿਣ ਲੱਗੇ ਐ ਮਿੱਤਰ ਜਿੰਨਾ ਮਰਜ਼ੀ ਯਤਨ ਕਰ, ਪਰ ਯਤਨ ਕਰਨ ਦੇ ਬਾਵਜੂਦ ਵੀ ਤੂੰ ਇੱਥੇ ਸਦੀਵੀ ਰਹਿ ਨਹੀਂ ਸਕੇਗਾ, ਭਾਵ ਤੂੰ ਬਿਨਸਣਾ ਜ਼ਰੂਰ ਹੈ। ਯਤਨ ਕਰੋ ਤੁਮ ਅਨਕ ਬਿਦ, ਰਹਿਣ ਨਾ ਪਾਵੋ ਮੀਤ। ਨਾਲ ਕਿਆ ਜੀਵਤ ਰਹੋ ਹਰ ਹਰ ਭਜੋ, ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਭਜਨ ਕੀਤਾ ਹਰ ਹਰ ਭਜੋ, ਤੇ ਸ਼ਬਦ ਵਰਤਿਆ ਜੀਵਤ ਰਹੋ, ਉਹ ਆਤਮਕ ਤੌਰ ਤੇ ਕਦੀ ਮਰਦੇ ਨਹੀਂ, ਆਤਮਕ ਤੌਰ ਤੇ ਜਿਉਂਦੇ ਰਹਿੰਦੇ ਨੇ। ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ, ਹੇ ਭਾਈ ਤੂੰ ਨਾਮ ਨਾਲ ਪ੍ਰੀਤ ਰੱਖ। ਜੇ ਤੂੰ ਨਾਮ ਨਾਲ ਪ੍ਰੀਤ ਰੱਖੇਗਾ ਸਰੀਰਕ ਮੌਤ ਭਾਵੇਂ ਆ ਜਾਏ, ਪਰ ਤੂੰ ਆਪਣੇ ਜੀਵਨ ਦੇ ਅੰਦਰ ਕਦੀ ਆਤਮਕ ਮੌਤ ਨਹੀਂ ਮਰੇਗਾ। ਇਹਦਾ ਮਤਲਬ ਮਹਾਰਾਜ ਨੇ ਕਿਹਾ ਇੱਕ ਤੇ ਚੇਤਾ ਰੱਖ ਤੂੰ ਬਿਨਸਣਾ ਲਾਜ਼ਮੀ ਹੈ, ਦੂਜਾ ਯਾਦ ਰੱਖ ਸੁਰਤ ਨਾਮ ਵਿੱਚ ਰੱਖੇਗਾ ਜੀਵਨ ਸਫਲ ਹੋਣਾ, ਆਤਮਕ ਮੌਤ ਨਹੀਂ ਮਰੇਗਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਬਾਣੀ ਵਿੱਚੋਂ ਆਪਾਂ ਕੁਝ ਪ੍ਰਮਾਣ ਪੜ੍ਹੀਏ। ਸਤਿਗੁਰੂ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ, ਤੇ ਏਡਾ ਕਮਾਲ ਦਾ ਬਚਨ ਹੈ ਮਹਾਰਾਜ ਜੀ ਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਆ ਇੱਕ ਜਗ੍ਹਾ, ਕਹਿਣ ਲੱਗੇ ਮੈਂ ਆਤਮਾ ਤੇ ਸਰੀਰ ਦੀ ਆਪਸੀ ਗੱਲ ਕਰਾ ਰਿਹਾ। ਸ਼ਬਦ ਨੂੰ ਫਿਰ ਧਿਆਨ ਨਾਲ ਸੁਣਿਓ, ਸਾਡੇ ਕੋਲ ਦੋ ਚੀਜ਼ਾਂ ਨੇ, ਦਾਤਾ ਨੇ ਰੱਬ ਦੀਆਂ, ਇੱਕ ਆ ਸਰੀਰ ਹੈ ਜਿਹਨੂੰ ਬਾਣੀ ਨੇ ਹਾੜ ਮਾਸ ਨਾੜੀ ਕੋ ਪਿੰਜਰ ਕਿਹਾ, ਤੇ ਦੂਜਾ ਇਹਦੇ ਅੰਤਰ ਆਤਮੇ ਬੈਠਾ ਆਤਮਾ ਹੈ ਜਿਹਨੂੰ ਮਹਾਰਾਜ ਨੇ ਪੰਖੀ ਵਸੈ ਵਿਚਾਰਾ ਕਹਿ ਦਿੱਤਾ। ਬਾਣੀ ਚ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਕਹਿੰਦੇ ਆ ਸਰੀਰ ਮਾਨੋ ਪਾਣੀ ਦੀ ਕੰਧ ਹੈ, ਇਹਨੂੰ ਪਾਉਣ ਦੀ ਥੰਮੀ ਦਿੱਤੀ ਗਈ ਆ। ਜਲ ਕੀ ਪੀਤ ਪੀਤ ਕੰਧ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਤੇ ਖੂਨ ਦਾ ਗਾਰਾ ਲਾ ਕੇ ਖੜਿਆ ਕੀਤਾ ਹੈ। ਸੱਚ ਏ ਵੇ ਹਾੜ ਮਾਸ ਨਾੜੀ ਕੋ ਪਿੰਜਰ, ਇਹ ਹੱਡੀਆਂ ਤੇ ਮਾਸ ਦਾ ਢਾਂਚਾ ਹੈ। ਸਾਹਿਬ ਨੇ ਕਿਹਾ ਪੰਖੀ ਵਸੈ ਵਿਚਾਰਾ, ਇਹਦੇ ਅੰਦਰ ਆਤਮਾ ਰੂਪੀ ਪੰਛੀ ਰਹਿੰਦਾ ਹੈ। ਇਹ ਬਾਣੀ ਚ ਬਚਨ ਵਰਤਿਆ ਮਹਾਰਾਜ ਨੇ। ਚਲੋ ਅੱਗੇ ਬਚਨ ਹੁੰਦਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ। ਇਹ ਬੰਦੇ ਕੀ ਮੇਰਾ ਤੇਰਾ ਲਾਈ ਆ, ਇੱਥੇ ਤੇ ਇਸ ਤਰ੍ਹਾਂ ਆਇਆ ਜਿਵੇਂ ਇੱਕ ਰੁੱਖ ਤੇ ਪੰਛੀ ਬਹਿੰਦਾ, ਪੰਛੀ ਘੜੀ ਦੋ ਘੜੀਆਂ ਬਾਅਦ ਉਡਾਰੀ ਮਾਰ ਜਾਂਦਾ। ਤੂੰ ਜਗਤ ਵਿੱਚ ਆਇਆ ਜ਼ਰੂਰ ਹੈ, ਪਰ ਯਾਦ ਰੱਖੀ ਇਸ ਜਗਤ ਨੂੰ ਛੱਡ ਕੇ ਪੰਛੀ ਦੀ ਉਡਾਰੀ ਦੀ ਤਰ੍ਹਾਂ ਤੂੰ ਵਾਪਸ ਪਰਤ ਜਾਣਾ। ਮੈਂ ਬੇਨਤੀ ਕਹਿ ਰਿਹਾ ਸਾਂ, ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਜਗ੍ਹਾ ਤੇ ਆਤਮਾ ਤੇ ਸਰੀਰ ਦੀ ਗੱਲ ਕਰਾਈ ਆ। ਜਿਹੜਾ ਸਰੀਰ ਹੈ ਨਾ, ਉਹ ਆਤਮਾ ਨੂੰ ਕਹਿੰਦਾ ਹੇ ਆਤਮਾ ਇੱਕ ਕੰਮ ਕਰੀ, ਤੂੰ ਮੈਨੂੰ ਕਦੀ ਛੱਡ ਕੇ ਨਾ ਜਾਈ, ਤੇਰੇ ਕਰਕੇ ਮੈਂ ਸੁਖੀ ਵੱਸਦਾ। ਜੇ ਤੂੰ ਮੇਰੇ ਅੰਦਰ ਬੈਠਾ, ਮੈਂ ਦੇਖੀ ਸੁਣੀ ਬੋਲੀ ਖਾਈ ਪੀ ਪਹਿਨੀ ਜਾ ਰਿਹਾ, ਤੇ ਮੇਰੇ ਨਾਲ ਇਹ ਬਚਨ ਕਰ ਲੈ ਐ ਆਤਮਾ, ਸਰੀਰ ਕਹਿੰਦਾ ਆਤਮਾ ਨੂੰ ਤੂੰ ਮੈਨੂੰ ਛੱਡ ਕੇ ਨਾ ਜਾਈ। ਮਹਾਰਾਜ ਕਹਿੰਦੇ ਆ, ਕਹਿੰਦੇ ਅੱਗੋਂ ਆਤਮਾ ਨੇ ਜਵਾਬ ਦਿੱਤਾ ਸਰੀਰ ਨੂੰ, ਹੇ ਭਾਈ ਮੈਂ ਕਿਸੇ ਦੇ ਹੁਕਮ ਦੇ ਵਿੱਚ ਵੱਧਾ ਆਇਆ, ਤੇ ਜਿੰਨਾ ਸਮਾਂ ਉਸ ਮਾਲਕ ਦਾ ਹੁਕਮ ਆਪਣੇ ਹੁਕਮ ਵਿੱਚ ਮੈਨੂੰ ਤੇਰੇ ਅੰਦਰ ਟਿਕਾਏਗਾ ਉਨਾ ਸਮਾਂ ਮੈਂ ਟਿਕਿਆ, ਤੇ ਜਦੋਂ ਉਸ ਘਰ ਵਿੱਚੋਂ ਬੁਲਾਵਾ ਆ ਗਿਆ ਉਹ ਬੇਪਰਵਾਹ ਠਾਕੁਰ ਹੈ, ਮੈਂ ਇੱਕ ਖਿਨ ਵੀ ਨਹੀਂ ਲਾਉਣਾ, ਤੇਰਾ ਸਾਥ ਛੱਡ ਕੇ ਉਡਾਰੀ ਮਾਰ ਜਾਣੀ ਹੈ। ਤੇ ਨਾਲ ਕਿਹਾ ਤੇਰਾ ਭਲਾ ਇਸ ਵਿੱਚ ਹੈ, ਜਿੰਨਾ ਸਮਾਂ ਮੈਂ ਤੇਰਾ ਸਾਥੀ ਬਣ ਕੇ ਬੈਠਾ ਤੂੰ ਪਰਮਾਤਮਾ ਦੀ ਭਗਤੀ ਬੰਦਗੀ ਦੇ ਰਾਹ ਤੁਰਿਆ ਕਰ। ਇਹ ਬਾਣੀ ਦਾ ਵਚਨ ਹੈ।
ਇਹ ਸ਼ਬਦ ਆਉਂਦੇ

ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਸਰੀਰ ਨੇ ਕਿਹਾ ਆਤਮਾ ਨਾਲ ਰਹੀ ਮੇਰੇ, ਤੇਰੇ ਕਰਕੇ ਮੈਂ ਸੁਖੀ ਹਾਂ। ਤਨ ਕਹਿ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਤੇ ਅੱਗੋਂ ਫਿਰ ਆਤਮਾ ਨੇ ਕਿਹਾ ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਰ ਨਾ ਛੰਦਾ, ਜਿੱਚਰ ਤੁਮ ਸੰਗ ਰੱਖੈ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾ ਸਾਹੇ। ਕਹਿੰਦੇ ਜਿੰਨਾ ਸਮਾਂ ਉਸ ਮਾਲਕ ਨੇ ਆਪਣੇ ਹੁਕਮ ਵਿੱਚ ਰੱਖਣੇ ਮੈਂ ਟਿਕਿਆ, ਜਦੋਂ ਉਹਦੇ ਘਰ ਵਿੱਚੋਂ ਬੁਲਾਵਾ ਆ ਗਿਆ ਮੈਂ ਤੈਨੂੰ ਛੱਡ ਕੇ ਤੁਰ ਜਾਣਾ। ਮਹਾਰਾਜ ਇੱਥੇ ਵੀ ਇਹ ਕਹਿ ਰਹੇ ਨੇ, ਕਹਿੰਦੇ ਭਾਈ ਤੂੰ ਜਿੰਨੇ ਮਰਜ਼ੀ ਢੰਗ ਵਰਤ ਲੈ, ਤਰੀਕੇ ਵਰਤ ਲੈ, ਵਿਧ ਬਣਾ ਲੈ, ਇੱਥੇ ਸਦੀਵੀ ਤੂੰ ਰਹਿਣਾ ਨਹੀਂ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਅੰਤ ਸ਼ਬਦ ਪੜ੍ਹਦੇ ਹਾਂ। ਭਗਤ ਫਰੀਦ ਜੀ ਦਾ ਬਚਨ ਆਉਂਦਾ, ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਕਹਿੰਦੇ ਹੇ ਭਾਈ, ਜਿਸ ਜਗ੍ਹਾ ਤੇ ਜਿਸ ਥਾਂ ਤੇ ਜਿਸ ਘਰਾਂ ਵਿੱਚ ਆਪਾਂ ਬੈਠੇ ਹਾਂ, ਪਤਾ ਨਹੀਂ ਇੱਥੋਂ ਕਿੰਨੇ ਬਹਿ ਬਹਿ ਕੇ ਚਲੇ ਗਏ ਨੇ। ਮੈਂ ਬੇਨਤੀ ਕਹਿ ਰਿਹਾ, ਇੱਥੇ ਸਦੀਵੀ ਨਹੀਂ ਕਿਸੇ ਰਹਿਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਜਿਹੜਾ ਆਇਆ ਉਹਨੇ ਚਲੇ ਜਾਣਾ, ਸਭ ਦੀ ਬਾਰੀ ਆਉਣੀ ਹੈ। ਪਰ ਨਾਲ ਕਿਹਾ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਜਿੰਨਾ ਸਮਾਂ ਤੁਹਾਡੇ ਅੰਦਰ ਸਵਾਸਾਂ ਦੀ ਲੜੀ ਚੱਲਦੀ ਆ, ਇਹ ਬੰਦੇ ਤੁਸੀਂ ਉਸ ਪਰਮਾਤਮਾ ਨੂੰ ਕਦੀ ਭੁਲਾਓ ਨਾ। ਮਹਾਰਾਜ ਨੇ ਅੱਜ ਬਚਨ ਵਰਤਿਆ, ਫਿਰ ਸ਼ਬਦ ਵੱਲ ਧਿਆਨ ਦਿਓ। ਕਹਿੰਦੇ ਯਤਨ ਕਰੋ ਤੁਮ ਅਨਕ ਵਿਧ, ਰਹਿਣ ਨਾ ਪਾਵੋ ਮੀਤ। ਹੇ ਭਾਈ, ਤੁਸੀਂ ਜਿੰਨਾ ਮਰਜ਼ੀ ਯਤਨ ਕਰੋ, ਇੱਥੇ ਰਹਿਣ ਦੇ ਵਸੀਲੇ ਬਣਾਈ ਚੱਲੋ, ਪਰ ਇੱਥੇ ਸਦੀਵੀ ਕਿਸੇ ਟਿਕਣਾ ਨਹੀਂ। ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਕਹਿਣ ਲੱਗੇ ਇੱਥੇ ਰਹਿੰਦਾ ਜ਼ਰੂਰ ਹੈ ਸਦੀਵੀ, ਇੱਥੇ ਉਹ ਰਹਿੰਦਾ ਜਿਹਨੇ ਪਰਮਾਤਮਾ ਦਾ ਨਾਮ ਜਪਿਆ, ਤੇ ਨਾਮ ਜਪਣ ਵਾਲਾ ਕਦੀ ਆਤਮਕ ਮੌਤ ਨਹੀਂ ਮਰਦਾ। ਉਹਨੇ ਮੈਂ ਤੁਹਾਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੀਏ। ਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ। ਇੱਕ ਮੌਤ ਤੇ ਇਹ ਹੈ ਕਿ ਸਵਾਸਾਂ ਦੀ ਲੜੀ ਟੁੱਟ ਗਈ, ਖੂਨ ਦਾ ਦੌਰਾ ਸਰਕਲ ਬੰਦ ਹੋਇਆ, ਆਪਾਂ ਆਖਦੇ ਹਾਂ ਪ੍ਰਾਣੀ ਚੜ੍ਹਾਈ ਕਰ ਗਿਆ, ਜਿਹਨੂੰ ਬਾਣੀ ਨੇ ਕਿਹਾ। ਕਹਿਣ ਲੱਗੇ ਫਰੀਦਾ ਕਿੱਥੇ ਟੈਂਡੇ ਮਾਪਿਆਂ, ਜਿੰਨੀ ਤੂੰ ਜਨਿਓ ਹੈ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਅਤੀ ਨੋਹੇ। ਇਹਦਾ ਭਾਵ ਹੈ ਕਿ ਤੇਰੇ ਮਾਂ ਬਾਪ ਚਲੇ ਗਏ ਜਿਨ੍ਹਾਂ ਤੈਨੂੰ ਜਨਿਆ ਸੀ, ਤੇ ਇਹ ਬੰਦੇ ਚੇਤਾ ਰੱਖੀ, ਤੂੰ ਹਜੇ ਵੀ ਖਿਆਲ ਨਹੀਂ ਕਰਦਾ, ਬਿਨਸ ਤੂੰ ਵੀ ਜਾਣਾ, ਬੰਦਗੀ ਨਾਲ ਜੁੜ। ਜਾਂ ਜਿਹਨੂੰ ਬਾਣੀ ਵਿੱਚ ਆਪਾਂ ਪੜ੍ਹ ਲੈਂਦੇ ਹਾਂ, ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ, ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਬਿਨਸ ਨਾਲ ਆਦਮੀ ਹੈ। ਜੋ ਉਪਜੋ ਸੋ ਬਿਨਸ ਹੈ, ਪਰੋ ਆਦ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਮੌਤ ਤੇ ਇਹ ਹੈ ਕਿ ਸਵਾਸਾਂ ਦੀ ਲੜੀ ਟੁੱਟਣੀ ਤੇ ਪ੍ਰਾਣੀ ਚੜ੍ਹਾਈ ਕਰ ਗਿਆ। ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਦੂਜੀ ਮੌਤ ਵੀ ਕਹੀ ਆ। ਦੂਜੀ ਮੌਤ ਵਿੱਚ ਕਿਹਾ, ਕਹਿੰਦੇ ਜਿਸ ਬੰਦੇ ਨੇ ਆਪਣੇ ਅੰਤਰ ਆਤਮੇ ਤੋਂ ਪਰਮਾਤਮਾ ਦਾ ਨਾਮ ਭੁਲਾਇਆ, ਬਾਹਰੀ ਤੌਰ ਤੇ ਉਹ ਤੁਹਾਨੂੰ ਜਿਉਂਦਾ ਦਿਸਦਾ ਪਰ ਆਤਮਕ ਤੌਰ ਤੇ ਮਰ ਚੁੱਕਿਆ ਹੈ। ਇਹਨੂੰ ਮਹਾਰਾਜ ਨੇ ਕਿਹਾ ਸੋ ਮੂਆ ਜਿਸ ਮਨੋ ਵਿਸਾਰੇ। ਸੋ ਮੂਆ, ਸੋ ਦਾ ਅਰਥ ਹੁੰਦਾ ਉਹ, ਮੂਆ ਦਾ ਅਰਥ ਮੁਰਦਾ। ਸੋ ਮੂਆ, ਉਹ ਮੁਰਦਾ ਹੈ ਜਿਸ ਮਨੋ ਵਿਸਾਰੇ, ਜਿਹਨੇ ਆਪਣੇ ਮਨ ਵਿੱਚੋਂ ਪਰਮਾਤਮਾ ਨੂੰ ਵਿਸਾਰ ਦਿੱਤਾ। ਜਾਂ ਜਿਹਨੂੰ ਬਾਣੀ ਨੇ ਕਿਹਾ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਸ਼ਬਦ ਵਰਤਿਆ, ਕਹਿੰਦੇ ਕੋਈ ਅਤ ਦਾ ਸੁੰਦਰ ਹੋਵੇ, ਆਪਣੇ ਆਪ ਨੂੰ ਉੱਚੀ ਕੁਲ ਦਾ ਕਹਾਏ, ਚਤਰ ਕਹਾਵੇ, ਤਨਾੜ ਹੋਵੇ, ਵਿਦਵਾਨ ਹੋਵੇ, ਇੰਨਾ ਕੁਝ ਵੀ ਹੋਵੇ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ
ਤੇ ਸੱਚ ਜਾਣੀ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਉਹ ਇੱਕ ਮੁਰਦੇ ਦੀ ਤਰ੍ਹਾਂ ਹੈ। ਜਾਂ ਜਿਹਨੂੰ ਬਾਬੇ ਫਰੀਦ ਸਾਹਿਬ ਨੇ ਕਿਹਾ, ਮੈਂ ਬੇਨਤੀ ਕਹਿ ਰਿਹਾ ਇਹ ਦੂਜੀ ਮੌਤ ਹੈ। ਭਗਤ ਫਰੀਦ ਜੀ ਨੇ ਕਿਹਾ, ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਖੁਦਾ ਦੀ ਇਬਾਦਤ ਨਹੀਂ ਕਰਦਾ, ਖੁਦਾ ਅੱਗੇ ਝੁਕਦਾ ਨਹੀਂ, ਮਤਾ ਜਾਣੇ ਉਹ ਜਿਉਂਦਾ ਹੈ, ਉਹ ਜਿਉਂਦਾ ਵੀ ਮੁਰਦੇ ਦੀ ਤਰ੍ਹਾਂ ਹੈ। ਬਾਣੀ ਦਾ ਇਹ ਵੀ ਬਚਨ ਹੈ, ਫਰੀਦਾ ਪਿੱਛਲ ਰਾਤ ਨਾ ਜਾਗੇ ਉਹੇ, ਜੀਵ ਦੜੋ ਮੋਏ ਉਹੇ। ਪਿੱਛਲ ਰਾਤ ਅੰਮ੍ਰਿਤ ਵੇਲਾ, ਪਿੱਛਲ ਰਾਤ ਨਾ ਜਾਗੇ ਉਹੇ, ਜੀਵ ਦੜੋ ਮੋਏ ਉਹੇ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਮਹਾਰਾਜ ਨੇ ਕਿਹਾ, ਉਹ ਵੀ ਮੁਰਦਾ ਹੈ ਜਿਹਦੀ ਸੁਰਤ ਵਿੱਚੋਂ ਪਰਮਾਤਮਾ ਦਾ ਨਾਮ ਭੁੱਲ ਗਿਆ, ਇਹ ਦੂਜੀ ਮੌਤ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਤੀਜੀ ਮੌਤ ਵੀ ਕਹੀ ਆ। ਉਹ ਕਬੀਰ ਸਾਹਿਬ ਨੇ ਕਿਹਾ ਇੱਕ ਬਚਨ, ਬੜਾ ਕਮਾਲ ਦਾ ਬੋਲ ਕਿਹਾ ਜੀ, ਕਹਿੰਦੇ ਸੰਸਾਰ ਮਰਦਾ ਪਿਆ ਪਰ ਅੱਜ ਤੱਕ ਕਿਸੇ ਨੂੰ ਮਰਨਾ ਨਹੀਂ ਆਇਆ। ਤੇ ਪੁੱਛੋ ਭਗਤ ਜੀ ਵੀ ਮਰਨ ਦਾ ਵੀ ਕੋਈ ਢੰਗ ਤਰੀਕਾ ਹੈ? ਤੇ ਭਗਤ ਜੀ ਕਹਿੰਦੇ, ਹਾਂ, ਇੱਕ ਵਾਰ ਗੁਰੂ ਦਾ ਪੱਲਾ ਪਕੜ ਕੇ, ਗੁਰ ਸ਼ਬਦ ਦੀ ਟੇਕ ਲੈ ਕੇ ਇਹੋ ਜਿਹੀ ਮੌਤ ਮਰ, ਵਾਰ ਵਾਰ ਤੇਰਾ ਜੰਮਨ ਮਰਨ ਤੋਂ ਖਹਿੜਾ ਛੁੱਟ ਜਾਏ। ਇਹ ਤੀਜੀ ਮੌਤ ਹੈ ਬਾਣੀ ਨੇ ਕਹੀ, ਜਿਹਨੂੰ ਕਿਹਾ ਕਬੀਰ, ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ। ਕਹਿੰਦੇ ਸੰਸਾਰ ਮਰਦਾ ਪਿਆ, ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਐਸਾ ਹੈ ਜਿਹੜਾ ਸਾਨੂੰ ਜਿਉਣ ਦਾ ਢੰਗ ਵੀ ਦੱਸਦਾ, ਤੇ ਯਾਦ ਰੱਖੋ ਜਿਹੜਾ ਸਾਨੂੰ ਮਰਨ ਦੀ ਜਾਚ ਵੀ ਦੱਸਦਾ ਹੈ। ਜੇ ਜਿਉਣਾ ਦੱਸਦਾ ਤੇ ਉੱਥੇ ਮਰਨ ਦੀ ਵੀ ਜਾਚ ਦੱਸਦਾ। ਗੁਰਮਤ ਨਹੀਂ ਕਹਿੰਦੀ ਵੀ ਤੂੰ ਨਸ਼ਿਆਂ ਵਿੱਚ ਮਰ ਜਾਏ, ਗੁਰਮਤ ਨਹੀਂ ਕਹਿੰਦੀ ਤੂੰ ਵਿਸ਼ੇ ਵਿਕਾਰਾਂ ਵਿੱਚ ਮਰ ਜਾਏ, ਗੁਰਮਤ ਤੇ ਕਹਿੰਦੀ ਜੇ ਮੌਤ ਵੀ ਆਏ ਤੇ ਤੇਰੀ ਮੰਗ ਹੋਵੇ, ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ। ਬਾਰ ਕਬੀਰ ਸਾਹਿਬ ਨੇ ਕਿਹਾ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਤੂੰ ਇੱਕ ਵਾਰ ਗੁਰੂ ਦੀ ਟੇਕ ਲੈ ਕੇ ਗੁਰ ਸ਼ਬਦ ਦੇ ਅੰਤਰ ਆਤਮੇ ਆਪਣਾ ਆਪ ਮਾਰ ਲੈ, ਵਾਰ ਵਾਰ ਤੈਨੂੰ ਜੰਮਨ ਮਰਨ ਤੋਂ ਖਹਿੜਾ ਛੁੱਟ ਜਾਏ। ਇਹ ਤੀਜੀ ਮੌਤ ਹੈ ਜਿਹਨੂੰ ਬਾਣੀ ਨੇ ਕਿਹਾ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਤਾਂ ਫਿਰ ਮਰਨ ਨਾ ਹੋਈ। ਇੱਕ ਵਾਰੀ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਇਹਦੇ ਅੰਦਰ ਆਪਣੇ ਵਿਕਾਰ ਆਪਣਾ ਅਹੰਕਾਰ ਮਾਰ ਲੈ, ਬਾਅਦ ਵਿੱਚ ਤੈਨੂੰ ਗੁਰੂ ਇਹੋ ਜਿਹਾ ਜੀਵਨ ਦਏਗਾ ਕਿ ਜੰਮਨ ਮਰਨ ਤੋਂ ਖਹਿੜਾ ਛੁੱਟ ਜਾਏਗਾ। ਗੁਰਮੁਖੋ, ਅੱਜ ਉਹ ਮਹਾਨ ਗੁਰੂ ਕਾ ਸਿੱਖ ਜਿਸ ਨੇ ਥੋੜ ਚਿਰੀ ਗੁਰੂ ਕਲਗੀਧਰ ਪਾਤਸ਼ਾਹ ਦੀ ਸੰਗਤ ਕੀਤੀ, ਮੈਂ ਸ਼ਬਦ ਵਰਤਿਆ ਬਹੁਤ ਥੋੜਾ ਸਮਾਂ, ਪਰ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ, ਰਹਿਮਤਾਂ ਲੈ ਕੇ ਜਿੱਥੇ ਰਾਜ ਕਾਇਮ ਕੀਤਾ, ਜਿੱਥੇ ਪਾਪੀ ਜ਼ੁਲਮ ਕਰਨ ਵਾਲਿਆਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ, ਉੱਥੇ ਗੁਰੂ ਲਈ ਆਪਾਂ ਕੁਰਬਾਨ ਕਰ ਦਿੱਤਾ ਪਰ ਸਿਦਕ ਤੋਂ ਨਹੀਂ ਡੋਲਿਆ। ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਪੜ੍ਹੋ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਅਕਤੂਬਰ ਮਹੀਨੇ 1630 ਈਸਵੀ ਨੂੰ ਕਸ਼ਮੀਰ ਦੇ ਅੰਦਰ ਪੁੰਛ ਪੈਂਦਾ, ਤੇ ਪੁੰਛ ਵਿੱਚ ਪੈਂਦਾ ਰਜੌਰੀ। ਰਜੌਰੀ ਉਸ ਜਗ੍ਹਾ ਤੇ ਪਿਤਾ ਭਾਈ ਰਾਮਦੇਵ ਰਾਜਪੂਤ ਦੇ ਗ੍ਰਹਿ ਵਿਖੇ ਹੁੰਦਾ। ਪਿਤਾ ਭਾਈ ਰਾਮਦੇਵ ਜੀ, ਬਚਪਨ ਦਾ ਨਾਮ ਰੱਖਿਆ ਲਛਮਣ ਦਾਸ, ਰਾਜਪੂਤ ਘਰਾਣਾ ਸੀ। ਇਹ ਕੁਦਰਤੀ ਗੱਲ ਕਿ ਰਾਜਪੂਤਾਂ ਵਿੱਚ ਰਿਹਾ ਸੀ ਕਿ ਉਹ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਸਨ ਜਾਂ ਸਮੇਂ ਨਾਲ ਕਦੀ ਸ਼ਿਕਾਰ ਖੇਡਣੇ। ਬਾਬਾ ਬੰਦਾ ਸਿੰਘ ਬਹਾਦਰ ਵੀ ਆਪਣੇ ਪਿਤਾ ਦੇ ਨਾਲ, ਬਚਪਨ ਦਾ ਨਾਮ ਲਛਮਣ ਦਾਸ, ਲਛਮਣ ਦਾਸ ਕਿਰਤ ਕਰਦਾ ਤੇ ਨਾਲ ਨਾਲ ਆਪਣੇ ਪਿਤਾ ਤੋਂ ਸਿੱਖਿਆ ਲੈ ਕੇ ਸ਼ਸਤਰ ਵਿੱਦਿਆ ਵਿੱਚ ਵੀ ਮਾਹਰ ਹੈ। ਆਪ ਜੀ ਪੜ੍ਹੋ, 14 ਸਾਲ ਦੀ ਆਰਬਲਾ ਹੋਈ ਤੇ ਇੱਕ ਦਿਨ ਕੁਦਰਤੀ ਅਚਨਚੇਤ ਸ਼ਿਕਾਰ ਖੇਡਦਿਆਂ ਕਹਿ ਲਓ, ਤੇ ਸਾਹਮਣੇ ਇੱਕ ਮਿਰਗੀ ਹਿਰਨੀ ਨਜ਼ਰ ਆਈ ਤੇ ਤੰਦੀ ਤੇ ਤੀਰ ਚਾੜ ਕੇ ਖਿੱਚ ਕੇ ਜਦੋਂ ਤੀਰ ਮਾਰਿਆ, ਉਹ ਤੀਰ ਉਸ ਮਿਰਗੀ ਦੇ ਪੇਟ ਨੂੰ ਲੱਗਾ,
ਉਹਦਾ ਪੇਟ ਚਾਕ ਹੋਇਆ ਦੁਫਾੜ, ਉਹਦੇ ਵਿੱਚ ਦੋ ਗਰਭਵਤੀ ਸੀ, ਉਹਦੇ ਵਿੱਚੋਂ ਦੋ ਬੱਚੇ ਨਿਕਲੇ ਪੇਟ ਵਿੱਚੋਂ, ਜਿੱਥੇ ਅੱਖਾਂ ਸਾਹਮਣੇ ਉਹ ਮਿਰਗੀ ਦੀ ਮੌਤ ਹੋਈ, ਉੱਥੇ ਯਾਦ ਰੱਖੋ ਉਹਨਾਂ ਦੋਨਾਂ ਬੱਚਿਆਂ ਦੀ ਮਿਰਗੀ ਦੇ ਪੇਟ ਵਿੱਚੋਂ ਬੱਚੇ ਨਿਕਲੇ ਪਲ ਰਹੇ ਸਨ, ਉਹਨਾਂ ਦੀ ਅੱਖਾਂ ਸਾਹਮਣੇ ਤੜਪ ਤੜਪ ਕੇ ਮੌਤ ਹੋ ਗਈ। ਬਸ ਇਹਨੂੰ ਅੱਖਾਂ ਨਾਲ ਵੇਖਿਆ, ਅੱਜ ਲਛਮਣ ਦਾਸ ਦਾ ਹਿਰਦਾ ਬੈਰਾਗ ਵਿੱਚ ਚਲਿਆ ਗਿਆ, ਸ਼ਸਤਰ ਸੁੱਟ ਦਿੱਤੇ, ਤੇ ਸ਼ਸਤਰ ਸੁੱਟਣ ਤੋਂ ਬਾਅਦ ਇੰਨਾ ਅੰਤਰ ਆਤਮੇ ਬੈਰਾਗ ਪੈਦਾ ਹੋ ਗਿਆ ਕਿ ਹਰ ਵੇਲੇ ਸੌਂਦਿਆਂ ਉੱਠਦਿਆਂ ਬਹਿੰਦਿਆਂ ਭੋਜਨ ਪ੍ਰਸ਼ਾਦ ਛਕਦਿਆਂ ਉਹ ਮਿਰਗੀ ਤੇ ਮਿਰਗੀ ਦੇ ਬੱਚੇ ਉਹਨੂੰ ਨਜ਼ਰ ਆਉਂਦੇ ਨੇ। ਵੇਖੋ ਨਿਸ਼ਾਨਾ ਬਣਾਇਆ ਮਿਰਗੀ ਦਾ ਸੀ, ਪਰ ਨਿਸ਼ਾਨਾ ਲੱਗਿਆ ਉਹ ਜਿਹੜਾ ਕਦੀ ਸੋਚਿਆ ਨਹੀਂ ਸੀ। ਕਹਿੰਦੇ ਉਸ ਵੇਲੇ ਸ਼ਸਤਰ ਛੱਡ ਦਿੱਤੇ, ਆਖਰ ਬੈਰਾਗੀ ਹੋ ਕੇ ਤੇ ਸਮੇਂ ਦੇ ਨਾਲ ਇੱਕ ਸਾਧੂ ਦਾ ਮਿਲਾਪ ਹੋਇਆ ਜਿਹਦਾ ਨਾਮ ਸੀ ਜਾਨਕੀ ਪ੍ਰਸਾਦ। ਜਾਨਕੀ ਪ੍ਰਸਾਦ ਨਾਲ ਮਿਲਾਪ ਹੋਇਆ ਤੇ ਜਾਨਕੀ ਪ੍ਰਸਾਦ ਦੀ ਸੰਗਤ ਸ਼ੁਰੂ ਕਰ ਲਈ। ਉਹਦੀ ਸੰਗਤ ਵਿੱਚ ਰਹਿ ਕੇ ਕੁਝ ਥੋੜੇ ਬਾਲੇ ਧਰਮ ਦੇ ਰੱਬ ਦੇ ਗੁਣ ਸਿੱਖ ਰਹੇ ਸਨ, ਪਰ ਜਿਹੜੀ ਅੰਤਰ ਆਤਮੇ ਉਹ ਦਰਦ ਸੀ, ਉਹ ਮਿਰਗੀ ਦੇ ਬੱਚੇ ਮਰਨ ਵਾਲਾ ਜਿਹੜਾ ਅੰਤਰ ਆਤਮੇ ਵਸਿਆ ਹੋਇਆ ਦਰਦ ਸੀ, ਉਹ ਮਿਟ ਨਾ ਸਕਿਆ। ਜਾਨਕੀ ਪ੍ਰਸਾਦ ਦੀ ਕੁਝ ਸਮਾਂ ਸੰਗਤ ਕੀਤੀ, ਉਸ ਤੋਂ ਬਾਅਦ ਰਾਮ ਥੰਮਣ ਪੈਂਦਾ ਹੈ। ਰਾਮ ਥੰਮਣ ਦੇ ਇਲਾਕੇ ਵਿੱਚ ਬੈਰਾਗੀ ਸਾਧੂ ਇਕੱਠੇ ਹੋਏ, ਕਹਿ ਲਓ ਜੋਗੀ ਕਤਰ ਹੋਏ, ਤੇ ਉੱਥੇ ਇੱਕ ਪੈਂਦਾ ਜੀ ਔਗਣਨਾਥ। ਔਗਣਨਾਥ ਇੱਕ ਸਾਧੂ ਮਿਲ ਗਿਆ, ਔਗਣਨਾਥ ਦੀ ਸੰਗਤ ਸ਼ੁਰੂ ਕਰ ਲਈ। ਜਾਨਕੀ ਪ੍ਰਸਾਦ ਦਾ ਪੱਲਾ ਛੱਡਿਆ, ਔਗਣਨਾਥ ਦੀ ਸੰਗਤ ਵਿੱਚ ਆ ਗਿਆ, ਤੇ ਜਾਨਕੀ ਪ੍ਰਸਾਦ ਨੇ ਹੀ ਲਛਮਣ ਦਾਸ ਦਾ ਨਾਂ ਬਦਲ ਕੇ ਮਾਧੋ ਦਾਸ ਬੈਰਾਗੀ ਰੱਖ ਦਿੱਤਾ ਸੀ। ਹੁਣ ਜਿਹੜਾ ਨਾਮ ਮਾਧੋ ਦਾਸ ਬੈਰਾਗੀ ਹੈ, ਤੇ ਔਗਣਨਾਥ ਜਿਹੜਾ ਉਹ ਸਾਧੂ ਹੈ, ਕਹਿ ਲਓ ਜੋਗੀ ਕਰਾਮਾਤੀ ਕਹਿ ਲਓ, ਉਹਨੇ ਉਹਦਾ ਟਿਕਾਣਾ ਪੈਂਦਾ ਸੀ ਗੋਦਾਵਰੀ ਦੇ ਕੰਢੇ, ਤੇ ਉੱਥੇ ਉਹਨੇ ਕੀ ਕੀਤਾ ਜੀ, ਇਹ ਮਾਧੋ ਦਾਸ ਨੂੰ ਕੁਝ ਕਰਾਮਾਤੀ ਸਿਲਸਿਲੇ ਸਿਖਾ ਦਿੱਤੇ, ਇੱਥੋਂ ਤੱਕ ਕੁਝ ਇਹੋ ਜਿਹੀਆਂ ਲਿਖਤਾਂ ਪੜ੍ਹਾ ਦਿੱਤੀਆਂ ਕਿ ਹੁਣ ਮਾਧੋ ਦਾਸ ਬੈਰਾਗੀ ਕਰਾਮਾਤੀ ਬਣ ਕੇ ਜੀਵਨ ਜਿਉਣ ਲੱਗ ਪਿਆ। ਇਹ ਚੜ੍ਹਾਈ ਕਰ ਗਿਆ ਔਗਣਨਾਥ, ਤੇ ਇਹਦਾ ਜਿਹੜਾ ਅਸਥਾਨ ਸੀ ਇਹ ਗੋਦਾਵਰੀ ਦੇ ਕੰਢੇ, ਇਹਨੂੰ ਆਪ ਸੰਭਾਲਣਾ ਸ਼ੁਰੂ ਕਰ ਲਿਆ। ਆਪ ਜੀ ਨੂੰ ਪਤਾ ਹੈ ਕਿ ਇੱਥੇ ਫਿਰ ਉਹਨੇ ਕਈ ਤਰ੍ਹਾਂ ਦੇ ਕਰਮ ਕਰਨੇ, ਲੋਕਾਂ ਨੂੰ ਕਰਾਮਾਤੀ ਭਾਵਨਾਵਾਂ ਦੇ ਨਾਲ ਭਰਮਾ ਕੇ ਮੱਥੇ ਟਿਕਾਉਣੇ, ਪੂਜਾ ਭੇਟਾਵਾਂ ਲੈਣੀਆਂ, ਤੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜਦੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਚੱਲੇ ਬਖਸ਼ਿਸ਼ਾਂ ਵਰਤਾ ਕੇ, ਤੇ ਨਾਦੇੜ ਦੇ ਇਲਾਕੇ ਵਿੱਚ ਜਦੋਂ ਗੋਦਾਵਰੀ ਦੇ ਕੰਢੇ ਆਏ, ਤੇ ਇਤਿਹਾਸ ਇਹ ਕਹਿੰਦੇ ਵੀ ਇਹਨੇ ਇੱਕ ਪਲੰਗ ਰੱਖਿਆ ਹੋਇਆ ਸੀ। ਪਹਿਲਾਂ ਆਏ ਗੋਏ ਮਹਾਤਮਾ ਨੂੰ ਸਾਧੂ ਲੋਕਾਂ ਨੂੰ ਪਲੰਗ ਤੇ ਬਿਠਾਉਂਦਾ, ਫਿਰ ਆਪਣੀ ਕਰਾਮਾਤ ਰਿਧੀ ਸ੍ਰੀ ਨਾਲ ਉਹ ਪੰਗ ਨੂੰ ਉਲਟਾ ਦਿੰਦਾ, ਤੇ ਪਲੰਗ ਨੂੰ ਉਲਟਾਉਣ ਤੋਂ ਬਾਅਦ ਇਸ ਤਰ੍ਹਾਂ ਹੱਸਦਾ ਵੀ ਜਿਵੇਂ ਸ਼ਿਕਾਰੀ ਬੰਦਾ ਸ਼ਿਕਾਰ ਨੂੰ ਮਾਰ ਕੇ ਹੱਸਦਾ ਹੈ। ਕਹਿੰਦੇ ਗੁਰੂ ਕਲਗੀਧਰ ਮਹਾਰਾਜ ਆਏ ਇਹਦੇ ਡੇਰੇ ਤੇ ਟਿਕਾਣੇ ਤੇ ਗੋਦਾਵਰੀ ਕੰਢੇ, ਮਹਾਰਾਜ ਉਸ ਪਲੰਗ ਤੇ ਆ ਕੇ ਬਿਰਾਜਮਾਨ ਹੋ ਗਏ। ਹੁਣ ਇਹਨੂੰ ਪਤਾ ਲੱਗਿਆ, ਇਹਦੇ ਚੇਲਿਆਂ ਦੱਸਿਆ ਵੀ ਕੋਈ ਸ਼ਸਤਰਧਾਰੀ ਨਾਲ ਸਿੰਘ ਨੇ, ਕੋਈ ਸਾਧੂ ਆਇਆ ਤੇਰੇ ਪਲੰਗ ਤੇ ਬਿਨ ਪੁੱਛਿਆਂ ਬਹਿ ਗਿਆ, ਦੂਰੋਂ ਆਇਆ ਆਪਣੀਆਂ ਕਰਾਮਾਤਾਂ, ਇਹਦੇ ਚ ਕੋਈ ਦੋ ਰਾਮਾਂ ਨਹੀਂ, ਕਰਾਮਾਤਾਂ ਦੇ ਤੀਰ ਚਲਾਏ ਪਰ ਸਮਰੱਥ ਸਤਿਗੁਰੂ ਤੇ ਕੋਈ ਅਸਰ ਨਾ ਹੋ ਸਕਿਆ, ਆਖਰ ਚਰਨਾਂ ਤੇ ਆ ਕੇ ਬਹਿ ਗਿਆ। ਇਹਨੂੰ ਪਤਾ ਲੱਗਿਆ ਕਿ ਇਹ ਕੋਈ ਮਹਾਬਲੀ ਹੈ, ਕੋਈ ਮਹਾਨ ਸੂਰਮਾ ਹੈ, ਕੋਈ ਮਹਾਨ ਸਤਿਗੁਰੂ ਹੈ, ਤੇ ਜਦੋਂ ਲਾਗੇ ਆਇਆ ਇਹਨੇ ਕੰਨਾਂ ਰਾਹੀਂ ਕਦੀ ਸਤਿਗੁਰੂ ਦੀ ਉਸਤਤ ਸੁਣੀ ਸੀ। ਸਾਹਿਬ ਨੇ ਕੋਲ ਆ ਕੇ ਜਦੋਂ ਸਤਿਗੁਰੂ ਦੇ ਇਹ ਹੱਥ ਜੋੜ ਕੇ ਪੁੱਛਦਾ, ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ, ਤੇ ਮਹਾਰਾਜ ਨੇ ਇਹਨੂੰ ਸਹਿਜੇ ਬਚਨ ਕਿਹਾ, ਕਹਿਣ ਲੱਗੇ ਹਾਂ,
ਪਰ ਤੂੰ ਕੌਣ ਹੈ? ਇਹਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਮੈਂ ਤੁਹਾਡਾ ਬੰਦਾ ਹਾਂ। ਤੇ ਸਾਹਿਬ ਨੇ ਫਿਰ ਬਚਨ ਵਰਤਿਆ ਸੀ, ਕਹਿਣ ਲੱਗੇ ਜੇ ਤੂੰ ਗੁਰੂ ਨਾਨਕ ਦੇ ਘਰ ਦਾ ਬੰਦਾ ਬਣੈ ਫਿਰ ਕਰਾਮਾਤਾਂ ਵਿੱਚ ਉਲਝ ਕੇ ਜੀਵਨ ਵਿਅਰਥ ਨਾ ਗਵਾ, ਫਿਰ ਤੂੰ ਬੰਦਿਆਂ ਵਾਲੇ ਕਰਮ ਕਰਨੇ ਸ਼ੁਰੂ ਕਰ। ਪੁੱਛਦੇ ਮਹਾਰਾਜ ਬੰਦਿਆਂ ਵਾਲੇ ਕਰਮ ਕੀ ਨੇ? ਸਾਹਿਬ ਨੇ ਬਚਨ ਕਿਹਾ ਜੇ ਬੰਦਿਆਂ ਵਾਲੇ ਕਰਮ ਪੁੱਛਣੇ ਆ ਕਦੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪੁੱਛ ਕੇ ਵੇਖ, ਜੇ ਤੂੰ ਬੰਦਿਆਂ ਵਾਲੇ ਕਰਮ ਪੁੱਛਣੇ ਆ ਤੇ ਕਦੀ ਚਮਕੌਰ ਦੀ ਗੜੀ ਦਾ ਇਤਿਹਾਸ ਪੜ੍ਹ ਕੇ ਚਮਕੌਰ ਦੀ ਗੜੀ ਤੋਂ ਪੁੱਛ 40 ਉਹਨਾਂ ਮਹਾਨ ਸੂਰਮਿਆਂ ਨੇ ਕਿਵੇਂ 10 ਲੱਖ ਦਾ ਮੁਕਾਬਲਾ ਕੀਤਾ। ਜੇ ਤੂੰ ਬੰਦਿਆਂ ਵਾਲੇ ਕਰਮ ਪੁੱਛਣੇ ਆ ਤੇ ਸਰਹੰਦ ਦੀਆਂ ਨੀਹਾਂ ਤੋਂ ਪੁੱਛ ਕੇ ਵੇਖ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਜ਼ੁਲਮ ਦੇ ਖਿਲਾਫ਼ ਸ਼ਹਾਦਤਾਂ ਦਿੱਤੀਆਂ ਨੇ। ਆਖਰ ਸਤਿਗੁਰੂ ਦੇ ਚਰਨਾਂ ਵਿੱਚ ਜੁੜਦਾ ਤੇ ਸਾਰਾ ਇਤਿਹਾਸ ਕੁਝ ਸਮੇਂ ਅੰਦਰ ਹੀ ਸਿੱਖਾਂ ਪਾਸੋਂ ਸ਼੍ਰਵਣ ਕਰਦਾ, ਅੰਮ੍ਰਿਤ ਬਾਣੀ ਪੜ੍ਹਦਾ, ਅੰਮ੍ਰਿਤ ਦੀ ਦਾਤ ਲਈ ਤੇ ਇਹਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ। ਭਾਵੇਂ ਇਤਿਹਾਸ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜ਼ਿਆਦਾ ਵਰਤਨੇ ਆ, ਇਹ ਮਹਾਰਾਜ ਜੀ ਦਾ ਇੱਕ ਤਖੱਲਸ ਬਖਸ਼ਿਆ ਹੋਇਆ ਸੀ, ਉਹਨ ਨਾਮ ਪਿਆ ਗੁਰਬਖਸ਼ ਸਿੰਘ। ਅੰਮ੍ਰਿਤ ਦੀ ਦਾਤ ਲੈ ਲਈ, ਫਿਰ ਨਾਦੇੜ ਹਜ਼ੂਰ ਸਾਹਿਬ ਦੀ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬਿਰਾਜਮਾਨ ਹੈ। ਸਤਿਗੁਰੂ ਦੇ ਬੇਅੰਤ ਬਚਨ ਸੁਣੇ, ਕਈ ਵਾਰੀ ਆਪਣੇ ਨੇਤਰਾਂ ਵਿੱਚੋਂ ਇਹ ਸਾਰੀਆਂ ਕਥਾਵਾਂ ਸੁਣ ਕੇ ਤੇ ਜ਼ੁਲਮ ਦੀ ਦਾਸਤਾਂ ਸੁਣ ਕੇ ਆਪਣੇ ਨੇਤਰਾਂ ਵਿੱਚੋਂ ਅਥਰੂ ਵਗਾਉਂਦਾ ਹੈ। ਆਖਰ ਫਿਰ ਇੱਕ ਵਾਰੀ ਕਿਰਪਾ ਵਰਤੀ ਜੀ ਮਹਾਰਾਜ ਦੀ, ਆਪ ਜੀ ਨੂੰ ਪਤਾ ਉਹ ਲੰਬੇਰਾ ਇਤਿਹਾਸ ਹੈ ਕਿ ਵਕਤ ਦਾ ਹੁਕਮਰਾਨ ਜਿਹਨੂੰ ਸਤਿਗੁਰੂ ਨੇ ਬਹਾਦਰ ਸ਼ਾਹ ਨੇ ਰਾਜ ਭਾਗ ਮਹਾਰਾਜ ਨੇ ਬਖਸ਼ਿਆ ਸੀ, ਉਹ ਆਪਣੇ ਬਚਨ ਤੋਂ ਮੁਕਰਿਆ ਤੇ ਜਦੋਂ ਉਹ ਆਪਣੇ ਬਚਨ ਤੋਂ ਮੁਕਰਿਆ ਬਹਾਦਰ ਸ਼ਾਹ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਤੋਂ ਕਿ ਮਹਾਰਾਜ ਮੈਂ ਹਜੇ ਨਹੀਂ ਕਰ ਸਕਦਾ, ਸਾਹਿਬ ਨੇ ਫਿਰ ਕਿਰਪਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਤੇ। ਇੱਕ ਦਿਨ ਤਰੁੱਠ ਕੇ ਹਜ਼ੂਰ ਸਾਹਿਬ ਦੀ ਧਰਤੀ ਤੋਂ 1708 ਈਸਵੀ ਦੇ ਅੰਦਰ ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, 5 ਤੀਰ ਤੇ 5 ਸਿੱਖ ਦਿੱਤੇ, ਸਾਧ ਦਿੱਤੇ 5 ਸਿੱਖ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਰਣ ਸਿੰਘ, ਵਿਨੋਦ ਸਿੰਘ, ਫਤਿਹ ਸਿੰਘ। 5 ਸਿੱਖ, 5 ਤੀਰ ਤੇ ਨਾਲ ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ ਦੇ ਕੇ ਕਿਹਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਤੇ ਪਾਪ ਦੀ ਇੰਤਹਾ ਕਰ ਦਿੱਤੀ, ਇੱਕ ਕੰਮ ਕਰ, ਗੁਰੂ ਨਾਨਕ ਸਾਹਿਬ ਦੀ ਓਟ ਆਸਰਾ ਲੈ ਕੇ ਤੇ ਉਸ ਧਰਤੀ ਤੇ ਜਾ ਕੇ ਇਹ ਜ਼ੁਲਮ ਦਾ ਨਾਸ਼ ਕਰਨਾ, ਪਾਪੀਆਂ ਨੂੰ ਬਣਦੀਆਂ ਸਜਾਵਾਂ ਦੇਣੀਆਂ। ਗੁਰਮੁਖੋ ਗੁਰੂ ਜੀ ਦਾ ਥਾਪੜਾ ਲੈ ਕੇ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, ਇਹ ਗੱਲ ਯਾਦ ਰੱਖਿਓ। ਫਿਰ ਜਦੋਂ ਉਹ ਹਜ਼ੂਰ ਸਾਹਿਬ ਤੋਂ ਆ ਕੇ ਤੇ ਦਿੱਲੀ ਪਾਰ ਕਰਕੇ ਕਦਮ ਰੱਖਦਾ ਸੋਨੀਪਤ, ਪਾਣੀਪਤ, ਇੱਥੇ ਜ਼ੁਲਮ ਦਾ ਨਾਸ਼ ਕਰਦਾ, ਜ਼ਾਲਮਾਂ ਨੂੰ ਸਜਾਵਾਂ ਦਿੰਦਾ, ਅੱਗੇ ਆ ਕੇ ਆਪ ਜੀ ਨੂੰ ਪਤਾ ਸੰਢੌਰਾ ਪੈਂਦਾ, ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਨ ਨੇ ਸ਼ਹੀਦ ਕੀਤਾ ਸੀ, ਉਹਨਾਂ ਨੂੰ ਬਣਦੀਆਂ ਸਜਾਵਾਂ। ਫਿਰ ਅੱਗੇ ਚੱਲ ਕੇ ਸਮਾਣੇ ਦੇ 3 ਬੰਦੇ ਖਾਸ ਕਰਕੇ, ਸਮਾਣਾ ਉਹ ਹੈ ਜਿੱਥੇ ਇੱਕ ਜਲਾਲੂ ਉਦੀਨ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧੜ ਨਾਲੋਂ ਸੀਸ ਜੁਦਾ ਕੀਤਾ ਸੀ, ਉਹਨੂੰ ਬਣਦੀ ਸਜ਼ਾ ਦਿੱਤੀ। ਇੱਥੇ ਸ਼ਾਸਲ ਬੇਗ ਤੇ ਬਾਸ਼ਲ ਬੇਗ, ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹ ਰੱਗ ਕੱਟ ਕੇ ਸ਼ਹੀਦ ਕੀਤਾ, ਬਣਦੀਆਂ ਸਜਾਵਾਂ ਦਿੱਤੀਆਂ। ਇੱਥੇ ਹੁਸੈਨ ਖਾਂ ਵਰਗਿਆਂ ਨੂੰ, ਜਿਹਨੇ ਚਮਕੌਰ ਦੀ ਗੜੀ ਦੇ ਅੰਦਰ ਝੂਠੀ ਕਸਮ ਖਾਧੀ ਸੀ, ਲਿਖਤ ਲਿਖ ਕੇ ਕੱਲੀ ਸੀ ਕੁਰਾਨ ਦੀ ਆਇਦ, ਉਹਨਾਂ ਨੂੰ ਸਜਾਵਾਂ ਦਿੱਤੀਆਂ। ਆਖਰ ਕਦਮ ਅੱਗੇ ਵੱਧਦੇ ਗਏ ਤੇ ਚੱਪੜ ਚਿੜੀ ਦੇ ਮੈਦਾਨ ਅੰਦਰ ਜਦੋਂ ਵਜ਼ੀਰ ਖਾਂ ਵਰਗਿਆਂ ਦੇ ਨਾਲ ਇੱਥੇ ਮੁਕਾਬਲਾ ਹੋਇਆ ਤੇ ਗੁਰੂ ਕੇ ਸਿੱਖ ਸੰਗਤਾਂ, ਸਿੱਖ ਹੋਰ ਵੀ ਜੁਝਾਰੂ ਨਾਲ ਜੁੜਦੇ ਗਏ। ਇੱਥੇ ਇੱਕ ਭਿਆਨਕ ਜੰਗ ਹੁੰਦੀ ਆ, ਉਸ ਜੰਗ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਵਰਗਿਆਂ ਨੂੰ, ਸੁੱਚਾਨੰਦ ਵਰਗਿਆਂ ਨੂੰ, ਇਹਨਾਂ ਦੇ ਨਾਲ ਦੇ ਸਾਥੀ ਜ਼ੁਲਮ ਕਰਨ ਵਾਲਿਆਂ ਨੂੰ ਬੇਅੰਤ ਬਣਦੀਆਂ ਸਜਾਵਾਂ ਦੇ ਕੇ ਆਖਰ ਇੱਕ ਵਕਤ ਬਣਦਾ ਹੈ ਕਿ ਸਿੱਖ ਰਾਜ ਸਥਾਪਿਤ ਕਰਦਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਿੱਖ ਰਾਜ ਕਾਇਮ ਕਰਦਾ ਹੈ
ਤੇ ਜਿਹੜਾ ਸਿੱਕਾ ਚਲਾਇਆ ਉਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦਾ। ਜਿਹੜੀ ਜ਼ਮੀਨਾਂ ਰਾਜ ਘਰਾਣਿਆਂ ਕੋਲ ਸਨ, ਜਗੀਰਦਾਰਾਂ ਕੋਲ ਸਨ, ਉਹ ਜ਼ਮੀਨਾਂ ਰਾਜ ਘਰਾਣਿਆਂ ਕੋਲੋਂ ਲੈ ਕੇ ਤੇ ਆਮ ਕਿਰਤੀ ਲੋਕਾਂ ਦੇ ਹੱਥ ਵਿੱਚ ਦਿੱਤੀਆਂ, ਕਿਰਤੀ ਲੋਕਾਂ ਨੂੰ ਵੰਡੀਆਂ। ਆਖਰ ਮੈਂ ਬੇਨਤੀ ਕਰਾਂ, ਸ਼ਹਾਦਤ ਵਾਲਾ ਪੱਖ ਬਾਅਦ ਵਿੱਚ ਸਿੱਖ ਰਾਜ ਸਥਾਪਿਤ ਕਰਕੇ ਵੱਖ ਵੱਖ ਸਿੱਖ ਸਰਦਾਰਾਂ ਨੂੰ ਉੱਥੋਂ ਦੀ ਅਗਵਾਈ ਬਖਸ਼ੀ। ਸਮਾਂ ਗੁਜ਼ਰਦਾ ਗਿਆ ਤੇ ਜਦੋਂ ਦਿੱਲੀ ਦੇ ਤਖ਼ਤ ਤੇ ਬਹਾਦਰ ਸ਼ਾਹ ਚੜ੍ਹਾਈ ਕਰਦਾ ਹੈ 1712 ਵਿੱਚ, ਬਹਾਦਰ ਸ਼ਾਹ ਤੋਂ ਬਾਅਦ ਇੱਥੇ ਤਖ਼ਤ ਤੇ ਬਹਿ ਗਿਆ ਜੀ ਫਰਕਸ਼ੀਅਰ। ਤੇ ਜਦੋਂ ਫਰਕਸ਼ੀਅਰ ਨੂੰ ਤਖ਼ਤ ਮਿਲਦਾ ਹੈ ਤੇ ਇਹ ਫਰਕਸ਼ੀਅਰ ਫਿਰ ਬਹੁਤ ਜ਼ਿਆਦਾ ਸਖ਼ਤੀ ਵਰਤਦਾ ਹੈ। ਫਿਰ ਮੈਂ ਬੇਨਤੀ ਕਰਾਂ, ਇੱਕ ਵੇਲਾ ਆਉਂਦਾ, ਉਹ ਤੇ ਲੰਮੇਰਾ ਇਤਿਹਾਸ ਹੈ ਕਿ ਗੁਰਦਾਸਪੁਰ ਤੋਂ 6 ਕਿਲੋਮੀਟਰ ਦੂਰ ਗੁਰਦਾਸ ਨੰਗਲ ਦੀ ਗੜੀ ਹੈ, ਬਾਬਾ ਬੰਦਾ ਸਿੰਘ ਬਹਾਦਰ ਹਜ਼ਾਰਾਂ ਸਿੱਖਾਂ ਦੇ ਨਾਲ ਇੱਥੇ ਆਪਣਾ ਟਿਕਾਣਾ ਕਰਕੇ ਬੈਠਾ ਤੇ ਗੁਰਦਾਸ ਨੰਗਲ ਦੀ ਗੜੀ ਨੂੰ ਫਰਕਸ਼ੀਅਰ ਦੇ ਹੁਕਮਰਾਨਾਂ ਨੇ ਵੱਡੀ ਤਾਦਾਦ ਵਿੱਚ ਘੇਰਾ ਪਾ ਲਿਆ। ਜਦੋਂ ਘੇਰਾ ਪਾਇਆ ਤੇ ਗੁਰਮੁਖੋ ਇੱਥੇ ਕਈ ਮਹੀਨੇ ਕਰੀਬ ਇਹ ਘੇਰਾ ਪਿਆ 1715 ਈਸਵੀ ਨੂੰ ਤੇ 1715 ਵਿੱਚ ਜਦੋਂ ਘੇਰਾ ਪਾਇਆ ਤੇ ਕਈ ਮਹੀਨੇ ਜੰਗ ਚੱਲਦੀ ਰਹੀ, ਲੜਾਈ ਹੁੰਦੀ ਰਹੀ। ਇਸ ਲੜਾਈ ਦੇ ਅੰਦਰ ਜਿੱਥੇ ਬੇਅੰਤ ਪਾਪ ਕਰਨ ਵਾਲਿਆਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਸਿੱਖਾਂ ਸੋਧਾ ਲਾਇਆ, ਉੱਥੇ 7-8 ਹਜ਼ਾਰ ਦੇ ਕਰੀਬ ਸਿੰਘਾਂ ਦੀ ਸ਼ਹਾਦਤ ਵੀ ਹੋਈ, ਇਹ ਸਾਡਾ ਇਤਿਹਾਸ ਕਹਿੰਦਾ। ਆਖਰ ਅੰਦਰ ਰਾਸ਼ਨ ਪਾਣੀ ਬੰਦ ਕਰ ਦਿੱਤਾ ਸੀ, ਜਿਵੇਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਨਾ, ਬਿਲਕੁਲ ਉਸੇ ਤਰ੍ਹਾਂ ਘੇਰਾ ਪਾਇਆ। ਤੁਸੀਂ ਗੁਰਦਾਸ ਨੰਗਲ ਦੀ ਗੜੀ ਦੇ ਕਦੀ ਦਰਸ਼ਨ ਕਰਕੇ ਆਇਓ, ਇਹ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਠਾਨਕੋਟ ਜੰਮੂ ਨੂੰ ਹਾਈਵੇ ਜਾਂਦਾ ਨਾ ਵੱਡਾ, ਉਸ ਹਾਈਵੇ ਤੇ ਗੁਰਦਾਸਪੁਰ ਜਦੋਂ ਆਉਂਦਾ ਤੇ ਉਸ ਹਾਈਵੇ ਤੋਂ ਹਟਵਾਂ 3-4 ਕਿਲੋਮੀਟਰ ਤੇ ਇਹ ਅੱਜ ਵੀ ਸਥਾਨ ਬਣਿਆ ਹੋਇਆ, ਖੇਤਾਂ ਵਿੱਚ ਹੈ। ਇੱਥੇ ਜਦੋਂ ਘੇਰਾ ਪਾਇਆ, ਆਖਰ 6 ਮਹੀਨਿਆਂ ਤੋਂ ਘੇਰੇ ਤੋਂ ਬਾਅਦ ਇੱਕ ਵਕਤ ਬਣਦਾ ਕਿ 794 ਸਿੱਖਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੁਰਮੁਖੋ 6-7 ਮਹੀਨੇ ਜੰਗ ਹੋਈ, ਅੰਦਰ ਰਾਸ਼ਨ ਪਾਣੀ ਖਤਮ ਹੋ ਗਿਆ ਸੀ, ਗ੍ਰਿਫਤਾਰ ਕਰਕੇ ਬਾਅਦ ਵਿੱਚ ਇਹ ਜ਼ਾਲਮ, ਇਹ ਗ੍ਰਿਫਤਾਰੀਆਂ ਹੋਈਆਂ ਜੀ 1715 ਈਸਵੀ ਨੂੰ, ਇੱਥੋਂ ਗ੍ਰਿਫਤਾਰ ਕਰਕੇ ਤੇ ਆਖਰ ਫਿਰ ਦਿੱਲੀ ਵਿੱਚ ਸਿੱਖਾਂ ਨੂੰ ਲਿਜਾਇਆ ਗਿਆ। ਉਹਦੇ ਵਿੱਚ ਆਪ ਜੀ ਨੂੰ ਪਤਾ ਹੋਵੇ 3000 ਦੇ ਕਰੀਬ ਸਿੱਖਾਂ ਦੇ ਸਿਰ ਕੱਟ ਕੇ ਨੇਜਿਆਂ ਤੇ ਟੰਗੇ ਗਏ, ਹਜ਼ਾਰਾਂ ਸਿੱਖਾਂ ਦੇ ਸਿਰ ਗੱਡੇ ਲੱਦ ਕੇ ਭਰ ਕੇ ਦਿੱਲੀ ਨੂੰ ਤੋਰੇ ਤੇ ਨਾਲ ਇੱਕ ਬਿੱਲੀ ਮਾਰੀ ਸੀ, ਬਿੱਲੀ ਮਾਰ ਕੇ ਉਹ ਨੇਜੇ ਤੇ ਟੰਗੀ ਇਹਨਾਂ ਜ਼ਾਲਮਾਂ। ਉਹਦਾ ਭਾਵ ਸੀ ਕਿ ਸਿੱਖ ਤਾਂ ਛੱਡੋ, ਫਰਕਸ਼ੀਅਰ ਨੂੰ ਜਾ ਕੇ ਦੱਸਣਾ ਚਾਹੁੰਦੇ ਸਨ, ਅਸੀਂ ਤੇ ਬਿੱਲੀ ਵੀ ਨਹੀਂ ਛੱਡੀ, ਉਹਨਾਂ ਦੇ ਭਾਵ ਸਨ। ਆਖਰ ਦਿੱਲੀ ਲਿਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਬੰਦ ਹੈ, ਪਿੰਜਰੇ ਵਿੱਚ ਬੰਦ ਕਰਕੇ ਉਹਨਾਂ ਦੇ ਸਿਰ ਤੇ ਭਾਰ ਰੱਖਿਆ ਗਿਆ, ਹਾਥੀ ਤੇ ਸਵਾਰ ਕਰਕੇ ਸਿੱਖਾਂ ਦੇ ਇੱਕ ਜਲੂਸ ਕੱਢਿਆ। ਮੈਂ ਮੁਕਦੀ ਗੱਲ ਬੇਨਤੀ ਕਰਾਂ ਗੁਰਮੁਖੋ, ਆਖਰ ਇੱਥੇ ਕੈਦੀ ਬਣਾ ਕੇ ਲੰਮਾ ਸਮਾਂ ਕਰੀਬ 6 ਮਹੀਨੇ ਭੁੱਖਿਆਂ ਪਿਆਸਿਆਂ ਰੱਖ ਕੇ ਕਦੇ ਕੁਝ ਦੇਣਾ ਤੇ ਤਸੀਏ ਸਜਾਵਾਂ ਦਿੱਤੀਆਂ। ਆਖਰ ਜਦੋਂ ਵਕਤ ਆਇਆ 6 ਜੂਨ ਦਾ ਮਹੀਨਾ 1716 ਦਾ, 1715 ਦਸੰਬਰ ਵਿੱਚ ਗ੍ਰਿਫਤਾਰੀ, ਫਰਵਰੀ ਦਿੱਲੀ ਪਹੁੰਚੇ 29 ਫਰਵਰੀ ਨੂੰ, ਤੇ 1716 ਜਿਹੜਾ 6 ਜੂਨ ਦਾ ਮਹੀਨਾ ਆਇਆ, 5-5 ਸਿੱਖਾਂ ਦਾ ਜਥਾ ਬਾਹਰ ਕੱਢਦੇ ਨੇ ਤੇ 5-5 ਸਿੱਖਾਂ ਦੇ ਜਥੇ ਨੂੰ ਸ਼ਹੀਦ ਕਰਦੇ ਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਤੇ ਫਰਕਸ਼ੀਅਰ ਨੇ ਸਾਹਮਣੇ ਕੁਰਸੀ ਡਾਈ ਤੇ ਇਹ ਗੱਲ ਆਖਦਾ ਕਿ ਤੂੰ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਬੜਾ ਵੱਡਾ ਆਸ਼ਕ ਰਿਹਾ, ਤੇਰੀ ਮੌਤ ਵੀ ਮੈਂ ਚਾਹੁੰਦਾ ਆਮ ਸਿੱਖ ਵਰਗੀ ਨਹੀਂ ਚਾਹੀਦੀ।
ਦੱਸ ਮੈਂ ਤੈਨੂੰ ਕਿਹੋ ਜੀ ਮੌਤ ਮਾਰਾਂ। ਉਹਦੇ ਬੋਲ ਨੇ ਫਰਕ ਸਿਰ ਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਮੇਰਾ ਗੁਰੂ ਕਹਿੰਦਾ ਜਿਹਾ ਬੀਜੈ ਸੋ ਨੁਣੈ, ਕਰਮਾ ਸੰਧਰਾ ਖੇਤ। ਜਿਹੜਾ ਬੀਜਦਾ ਕੋਈ ਉਹਨੂੰ ਵੱਢਣਾ ਪੈਂਦਾ। ਫਰਕ ਸਿਰ, ਜੇ ਜੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਹ ਜੀ ਮੌਤ ਦੇ ਦੇ। ਗੁਰਮੁਖੋ, ਉਸ ਵੇਲੇ ਉਹਨੇ ਸ਼ਬਦ ਵਰਤੇ ਸਨ, ਤੇਰੀ ਜ਼ਿੰਦਗੀ ਵਿੱਚ ਬੱਚਿਆਂ ਦਾ, ਛੋਟੀ ਉਮਰ ਦੇ ਬਾਲਕਾਂ ਦਾ ਬੜਾ ਪ੍ਰਭਾਵ ਰਿਹਾ। ਪਹਿਲਾਂ ਮੈਂ ਤੈਨੂੰ ਦੇਖਣਾ ਵੀ ਸ਼ਾਇਦ ਤੇਰੇ ਸਾਹਮਣੇ ਤੇਰੇ ਪੁੱਤ ਨੂੰ ਕਤਲ ਕਰਕੇ ਸ਼ਾਇਦ ਤੂੰ ਇਸਲਾਮ ਨੂੰ ਕਬੂਲ ਕਰ ਲਵੇਂ। ਕਿਉਂਕਿ ਉਹਦੇ ਕਹਿਣ ਦਾ ਭਾਵ ਇਹ ਸੀ ਕਿ ਇੱਕ ਵਾਰੀ ਤੂੰ 14 ਸਾਲ ਦੀ ਉਮਰ ਅੰਦਰ ਮਿਰਗੀ ਦੇ ਬੱਚਿਆਂ ਨੂੰ ਵੇਖ ਕੇ ਤੇ ਆਖਰ ਸ਼ਸਤਰ ਸੁੱਟ ਦਿੱਤੇ ਸਨ। ਉਹਦੇ ਕਹਿਣ ਦਾ ਭਾਵ ਸੀ, ਫਿਰ ਇੱਕ ਵੇਲਾ ਆਇਆ ਤੂੰ ਗੁਰੂ ਕਲਗੀਧਰ ਜੀ ਦੇ ਸਾਹਿਬਜ਼ਾਦੇ, ਛੋਟੀ ਉਮਰ ਦੇ ਨੇ, ਉਹਨਾਂ ਦੀ ਸ਼ਹਾਦਤ ਦੀ ਗਾਥਾ ਸੁਣ ਕੇ ਸ਼ਸਤਰ ਚੁੱਕ ਲਏ। ਅੱਜ ਮੈਂ ਸੋਚਦਾ ਤੇਰੇ ਸਾਹਮਣੇ ਅੱਜ ਨਾ ਮਿਰਗੀ ਦੇ ਪੁੱਤਰ ਹੋਣਗੇ, ਨਾ ਕਿਸੇ ਗੁਰੂ ਦੇ ਪੁੱਤਰ ਹੋਣਗੇ, ਅੱਜ ਤੇਰੇ ਸਾਹਮਣੇ ਤੇਰਾ ਹੀ ਪੁੱਤ ਹੋਵੇਗਾ। ਤੇ ਮੈਂ ਸੋਚਣਾ ਵੀ ਸ਼ਾਇਦ ਤੂੰ ਆਪਣੇ ਪੁੱਤ ਦਾ ਦਰਦ ਵੇਖ ਕੇ ਮੇਰੇ ਧਰਮ ਨੂੰ ਕਬੂਲ ਕਰ ਲਵੇਂ। ਗੁਰਮੁਖੋ, ਭਾਈ ਅਜੈ ਸਿੰਘ, ਇਹ ਇਤਿਹਾਸ ਕਹਿੰਦੇ 4 ਸਾਲ ਦੀ ਆਰਬ ਲੈ ਬਾਬਾ ਬੰਦਾ ਸਿੰਘ ਬਹਾਦਰ ਦਾ ਆਪਣਾ ਪੁੱਤ ਹੈ ਸਾਹਮਣੇ ਲੈ ਕੇ ਆਏ, ਹੱਥ ਵਿੱਚ ਇੱਕ ਤਿੱਖਾ ਸ਼ਸਤਰ ਪਕੜਾ ਕੇ ਕਿਹਾ, ਆਪਣੇ ਪੁੱਤ ਨੂੰ ਆਪਣੇ ਹੱਥੀ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਬੰਨਿਆ ਹੋਇਆ, ਨੂੜਿਆ ਹੋਇਆ, ਉਹਨੇ ਬਚਨ ਆਖੇ, ਨਹੀਂ ਭਾਈ, ਇਹ ਸੱਚ ਏ ਫਰਕਸ਼ੀਅਰ, ਇਹ ਤੇ ਮੇਰਾ ਆਪਣਾ ਪੁੱਤਰ ਹੈ। ਜਿਹੜਾ ਕੋਈ ਬਾਲਕ ਮਾਸੂਮ ਬੇਕਸੂਰ ਦੁਸ਼ਮਣ ਦਾ ਪੁੱਤ ਵੀ ਹੋਵੇ ਤੇ ਸਿੱਖ ਕਦੀ ਵਾਰ ਨਹੀਂ ਕਰਦਾ, ਇਹ ਸਿੱਖ ਦੇ ਅਸੂਲ ਨੇ। ਆਖਰ ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ, 4 ਸਾਲ ਦੇ ਨੂੰ, ਅੱਖਾਂ ਸਾਹਮਣੇ ਪਕੜ ਕੇ ਉਹਨੂੰ ਸ਼ਹੀਦ ਕੀਤਾ ਤੇ ਉਹਦੀਆਂ ਆਂਦਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਹਾਰ ਦੀ ਤਰ੍ਹਾਂ ਪਾਈਆਂ ਤੇ ਉਸ ਬੱਚੇ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਵਿੱਚ ਪਾਇਆ ਗਿਆ। ਪਰ ਉਹ ਗੁਰਮੁਖੋ, ਬੰਦਗੀ ਕਰਨ ਵਾਲਾ, ਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਮੰਨਣ ਵਾਲਾ, ਅੰਮ੍ਰਿਤ ਬਾਣੀ ਪੜ੍ਹਨ ਵਾਲਾ, ਅੰਮ੍ਰਿਤ ਧਾਰੀ, ਅੰਮ੍ਰਿਤ ਵੇਲਾ ਸਾਂਭਣ ਵਾਲਾ ਗੁਰੂ ਕਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਅੱਖਾਂ ਦੇ ਭਾਵੇਂ ਉਹਦੇ ਪੁੱਤਰ ਨੂੰ ਸ਼ਹੀਦ ਕੀਤਾ, ਮੂੰਹ ਵਿੱਚ ਕਲੇਜਾ ਪਾਇਆ, ਗਲ ਵਿੱਚ ਹਾਰ ਪਾਇਆ, ਪਰ ਗੁਰੂ ਦੀ ਟੇਕ ਲੈ ਕੇ ਮੁੱਖ ਵਿੱਚੋਂ ਵਾਹਿਗੁਰੂ ਦਾ ਸਿਮਰਨ ਕਰਕੇ ਅੰਮ੍ਰਿਤ ਬਾਣੀ ਪੜ੍ਹ ਕੇ ਤੇ ਅਡੋਲ ਬੈਠਾ ਹੈ, ਗੁਰੂ ਦੇ ਭਾਣੇ ਵਿੱਚ ਬੈਠਾ, ਉਹਦੀ ਰਜ਼ਾ ਵਿੱਚ ਬੈਠਾ। ਆਖਰ ਜ਼ਾਲਮਾਂ ਨੇ ਇਹ ਪਾਪ ਕਰਮ ਕੀਤਾ ਕਿ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਦੋਨੋਂ ਹੱਥ ਕੱਟੇ ਸਨ। ਅਸੀਂ ਦਾਸਤਾਂ ਨੂੰ ਕਦੀ ਪੜ੍ਹ ਕੇ ਵੇਖੋ, ਦੋਨੋਂ ਪੈਰਾਂ ਕੋਲੋਂ ਪੈਰ ਲੱਤਾਂ ਕੱਟੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ ਜ਼ਾਲਮਾਂ ਨੇ, ਬਾਅਦ ਵਿੱਚ ਉਹਨਾਂ ਪਾਪੀਆਂ ਖੱਬੀ ਅੱਖ ਕੱਢੀ। ਜ਼ਾਲਮ ਇੱਕ ਗੱਲ ਕਹਿੰਦਾ ਸੀ, ਤੈਨੂੰ ਮਕਾਉਣ ਵਿੱਚ ਇੰਨਾ ਮੈਨੂੰ ਰਸ ਨਹੀਂ ਜਿੰਨਾ ਤੈਨੂੰ ਚੁਕਾਉਣ ਵਿੱਚ ਹੈ। ਮੈਂ ਚਾਹੁੰਦਾ ਕਿ ਤੂੰ ਗੁਰੂ ਕਲਗੀਧਰ ਦੇ ਚਰਨਾਂ ਦਾ ਆਸ਼ਕ ਰਿਹਾ, ਤੂੰ ਸਿੱਖ ਰਾਜ ਕਾਇਮ ਕੀਤਾ, ਮੈਂ ਤੈਨੂੰ ਮਕਾਉਣ ਦੀ ਬਜਾਏ ਤੈਨੂੰ ਚੁਕਾਉਣਾ ਚਾਹੁੰਦਾ। ਜ਼ਾਲਮ ਨੇ ਜ਼ੋਰ ਲਾਇਆ, ਪਰ ਉਹ ਸਿਦਕੀ ਸਿੱਖ ਜਿਹਦੇ ਬਾਹਾਂ ਕੱਟੀਆਂ, ਲੱਤਾਂ ਕੱਟੀਆਂ, ਸੱਜੀ ਅੱਖ ਕੱਢੀ, ਖੱਬੀ ਅੱਖ ਕੱਢੀ, ਭਾਵੇਂ ਬੇਅੰਤ ਤਸੀਹੇ ਦਿੱਤੇ, ਪਰ ਬਾਣੀ ਪੜ੍ਹਨ ਵਾਲਾ ਅਡੋਲ ਗੁਰੂ ਕਾ ਸਿੱਖ ਆਪਣੇ ਸਿਦਕ ਵਿੱਚ ਪਰਪੱਕ ਰਹਿ ਗਿਆ। ਉਹ ਝੁਕਿਆ ਨਹੀਂ, ਬਲਕਿ ਗੁਰੂ ਦੀ ਟੇਕ ਲੈ ਕੇ ਆਪਾ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਗਿਆ। ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜੂਨ ਮਹੀਨੇ 1716 ਈਸਵੀ ਵਿੱਚ ਹੁੰਦੀ ਆ। ਗੁਰਮੁਖੋ, ਅੱਜ ਇਹ ਇਤਿਹਾਸਕ ਦਿਹਾੜਾ ਹੈ, ਤਾਂ ਹੀ ਕਰਕੇ ਮਹਾਰਾਜ ਨੇ ਅੱਜ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਮੌਤ ਸਭ ਤੇ ਆਉਣੀ ਆ, ਪਰ ਜੇ ਆਤਮਕ ਤੌਰ ਤੇ ਜਿਉਂਦਾ ਰਹਿਣਾ ਚਾਹੁੰਦੇ ਤੇ ਇੱਕ ਕੰਮ ਕਰ, ਗੁਰੂ ਦਾ ਪੱਲਾ ਪਕੜੀ, ਪਰਮਾਤਮਾ ਦੀ ਬੰਦਗੀ ਕਰੀ,
ਗੁਰੂ ਆਸ਼ੇ ਮੁਤਾਬਕ ਜੀਵਨ ਜਿਉਏਗਾ, ਤੂੰ ਕਦੀ ਆਤਮਕ ਤੌਰ ਤੇ ਮੌਤ ਮਰੇਗਾ ਨਹੀਂ। ਸਤਿਗੁਰੂ ਨੇ ਅੱਜ ਬਚਨ ਵਰਤਿਆ, ਆਪਾਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਸ਼ਹਾਦਤ ਨੂੰ ਵਾਰ ਵਾਰ ਜ਼ਰੂਰ ਨਮਸਕਾਰ ਕਰੀਏ। ਤੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਾਂ, ਹੱਥ ਜੋੜ ਕੇ ਪਿੱਛੇ ਕੁਝ ਲਿਖਤਾਂ ਲਿਖੀਆਂ ਗਈਆਂ, ਸੁਚੇਤ ਰਿਹਾ ਕਰੋ ਇਹਨਾਂ ਗੱਲਾਂ ਵਾਲੇ ਪਾਸੇ ਤੋਂ ਕਿ ਸਾਡੇ ਜਿਹੜੇ ਸਿੱਖ ਸੂਰਮੇ ਨੇ, ਮਹਾਨ ਯੋਧੇ ਨੇ, ਜਿਨ੍ਹਾਂ ਨੇ ਆਪਾਂ ਕੁਰਬਾਨ ਕਰ ਦਿੱਤਾ, ਕਈ ਵਾਰ ਕੁਝ ਸ਼ਰਾਰਤੀ ਬੰਦੇ ਉਹਨਾਂ ਦੀ ਜੀਵਨੀ ਦੇ ਪ੍ਰਤੀ ਜਾਣ ਬੁੱਝ ਕੇ ਛੇੜਛਾੜ ਕਰਕੇ ਗਲਤ ਗੱਲਾਂ ਲਿਖ ਕੇ ਪ੍ਰਚਾਰਦੇ ਨੇ। ਜਿਵੇਂ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਤੀ ਕਿਹਾ ਗਿਆ, ਕਹਿੰਦੇ ਗੁਰੂ ਜੀ ਨੇ ਕਿਹਾ ਸੀ ਤੂੰ ਗੁਰੂ ਨਹੀਂ ਕਹਾਉਣਾ, ਗੁਰੂ ਜੀ ਨੇ ਕਹਿ ਕੇ ਤੋਰਿਆ ਸੀ ਤੂੰ ਵਿਆਹ ਨਹੀਂ ਕਰਵਾਉਣਾ। ਤੁਸੀਂ ਇਹ ਦੱਸੋ ਕਿ 10 ਗੁਰੂ ਸਾਹਿਬਾਨਾਂ ਵਿੱਚੋਂ 9 ਗੁਰੂ ਸਾਹਿਬਾਨ ਜਿਹੜੇ ਗ੍ਰਿਸਤੀ ਨੇ, ਗੁਰਮਤਿ ਦਾ ਸਿਧਾਂਤ ਹੈ ਗ੍ਰਿਸਤੀ ਜੀਵਨ, ਗੁਰਮਤਿ ਨੇ ਵਰਜਿਆ ਨਹੀਂ, ਜਿਹੜੇ 10 ਗੁਰੂ ਸਾਹਿਬਾਨਾਂ ਵਿੱਚੋਂ 9 ਗੁਰੂ ਸਾਹਿਬਾਨ ਗ੍ਰਿਸਤੀ ਨੇ, ਉਹ ਆਪਣੇ ਸਿੱਖ ਨੂੰ ਕਿਵੇਂ ਕਹਿਣਗੇ ਤੂੰ ਗ੍ਰਿਸਤ ਜੀਵਨ ਧਾਰਨ ਨਹੀਂ ਕਰਨਾ। ਇਹ ਕੇਵਲ ਪਰਮਾਇਆ ਜਾਂਦਾ। ਤੇ ਦੂਜੀ ਗੱਲ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਮੰਨਣ ਵਾਲਾ ਸਿੱਖ ਹੈ, ਉਹਦੇ ਮਨ ਵਿੱਚ ਇਹ ਕਿਵੇਂ ਖਿਆਲ ਪੈਦਾ ਹੋਏਗਾ ਕਿ ਮੈਂ ਆਪਣੇ ਆਪ ਨੂੰ ਗੁਰੂ ਮੰਨ ਕੇ ਬਹਿ ਜਾ, ਜਿਹੜਾ ਖੁਦ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸਿੱਖ ਬਣ ਕੇ ਕਹਿੰਦਾ ਮਹਾਰਾਜ ਮੈਂ ਤੇਰਾ ਬੰਦਾ ਹਾਂ, ਤੇ ਜਿਹੜਾ ਖੁਦ ਕਹਿੰਦਾ ਮੈਂ ਸਤਿਗੁਰੂ ਤੇਰਾ ਬੰਦਾ, ਗੁਰੂ ਦਾ ਬੰਦਾ ਕਿਵੇਂ ਕਹੇਗਾ ਮੈਂ ਗੁਰੂ ਦੀ ਥਾਂ ਮੰਨ ਲਵਾਂਗਾ। ਨਹੀਂ ਭਾਈ, ਇਹ ਜਾਣ ਬੁੱਝ ਕੇ ਲਿਖਤਾਂ ਲਿਖ ਕੇ ਸਾਡੇ ਇਹਨਾਂ ਮਹਾਨ ਯੋਧਿਆਂ ਦਾ ਇਤਿਹਾਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਂ ਬੇਨਤੀ ਕਹਾਂ, ਉਹ ਮਹਾਨ ਸੂਰਮੇ ਨੇ ਜੋ ਬਾਣੀ ਵਿੱਚ ਬਚਨ ਕਹੇ ਸਨ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੋ ਕੌਣ ਹੈ ਪਰ ਹਮਾਰੇ ਬਾਰ। ਉਹਨੇ ਸ਼ਹਾਦਤ ਦਾ ਜਾਮ ਪੀਤਾ ਪਰ ਆਪਣਾ ਸਿਦਕ ਨਹੀਂ ਡੁਲਾਇਆ। ਬੇਨਤੀ ਮੈਂ ਕਹਿ ਰਿਹਾ ਸਾਂ, ਅੱਜ ਮਹਾਰਾਜ ਜੀ ਨੇ ਬਚਨ ਵਿੱਚ ਕਿਹਾ, ਕਹਿੰਦੇ ਯਤਨ ਕਰੋ ਤੁਮ ਅਣਕ ਬਿਧ, ਰਹਿਣ ਨਾ ਪਾਵੋ ਮੀਤ, ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ। ਸ਼ਬਦ ਵਰਤਿਆ, ਭਾਈ ਤੂੰ ਕਿੰਨਾ ਹੀ ਯਤਨ ਕਰ, ਮੌਤ ਤੇ ਇੱਕ ਦਿਨ ਆਏਗੀ, ਮੌਤ ਨੇ ਤੈਨੂੰ ਘੇਰਨਾ ਹੈ, ਪਰ ਹਾਂ ਜੇ ਗੁਰੂ ਦੇ ਸ਼ਬਦ ਦੀ ਟੇਕ ਲਏਗਾ, ਜੇ ਨਾਮ ਵਿੱਚ ਸੁਰਤ ਜੋੜ ਕੇ ਰੱਖੇਗਾ ਤੇ ਤੂੰ ਕਦੀ ਆਤਮਕ ਮੌਤ ਨਹੀਂ ਮਰਦਾ। ਇਹ ਅੱਜ ਵੀ ਸਿੱਖ ਅਰਦਾਸ ਕਰਦਾ, ਮਹਾਰਾਜ ਮੈਂ ਆਤਮਕ ਤੌਰ ਤੇ ਕਦੀ ਨਾ ਮਰਾਂ, ਸਰੀਰਕ ਮੌਤ ਤੇ ਬਹੁਤ ਵਾਰੀ ਹੁੰਦੀ ਆ। ਜਿਹੜਾ ਬਚਨ 20ਵੀਂ ਸਦੀ ਦਾ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸਨ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਗੁਰਮੁਖੋ, ਸਰੀਰ ਤੇ ਸਭਨਾਂ ਦਾ ਬਿਰਸਨ ਹੈ, ਪਰ ਜਿਹੜਾ ਆਪਣੇ ਆਤਮਕ ਤੌਰ ਤੇ ਮਰ ਗਿਆ, ਜਿਹਨੇ ਜ਼ਮੀਰ ਮਾਰ ਲਈ, ਸੱਚ ਜਾਣੋ ਅਸਲੀ ਮੌਤ ਇਹ ਹੈ। ਗੁਰੂ ਕਿਰਪਾ ਕਰੇ, ਅੱਜ ਉਸ ਮਹਾਨ ਸੂਰਮੇ ਦਾ ਸ਼ਹੀਦੀ ਦਿਹਾੜਾ ਹੈ, ਸਾਰਾ ਦਿਨ ਉਚੇਚੇ ਤੌਰ ਤੇ ਦੀਵਾਨ ਸਜਣਗੇ, ਅਸੀਂ ਉਹਨਾਂ ਦਾ ਜੀਵਨ ਵਿਚਾਰੀਏ, ਪੜ੍ਹੀਏ ਤੇ ਆਪਣੇ ਜੀਵਨ ਅੰਦਰ ਉਹਨਾਂ ਮਹਾਨ ਸੂਰਵੀਰਾਂ ਦਾ ਜੀਵਨ ਪੜ੍ਹ ਕੇ ਅਸੀਸਾਂ ਲੈ ਕੇ ਗੁਰੂ ਦੇ ਮਾਰਗ ਆਪਣਾ ਜੀਵਨ ਤੋਰੀਏ, ਫਿਰ ਭਲਾ ਹੋਵੇਗਾ। ਇਹੀ ਸ਼ਬਦ ਆਪਾਂ ਕੱਲ੍ਹ ਨੂੰ ਫਿਰ ਵਿਸਤਾਰ ਨਾਲ ਬਾਚਦੇ ਹਾਂ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ। ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਯਾਦ ਹਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚੋ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਗਰੀਬਨ ਵਾਜ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ,

ਸ੍ਰੀ ਵਾਹਿਗੁਰੂ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮਰਨ ਮੁਣਸਾਂ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹ ਪਾਵੈ ਸਾਚੀ ਮਾਣੋ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ

जैत श्री महला पंजवां छंत घर पहला

ਲਰੀ ਜਾਇਆ ਹਾਂ ਤਿਸ ਆਗੈ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂਹ ਦੱਸ ਡਿਖਾ ਪਿਰ ਕੇਹੀਆ ਯਾਰ ਵੇ ਪਿਰ ਆਪਣ ਭਾਣਾ

ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਇਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਵਿਰਾਜਮਾਨ ਹੋ ਕੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਔਰ ਨਾਲ ਹੀ ਅੱਜ ਦਾ ਦਿਹਾੜਾ ਜੋ ਸ਼ਹੀਦ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ, ਉਹਨਾਂ ਦੇ ਬਹੁਤ ਹੀ ਕਰੁਣਾਮਈ ਸ਼ਹਾਦਤ ਦੇ ਸਾਕੇ ਨੂੰ ਆਪ ਜੀ ਨਾਲ ਸਾਂਝਾ ਕੀਤਾ ਹੈ। ਗੁਰੂ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ। ਆਓ ਇਸੇ ਤਰ੍ਹਾਂ ਬੈਠ ਕੇ ਲਾਹੇ ਪ੍ਰਾਪਤ ਕਰੀਏ। ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਭਨਾਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਪ੍ਰਵਾਨ ਕਰਨ। ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ, ਅੱਜ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ। ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਣ ਦੀ ਸੋਝੀ ਅਤੇ ਸਮਰੱਥ ਬਖਸ਼ਿਸ਼ ਕਰਨ। ਮਹਾਰਾਜ ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ਿਸ਼ਰਵਾ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ, ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸ਼ਾਮ ਨੂੰ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ। ਅਤੇ ਜਿਹੜੇ ਪੁਰਾਣੀ ਸੰਥਿਆ ਲੈਣੀ ਚਾਹੁੰਦੇ ਹਨ, ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਰਜਿਸਟਰਡ ਕਰਵਾ ਲੈਣੇ ਜੀ। ਆਓ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਪਾਠ ਪੋ ਸਮਾਗਮ ਜੋ ਗੁਰਦੁਆਰਾ ਸਾਹਿਬ 6 ਜੁਲਾਈ ਨੂੰ ਆਰੰਭ ਹੋਣੇ ਹਨ ਅਤੇ 16 ਅਗਸਤ ਤੱਕ ਇਹ 40 ਦਿਨ ਲਗਾਤਾਰ ਪਾਠ ਸਮਾਗਮ ਹੋਣਗੇ, ਜਿਨ੍ਹਾਂ ਦਾ ਸਮਾਂ ਸ਼ਾਮ ਦਾ ਹੋਵੇ ਕਰੇਗਾ 6:30 ਤੋਂ ਲੈ ਕੇ 8:30 ਤੱਕ। ਸੋ ਸੰਗਤਾਂ ਨੂੰ ਬੇਨਤੀ ਜ਼ਰੂਰ ਆਪ ਜੀ ਨੇ ਲਾਹੇ ਪ੍ਰਾਪਤ ਕਰਨੇ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਅੱਜ ਦਾ ਜੋ ਦਿਹਾੜਾ ਹੈ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਆ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ, ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੋਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਜਿਹੜੀਆਂ ਸੰਗਤਾਂ ਬਾਹਰੋਂ ਆ ਰਹੀਆਂ ਉਹਨਾਂ ਨੂੰ ਬੇਨਤੀ ਹੈ, ਉੱਤੇ ਗੈਲਰੀ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦਾ, ਉੱਥੇ ਤੁਸੀਂ ਮੱਥਾ ਟੇਕਣਾ ਹੈ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਗੁਰੂ ਘਰ ਦਾ ਰਾਗੀ ਜੱਥਾ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ। ਦੂਸਰੀ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ਣਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਆਪਾਂ ਗੱਲਾਂ ਨਹੀਂ ਕਰਨੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ, ਪਲੀਜ਼ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸੁਕਾਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸੈ

ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗ ਨਾਸਨ ਜਗਦੀਸ਼ਰ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗ ਨਾਸਨ ਜਗਦੀਸ਼ਰ ਹੈ ਵੇਖਣ ਸੁਣਨ ਸੁਨਾਵਣੋ ਮਨ ਮਹਿ ਦ੍ਰਿੜੀ ਹੈ ਸਾਚ ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜਨਗੇ। ਬੇਟੀ ਦੇ ਮਾਤਾ ਨੂੰ ਬੇਨਤੀ ਹੈ ਸਰਬਜੀਤ ਕੌਰ ਜੀ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਭਾਗ ਭਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਤੁਸੀਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਪਰਿਕਰਮਾ ਕਰਨੀਆਂ ਹਨ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤਿੰਨਾਂ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਭਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡਾ ਸਾਬ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮਹਿ ਸੂਖ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਾਤ ਮਿਤ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਈ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਈ ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸ਼ਹੀਦ ਉੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸ਼ੁਭ ਆਨੰਦ ਕਾ ਲੜਕਾ ਭਾਈ ਕਰਨ ਸਿੰਘ ਪਿਤਾ ਸਰਦਾਰ ਦਲਜੀਤ ਸਿੰਘ ਅਤੇ ਮਾਤਾ ਗੁਰਜੀਤ ਕੌਰ ਜੀ ਲੜਕੀ ਬੀਬਾ ਮਨਦੀਪ ਕੌਰ ਸਪੁੱਤਰੀ ਬੀਬੀ ਸਰਬਜੀਤ ਕੌਰ ਸੱਚੇ ਪਾਤਸ਼ਾਹ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਲਾਵਾਂ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਸਪਰ ਪਿਆਰ ਇਤਫਾਕ ਦੀ ਦਾ

ਦਾਤ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਬਖਸ਼ਣਾ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪੜਦੇ ਢੱਕਣੇ ਜੀ ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸੁਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬ ਚਾਹ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰਚਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ, ਸੁਕਾਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕਾ, ਜਨਮ ਮਰਨ ਦੁਖ ਜਾਈ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ, ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦੇ ਇਸੇ ਤਰ੍ਹਾਂ ਬਣਿਆ ਰਹੇ। ਹੁਣ ਗੁਰੂ ਘਰ ਦਾ ਢਾਡੀ ਜਥਾ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜਥੇ ਪਾਸੋਂ ਇੱਕ ਕਵਿਤਾ ਸਰਵਣ ਕਰੀਏ ਵਿਆਹ ਦੇ ਸੰਬੰਧ ਵਿੱਚ। ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹਰ ਹਰ ਚਰਨ ਰਿਦੇ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਮੇਰੇ ਪਾਤਸ਼ਾਹ ਦੇ ਪਾਵਨ ਪਵਿੱਤਰ ਮੁੱਖ ਵਾਕ ਸਰਵਣ ਕੀਤੇ ਸਾਰੀ ਸੰਗਤ ਨੇ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਆਪਦ ਸਤਿਕਾਰ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4-5 ਮਿੰਟ ਦੇ ਵਿੱਚ ਇੱਕੋ ਹੀ ਕਵਿਤਾ ਕਹਿ ਜਾਣੀ ਹੈ, ਬਹੁਤਾ ਸਮਾਂ ਨਹੀਂ ਲਾਉਣਾ, ਕਿਉਂਕਿ ਵਿਆਹ ਕਾਰਜ ਤੇ ਬੜਾ ਕੁਛ ਬੋਲਿਆ ਜਾ ਸਕਦਾ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ, ਵਿਆਹ ਕਾਰਜਾਂ ਦੇ ਸੰਬੰਧ ਵਿੱਚ ਬੜੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਭਰੇ ਬਖਸ਼ੀ ਹੈ ਸਾਨੂੰ। ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਨੇ ਦਰਬਾਰ ਸਾਹਿਬ ਜੀ ਦੇ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹਜ਼ੂਰੀ ਰਾਗੀ ਸਾਹਿਬਾਨਾਂ ਨੇ, ਗਿਆਨੀ ਕਮਲਜੀਤ ਸਿੰਘ ਜੀ ਹੋਣਾ ਨੇ ਇਸ ਭਾਗੀ ਜੋੜੀ ਦੇ ਆਨੰਦ ਕਾਰਜ ਕਰਵਾਏ ਨੇ, ਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਉਹਨਾਂ ਨੇ ਗੁਰੂ ਸਾਹਿਬ ਦੀਆਂ ਲਾਵਾਂ ਤੇ ਅਰਦਾਸ ਦੀ ਸੇਵਾ ਕੀਤੀ। ਆਓ ਜਥੇ ਪਾਸੋਂ ਇੱਕ ਕਵਿਤਾ, ਕਿਉਂਕਿ ਕਵਿਤਾਵਾਂ ਜਿਹੜੀਆਂ ਖੁਸ਼ੀਆਂ ਦੇ ਸਮੇਂ ਗਾਈਆਂ ਜਾਂਦੀਆਂ, ਘੋੜੀਆਂ ਜਿਹੜੀਆਂ ਖੁਸ਼ੀਆਂ ਦੇ ਸਮੇਂ, ਬੇਬੇ ਨਾਨਕੀ ਨੇ ਵੀ ਘੋੜੀਆਂ ਗਾਈਆਂ ਬਾਬੇ ਨਾਨਕ ਜੀ ਦੇ ਵਿਆਹ ਦੇ ਸਮੇਂ। ਮੈਂ ਬੇਨਤੀ ਕਰਾਂ, ਜਿਹੜਾ ਸੁਭਾਗਾ ਸਮਾਂ ਨਾ ਜਿਹੜੀ ਬੱਚੀ ਹੈ, ਇਹਨੂੰ ਦੂਸਰੇ ਘਰੇ ਰਾਜੇ ਮਹਾਰਾਜਿਆਂ ਨੇ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਤੋਰਿਆ। ਬਾਬੇ ਨਾਨਕ ਤੋਂ ਵੱਡੀ 5 ਸਾਲ ਬਾਬੇ ਨਾਨਕ ਦੀ ਭੈਣ ਪਹਿਲਾਂ ਵਿਆਹੀ ਗਈ ਸੀ ਬਾਬੇ ਨਾਨਕ ਜੀ ਤੋਂ। ਗੁਰੂ ਅੰਗਦ ਦੇਵ ਮਹਾਰਾਜ ਦੇ ਘਰੇ 2 ਧੀਆਂ ਸੀ, ਬੀਬੀ ਅਮਰੋ ਤੇ ਬੀਬੀ ਅਨੋਖੀ। ਗੁਰੂ ਅਮਰਦਾਸ ਮਹਾਰਾਜ ਦੇ ਵੀ ਘਰੇ 2 ਧੀਆਂ, ਬੀਬੀ ਭਾਨੀ ਤੇ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਘਰੇ ਇੱਕ ਪੁੱਤ ਹੋਇਆ, ਨਾਂ ਰੱਖਿਆ ਬਾਬਾ ਗੁਰਦਿੱਤਾ। ਤੇ ਉਦੋਂ ਬਾਅਦ ਮਾਤਾ ਗੰਗਾ ਜੀ ਕਹਿੰਦੇ, ਪੁੱਤਰ ਜੀ, ਛੇਵੇਂ ਪਾਤਸ਼ਾਹ ਨੂੰ ਕਹਿੰਦੇ ਪੋਤਿਆਂ ਦੀ ਜੋੜੀ ਚਾਹੀਦੀ। ਮਹਾਰਾਜ ਕਹਿੰਦੇ ਪੋਤੇ ਬਥੇਰੇ ਹੋ ਜਾਣੇ, ਹੁਣ ਮੈਂ ਧੀ ਮੰਗ ਲਈ। ਉਦੋਂ ਬਾਅਦ ਫਿਰ ਬੀਬੀ ਬੀਰੋ ਦਾ ਜਨਮ ਹੋਇਆ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ, ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ, ਮਾਪੇ ਮਾਪੇ ਕਰਦੀ। ਗਿੱਲੇ ਥਾਂ ਤੋਂ ਸੁੱਕੇ ਥਾਂ ਤੇ ਮੈਨੂੰ ਮਾਏ ਪਾਇਆ ਤੂੰ, ਗੋਦੀ ਚੱਕ ਮੈਨੂੰ ਚਾਵਾਂ ਲਾਡਾਂ ਨਾ ਖੜਾਇਆ ਤੂੰ। ਮੈਂ ਕਰਾਂ ਧੰਨਵਾਦ ਅੰਮੀਏ ਦਿੱਤਾ ਰਾਜਮਾਂ ਨਮਾਣੀ ਨੂੰ ਪਿਆਰ, ਹੋ ਕੇ ਮਜਬੂਰ ਬਾਬਲਾ ਧੀਆਂ ਤੋੜਦਾ ਏ ਕੁੱਲ ਸੰਸਾਰ। ਇਹ ਦਸਤੂਰ ਆ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਧੀ ਦੇਣੀ ਤੇ ਪੁੱਤ ਬਣਾ ਲੈਣਾ, ਧੀ ਦੇ ਕੇ ਹੈ ਪੁੱਤ ਬਣਾਉਣਾ। ਕਹਿੰਦੇ ਗੱਲ ਸਿਆਣੇ, ਜਿੱਥੇ ਚੁਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੌ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨ ਨੂੰ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ ਆਓ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ ਭਾਈ ਜਗਸੀਰ ਸਿੰਘ ਬੰਸੀਪੁਰਾ ਸਰੰਗੀ ਮਾਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ ਕਹਿੰਦੇ ਸਨ।

0: ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ, ਭੈਣ ਗੁਰਜੀਤ ਕੌਰ ਜੀ, ਉਹਨਾਂ ਦਾ ਬੇਟਾ ਸਰਦਾਰ ਕਰਨ ਸਿੰਘ ਜੀ ਅਤੇ ਬੀਬੀ ਸਰਬਜੀਤ ਕੌਰ, ਉਹਨਾਂ ਦੀ ਲਾਡਲੀ ਧੀ ਬੀਬੀ ਮਨਦੀਪ ਕੌਰ ਦਾ ਆਨੰਦ ਕਾਰਜ ਹੋਇਆ। ਗੁਰੂ ਮਹਾਰਾਜ ਕਿਰਪਾ ਕਰਨ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆਤ ਰੱਖਣ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ, ਸੁਗਾਤ, ਚੜ੍ਹਦੀ ਕਲਾ ਵਾਲਾ ਜੀਵਨ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਲੰਮੀਆਂ ਉਮਰਾਂ ਬਖਸ਼ੀ ਦਾਤਾ, ਬਖਸ਼ੀ ਪਿਆਰ ਸੁਗਾਤਾ, ਜਨ ਖੁਸ਼ੀਆਂ ਦੇ ਖੇੜੇ ਹੋਮਣ ਤੇ ਖੁਸ਼ੀਆਂ ਭਰੀਆਂ ਰਾਤਾਂ। ਸਤਿਗੁਰੂ ਚੜ੍ਹਦੀ ਕਲਾ ਚ ਰੱਖੀ ਦਾਤਾ, ਇਹ ਬੱਚਿਆਂ ਦੀ ਜੋੜੀ ਖੁਸ਼ੀਆਂ ਖੇੜੇ ਝੋਲੀ, ਪਾਵੀ ਨਾ ਦਰ ਤੋਂ ਖਾਲੀ ਮੋੜੀ। ਗੁਰੂ ਸਾਹਿਬ ਜੀ ਕਿਰਪਾ ਕਰਨ ਦੋਹਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ, ਅੰਝਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅਗਲਾ ਪ੍ਰੋਗਰਾਮ ਆਈ ਹੋਈ ਸੰਗਤ ਨੂੰ ਜੀ ਆਇਆਂ ਕਹਿਣਗੇ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ, ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜਥਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ। ਇਹ ਪਰਿਵਾਰਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ, ਉਸ ਤੋਂ ਬਾਅਦ ਵਿਆਹ ਦੇ ਸਮਾਗਮਾਂ ਦੀ ਸਾਰੀ ਸਮਾਪਤੀ ਹੈ। ਸ਼ਗਨ ਦੀ ਰਸਮ ਜਿਹੜੀ ਹੈ ਉਹ ਬਾਰ ਟੈਂਟ ਦੇ ਵਿੱਚ ਹੋਵੇਗੀ, ਉੱਥੇ ਹੀ ਤੁਸੀਂ ਲੰਗਰ ਛਕਣਾ ਹੈ ਅਤੇ ਸ਼ਗਨ ਜਿਹੜਾ ਹੈ ਉੱਥੇ ਹੀ ਤੁਸੀਂ ਸੁਭਾਗ ਭਰੀ ਜੋੜੀ ਨੂੰ ਪਾਉਣਾ ਹੈ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਦੂਸਰੀ ਬੇਨਤੀ ਹੈ, ਫਿਰ ਮੈਂ ਬੇਨਤੀ ਕਰਾਂ ਕਿ ਆਪਾਂ ਗੱਲਾਂ ਨਹੀਂ ਕਰਨੀਆਂ, ਗੁਰੂ ਸਾਹਿਬ ਦਾ ਸਤਿਕਾਰ ਸਾਰਿਆਂ ਸੰਗਤਾਂ ਨੇ ਕਰਨਾ ਹੈ। ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਹਨ, ਪਲੀਜ਼ ਬੇਨਤੀ ਹੈ, ਜ਼ਰੂਰ ਇਹ ਗੱਲ ਵੱਲ ਧਿਆਨ ਦਿਓ ਜੀ। ਬਾਹਰ ਆਪਾਂ ਗੱਲਾਂ ਕਰ ਸਕਦੇ ਹਾਂ, ਬੜਾ ਵਧੀਆ ਮੌਸਮ ਹੈ। ਆਓ ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਅੱਜ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ। ਤੋਹੇ ਦਾਤਾ ਬਖਸ਼ਣ ਹਾਰਾ ਤੇਰੇ ਬਿਲਣਾ ਪਾਰਾ ਤਾਰਾ। ਅਜੀਤ ਬਾਲ ਰਜੋਈ ਕਰਦਾ ਨੀ ਤੇਰੇ ਬਿਨ ਪਾਰਸ ਦਾ ਸਰਦਾ। ਫਿਰਤਾ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ, ਮੇਰੇ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਲੱਗ ਜਾਣ, ਫਤਿਹ ਦੀ ਸਾਂਝ ਪ੍ਰਾਪਤ ਕਰਿਓ। ਕਿਉਂਕਿ ਫਤਿਹ ਆਪਣੀ ਨਹੀਂ, ਇਹ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਫਤਿਹ ਬੁਲਾਉਣ ਵਾਲੇ ਦੀ ਜਾਂ ਸੁਣਨ ਵਾਲੇ ਦੀ ਨਹੀਂ, ਇਹ ਰੱਬ ਦੀ ਫਤਿਹ ਹੈ। ਤੇ ਉਹ ਨਿਰੰਕਾਰ ਦੀ ਫਤਿਹ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ। ਵਿਦਵਾਨ ਕਹਿੰਦਾ ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ, ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ, ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਅੱਜ ਦਾ ਜਿਹੜਾ ਦਿਹਾੜਾ ਏ, ਉਹ ਸੂਰਬੀਰ ਦਾ, ਉਹ ਸੂਰਮੇ ਦਾ, ਉਸ ਯੋਧੇ ਦਾ, ਉਹ ਸੰਤ ਸਿਪਾਹੀ ਦਾ, ਉਹ ਬਲੀ ਪੁਰਖੋ ਤਪਸ਼ਵੀ ਦਾ ਸ਼ਹੀਦੀ ਦਿਹਾੜਾ। ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਪੂਰਾ ਨਾਂ ਗੁਰਬਖਸ਼ ਸਿੰਘ ਰੱਖਿਆ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ, ਬੰਦਾ ਸਿੰਘ ਬਹਾਦਰ ਯੋਧਾ ਸੂਰਾ ਸੰਤ ਸਿਪਾਹੀ ਜੁਲਮ ਜਲਣ ਦੀ ਜੁਲਮ ਜੜ ਜੁਲਮਾਂ ਦੀ ਪੱਟਣ ਵਾਸਤੇ ਮੇਰੇ ਪਾਤਸ਼ਾਹ ਨੇ ਭੇਜਿਆ ਨੰਦੇੜ ਦੀ ਧਰਤੀ ਤੋਂ ਅਕਾਲ ਪੁਰਖ ਨਿਰੰਕਾਰ ਨੇ। ਬੰਦਾ ਸਿੰਘ ਬਹਾਦਰ ਸੂਰਾ ਯੋਧਾ ਸੰਤ ਸਿਪਾਹੀ ਜੁਲਮਾਂ ਦੀ ਜੜਾ ਪੱਟਣ ਆ ਗਿਆ, ਕਰਦਾ ਫਿਰੇ ਤਬਾਹੀ, ਚੁਣ ਚੁਣ ਬੇਰੀ ਮਾਰੇ ਜਸਨੇ, ਕਰਤੀ ਸਭ ਸਬਾਈ, ਕਰਤੀ ਸਭ ਸਫਾਈ, ਅਜੀਤ ਬਾਲ ਦੇ ਪਾਰਸ ਜੀ ਨੇ ਐਟ ਨਾਲ ਐਟ ਖੜਕਾਈ। ਉਸ ਮਹਾਨ ਜਰਨੈਲ ਨੂੰ ਯਾਦ ਕਰ ਰਹੇ ਹਾਂ। ਆਪ ਸਾਰੀਆਂ ਸੰਗਤਾਂ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਗੁਰਬਾਣੀ ਦਾ, ਗੁਰੂ ਇਤਿਹਾਸ ਦਾ, ਢਾਡੀ ਵਾਰਾਂ ਦਾ, ਪ੍ਰਚਾਰ ਦਾ, ਸੇਵਾ ਦਾ, ਸਿਮਰਨ ਦਾ ਆਨੰਦ ਮਾਣ ਰਹੇ ਹਾਂ। ਸੂਰਮੇ ਆ ਜਿਹੜੇ ਯੋਧੇ ਆ ਜਿਹੜੇ ਜਰਨੈਲ ਨੇ, ਉਹਨਾਂ ਨੂੰ ਚੇਤੇ ਰੱਖਣਾ, ਚੇਤੇ ਕਰਨਾ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ, ਉਹਨਾਂ ਨੂੰ ਹਿਰਦੇ 'ਚ ਵਸਾ ਲੈਣਾ, ਉਹਨਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖਣਾ ਸਾਡਾ ਫਰਜ਼ ਬਣਦਾ। ਆ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਦੇ ਝੰਡੇ ਝੂਲਦੇ ਹਨ, ਜਿਹੜੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਾਰੋਬਾਰਾਂ ਵਾਲੇ, ਘਰ ਪਰਿਵਾਰਾਂ ਵਾਲੇ, ਕੋਠੀਆਂ ਕਾਰਾਂ ਵਾਲੇ, ਬੜੇ ਕੁਛ ਵਾਲੇ ਅਸੀਂ ਬਣੇ ਹਾਂ, ਅਤੇ ਇਹਨਾਂ ਯੋਧਿਆਂ ਦੀ ਕੁਰਬਾਨੀਆਂ ਦੀਆਂ ਆਹੀ ਸਦਕਾ। ਉਹ ਮਹਾਨ ਜਰਨੈਲਾਂ ਨੇ ਜਿਨ੍ਹਾਂ ਨੇ ਆਪਾਂ ਨਿੱਤ ਅਰਦਾਸ ਕਰਦੇ ਹਨ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ, ਤੇਗ ਬਾਹੀ, ਦੇਗ ਕੇ ਅੰਡਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਰਤ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ, ਨਿੱਤ ਅਰਦਾਸ ਕਰਦੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਆਪਾਂ ਕਹਿੰਦੇ ਬੰਦ ਬੰਦ ਕਟਵਾਏ, ਖੋਪਰੀਆਂ ਲਾਈਆਂ, ਚ ਰੱਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਤਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਇਹ ਆਪਾਂ ਸ਼ਬਦ ਕਹਿੰਦੇ ਹਾਂ, ਪੰਜਾਂ ਤਖਤਾਂ ਨੂੰ ਚੇਤੇ ਕਰਦੇ ਹਾਂ, ਸਰਬੱਤ ਗੁਰਦੁਆਰਿਆਂ ਨੂੰ ਚੇਤੇ ਕਰਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ ਦੀ ਗੱਲ ਕਰਦੇ ਹਾਂ, ਪਰ ਦਸ ਦੇ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਆਹ ਜਿਹੜੇ ਨਾਮ ਦਾਨ ਆ ਨਾ, ਇਹਨੂੰ ਦਾਨਾ ਸਰਦਾਨ ਕਿਹਾ ਮਹਾਰਾਜ ਨੇ, ਸਭ ਤੋਂ ਵੱਡਾ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟੱਲ, ਧਰਮ ਕਾ ਜੈਕਾਰ, ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ। ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਦਦਾਰਿਆਂ ਦੀ ਵੀ ਗੱਲ ਕਰਦੇ ਹਾਂ, ਵਿਛੜੇ ਹੋਏ ਗੁਰੂ ਧਾਮਾਂ ਦੇ ਦਦਾਰਿਆਂ ਦੀ ਗੱਲ ਕਰਦੇ ਹਾਂ। ਅਸੀਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਨਿੱਤ ਨਿਤਨੇਮ ਦੀਆਂ ਦਾਤਾਂ ਮੰਗਦੇ ਹਾਂ, ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਹਰ ਰੋਜ਼ ਕਰਦੇ ਹਾਂ, ਕਿ ਕਿਉਂਕਿ ਸਾਡੀ ਅਰਦਾਸ ਦਾ ਜਿਹੜਾ ਸੰਪੂਰਨਤਾ ਹੀ ਹੈ ਨਾ ਅਰਦਾਸ ਦੀ। ਜਦੋਂ ਸੰਪੂਰਨਤਾ ਹੀ ਕਰਦੇ ਹਾਂ ਅਰਦਾਸ ਦੀ, ਇਹ ਕਹਿ ਕੇ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕੋ ਇੱਕ ਸਿੱਖ ਕੌਮ ਆ ਜਿਹੜੀ 84 ਲੱਖ ਜੁਨੀ ਦਾ ਭਲਾ ਮੰਗਦੀ, ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ। ਪਰ ਇਹ ਕਹਿਣੀ ਤੇ ਕਰਨੀ ਚ ਫਰਕ ਹੁੰਦਾ। ਇੱਕ ਤਾਂ ਕਹਿ ਕੇ ਚਲੇ ਹੀ ਜਾਣਾ ਵੀ ਬਸ ਉਹ ਸ਼ਬਦ ਆਏ ਪੜ੍ਹ ਲਿਆ ਤੇ ਚਲੇ ਗਏ, ਨਹੀਂ। ਜੇ ਕਹਿ ਗਏ ਆ, ਕਿਹਾ ਵੀ ਗੁਰੂ ਮੂਹਰੇ ਖੜ ਕੇ, ਅਸੀਂ ਜਦੋਂ ਅਰਦਾਸ ਕਰਦੇ ਨਾ ਗੁਰੂ ਮੂਹਰੇ ਖੜ ਕੇ ਕਹਿ ਕੇ ਜਾਂਦੇ ਆ ਵੀ ਸੱਚੇ ਪਾਤਸ਼ਾਹ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਤੇ ਫਿਰ ਜਦੋਂ ਇਹਦੇ ਮੂਹਰੇ ਹੀ ਕਹਿ ਗਏ, ਇਹ ਤੇ ਪਰਨ ਕਰ ਲੈਣਾ ਚਾਹੀਦਾ ਵੀ ਹੁਣ ਬੁਰਾ ਨੀ ਕਰਨਾ ਕਿਸੇ ਦਾ, ਪਰ ਕਾ ਬੁਰਾ ਨਾ ਰੱਖੂ ਚੀਜ਼। ਜਦੋਂ ਗੁਰੂ ਮੂਹਰੇ ਇਹ ਵਾਅਦਾ ਕਰ ਗਏ ਆਪਾਂ ਅੱਗੇ, ਜਦੋਂ ਗੁਰੂ ਮੂਹਰੇ ਇਹ ਵਚਨ ਕਰ ਗਏ ਆ ਤੇ ਕਰਦੇ ਨੈਤ, ਤਾਂ ਪਤਾ ਨੀ ਕਿੰਨੀਆਂ ਅਰਦਾਸਾਂ ਸੁਣ ਲਈਆਂ, ਕਿੰਨੀਆਂ ਕਰ ਲਈਆਂ, ਘਰੇ ਵੀ ਨਿਤਨੇਮ ਕਰਕੇ, ਗੁਰੂ ਘਰ ਆ ਕੇ ਵੀ, ਕਿਸੇ ਪ੍ਰੋਗਰਾਮ ਤੇ ਜਾ ਕੇ ਵੀ। ਇਹੀ ਸੰਪੂਰਨਤਾ ਹੀ ਇੱਥੇ ਐਂਡ ਹੁੰਦਾ ਸਾਡਾ, ਸੰਪੂਰਨਤਾ ਹੀ ਇੱਥੇ ਅਰਦਾਸ ਦੀ, ਸਰਬੱਤ ਦੇ ਭਲੇ ਤੇ ਆ ਕੇ ਗੱਲ ਖੜਦੀ ਹੈ ਸਿੱਖ ਕੌਮ ਦੀ। ਤੇ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਕੌਮ ਆ, ਉਹਦਾ ਬੁਰਾ ਸੋਚਣ ਵਾਲੇ ਬੜੇ ਨੇ। ਬੁਰਾ ਸੋਚਣ ਵਾਲਿਆਂ ਦੀਆਂ ਕਤਾਰਾਂ ਬੜੀਆਂ ਲੰਬੀਆਂ। ਬੁਰਾ ਉਹ ਕੌਮ ਦਾ ਲੋਕ ਸੋਚਦੇ ਹੁੰਦੇ ਨੇ ਵੀ ਜਿਹੜੀ ਕੌਮ ਕਿਸੇ ਦੀ ਮਥਾਜ ਨਾ ਹੋਵੇ, ਜਿਹੜੀ ਕੌਮ ਸਿਰਨੀਵਾ ਕਰਕੇ ਨਾ ਚੱਲਦੀ ਹੋਵੇ, ਜਿਹੜੀ ਕੌਮ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦੇਵੇ ਨਾ, ਜਿਹੜੀ ਕੌਮ ਪਿੰਜਰਿਆਂ 'ਚ ਨਾ ਰਹਿਣਾ ਪਸੰਦ ਕਰਦੀ ਹੋਵੇ, ਜਿਹੜੀ ਕੌਮ ਆਪਦੇ ਪਾਤਸ਼ਾਹੀ ਦਾਅਵੇ ਦਾ ਵਾਅਦਾ ਕਰਦੀ ਹੋਵੇ, ਹੱਕ ਰੱਖਦੀ ਹੋਵੇ ਵੀ ਪਾਤਸ਼ਾਹੀ ਦਾਅਵਾ ਸਾਡਾ, ਜਿਹੜੀ ਕੌਮ ਆਪਦੇ ਖਾਲਸੇ ਰਾਜ ਦੇ ਘਰ ਦੀ ਗੱਲ ਕਰਦੀ ਹੋਵੇ, ਜਿਹੜੀ ਕੌਮ ਸਦਾ ਆਜ਼ਾਦ ਰਹਿਣਾ ਚਾਹੁੰਦੀ ਹੋਵੇ ਚੜ੍ਹਦੀ ਕਲਾ ਦੇ ਵਿੱਚ, ਕਿਉਂਕਿ ਪਿੰਜਰੇ 'ਚ ਪੰਛੀ ਬੰਦ ਕੀਤੇ ਜਾਂਦੇ ਆ, ਮਰਦ ਨਹੀਂ, ਸ਼ੇਰ ਨਹੀਂ ਬੰਦ ਕੀਤੇ ਜਾਂਦੇ ਹੈ, ਬਾਜ ਨਹੀਂ ਬੰਦ ਹੁੰਦੇ ਪਿੰਜਰਿਆਂ ਦੇ ਵਿੱਚ, ਤੇ ਗੁਲਾਮੀ ਭਰੀਆਂ ਜ਼ੰਜੀਰਾਂ ਜਿਹੜੀਆਂ, ਇਹਨਾਂ ਵਿੱਚ ਸਿੱਖ ਨਹੀਂ ਰਹਿੰਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਕਿਹਾ, ਸਿੱਖਾ ਤੂੰ ਗੁਲਾਮ ਨਹੀਂ ਕਿਸੇ ਦਾ, ਤੂੰ ਝਾੜੂ ਬਰਦਾਰ ਨਹੀਂ ਕਿਸੇ ਦਾ, ਗੁਰੂ ਘਰ ਦਾ ਝਾੜੂ ਬਰਦਾਰ, ਤੂੰ ਗੋਲਾ ਨਹੀਂ ਕਿਸੇ ਦਾ, ਤੂੰ ਗੁਰੂ ਦਾ ਗੋਲਾ ਹੈ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਰਾ, ਤੂੰ ਨੌਕਰ ਨਹੀਂ ਕਿਸੇ ਦਾ, ਤੂੰ ਗੁਰੂ ਦਾ ਕੁੱਕਰ ਹੈ, ਗੁਰੂ ਦਾ ਦਾਸ ਹੈ, ਜੋ ਕੁਛ ਹੈ ਤੇਰਾ ਗੁਰੂ ਹੈ। ਤੇ ਗੁਰੂ ਤੋਂ ਬਾਅਦ ਫਿਰ ਗੁਰੂ ਤੇਰੇ ਤੇ ਕੀ ਕਿਰਪਾ ਕਰਦਾ? ਮਹਾਰਾਜ ਕਹਿੰਦੇ, ਤੂੰ ਰਾਜਿਆਂ ਦਾ ਵੀ ਰਾਜਾ, ਤੂੰ ਬਾਦਸ਼ਾਹ ਖੁਦ ਮੁਖਤਿਆਰ ਹੈ, ਆਪਣੀ ਜ਼ਿੰਦਗੀ ਦਾ ਖੁਦ ਮੁਖਤਿਆਰ ਹੈ, ਤੂੰ ਬਾਦਸ਼ਾਹ ਹੈ ਦੁਨੀਆਂ ਦਾ, ਤੈਨੂੰ ਕਿਸੇ ਦੀ ਗੁਲਾਮੀ ਸਹਿਣ ਦੀ ਲੋੜ ਨਹੀਂ ਤੇ ਕਿਸੇ ਮੂਹਰੇ ਸਿਰ ਝੁਕਾਉਣ ਦੀ ਲੋੜ ਨਹੀਂ, ਕੇਵਲ ਝੁਕੇ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਹਰੇ। ਮਾਧੋਦਾਸ ਬਰਾਗੀ ਦਾ ਜੇ ਇਤਿਹਾਸ ਪੜ੍ਹੀਏ, ਜਿਨ੍ਹਾਂ ਦਾ ਆਪਾਂ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਤੇ ਮਾਧੋਦਾਸ ਬਰਾਗੀ ਦਾ ਪਹਿਲਾ ਨਾਂ ਲਛਮਣ ਦੇਵ ਹੋਇਆ। ਲਛਮਣ ਦੇਵ ਪੁਰਸ਼ ਇਲਾਕੇ ਦੀ ਧਰਤੀ ਤੇ ਇਹਦਾ ਜਨਮ ਹੋਇਆ ਹੈ। ਲਛਮਣ ਦੇਵ ਦਾ ਪਿਤਾ ਵੀ ਸ਼ਿਕਾਰੀ ਆ, ਖੇਤੀਬਾੜੀ ਦੇ ਕੰਮ ਕਰਨ ਵਾਲੇ ਨੇ, ਆਮ ਕਿਰਤੀ ਹੈ, ਆਮ ਜੇ ਇਨਸਾਨ ਨੇ, ਇਹ ਵੀ ਸ਼ਿਕਾਰੀ ਬਣ ਗਿਆ। ਆਪਾਂ ਇਸ ਗੱਲ ਨੂੰ ਸਾਰੇ ਜਾਣਦੇ ਹਾਂ ਵੀ ਇਹ ਸ਼ਿਕਾਰੀ ਤੋਂ ਲਛਮਣ ਦਾ ਤੋਂ ਹਿਰਨੀ ਦੇ ਤੀਰ ਵੱਜਿਆ ਸੀ, ਹਿਰਨੀ ਗਰਭਵਤੀ ਸੀ, ਇਹਦੇ ਤੀਰ ਨਾਲ ਪੇਟ ਜਿਹੜਾ ਫਟ ਗਿਆ ਤੇ ਦੋ ਬੱਚੇ ਤੜਫ ਤੜਫ ਕੇ ਮਰ ਗਏ ਦੀ ਅੱਖਾਂ ਦੇ ਸਾਹਮਣੇ, ਹਿਰਨੀ ਮਰ ਗਈ। ਮਨ ਬਰਾਗੀ ਹੋ ਗਿਆ, ਮਨਾ ਵੀ ਇਹਦਾ ਕਸੂਰ ਨਹੀਂ ਸੀ ਕੋਈ। ਇਹਦੀ ਗੱਲ ਛੱਡੋ ਵੀ ਆ ਜਿਹੜੇ ਬੱਚਿਆਂ ਨੇ ਹਲੇ ਦੁਨੀਆਂ ਹੀ ਨਹੀਂ ਦੇਖੀ, ਇਹਦਾ ਕੀ ਕਸੂਰ? ਇੱਥੇ ਬੇਨਤੀ ਕਰਾਂ ਮੈਂ ਵੀ ਬੰਦਾ ਜਦੋਂ ਪਾਪ ਕਰਦਾ ਨਾ, ਉਦੋਂ ਉਹਦੀ ਅੱਤ ਚੁੱਕੀ ਹੁੰਦੀ ਹੈ, ਉਦੋਂ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਕਰਦਾ ਕੀ ਹੈ। ਤੇ ਪਾਪੀ ਬੰਦੇ ਨੂੰ ਵੀ ਮੌਕਾ ਦਿੰਦਾ ਰੱਬ ਕਦੇ ਨਾ ਕਦੇ ਸਮਝਣ ਦਾ, ਉਹਦੇ ਮਨ ਦੇ ਵਿੱਚ ਦਇਆ ਆਉਂਦੀ ਆ ਪਾਪੀ ਤੋਂ, ਪਾਪੀ ਬੰਦੇ ਦੇ ਵੀ ਉਹਨੂੰ ਮਹਾਰਾਜ ਦਿੰਦਾ ਟਾਈਮ ਵੀ ਸੁਧਰ ਜਾ, ਪਾਪਾਂ 'ਚ ਹੀ ਨਾ ਜ਼ਿੰਦਗੀ ਲਗਾ ਲਈ ਆਪਦੀ। ਤੇ ਇਹਦੇ ਮਨ 'ਚ ਵੀ ਦਇਆ ਆ ਗਈ। ਆਪਾਂ ਦੇਖਿਆ ਨਾ ਸੱਜਣ ਥੱਕ ਦੇ ਵੀ ਕੌਡੇ ਰਾਕਸ਼ ਦੇ, ਭੂਮੀਏ ਚੋਰ ਦੇ, ਜਿਹੜੇ ਬੜੇ ਅਪਰਾਧੀ ਸੀ, ਹਮਜਾ ਗੌਸ ਪੀਰ, ਬਲੀ ਕਧਾਰੀ, ਇੱਕ ਨਹੀਂ ਅਨੇਕਾਂ। ਜਦੋਂ ਬਾਬੇ ਦੇ ਬਚਨ ਸੁਣੇ ਤੇ ਅੰਦਰੋਂ ਇੱਕ ਹੋਕ ਵੱਜੀ, ਅੰਦਰੋਂ ਇੱਕ ਆਵਾਜ਼ ਆਈ, ਮਨਾ ਸੱਚ ਤਾਂ ਬਾਬੇ ਨੇ ਅੱਜ ਸਮਝਾਇਆ, ਝੂਠ ਦੇ ਮਗਰੀ ਲੱਗੇ ਫਿਰਦੇ ਰਹੇ ਸਾਰੀ ਉਮਰ। ਜਿਵੇਂ ਮਹਾਰਾਜ ਨੇ ਕਿਹਾ ਸੀਗਾ, ਕਹਿੰਦੇ ਮਰਦਾਨਿਆ ਜਾ ਟਕੇ ਦਾ ਸੱਚ ਤੇ ਟਕੇ ਦਾ ਝੂਠ ਖਰੀਦ ਕੇ ਲਿਆਈ, ਤੇ ਜਦੋਂ ਮੁੱਲੇ ਕਰਾੜ ਕੋਲੇ ਗਿਆ ਕਿਸੇ ਨੇ ਨਾ ਕਿਹਾ ਵੀ ਸੱਚ ਝੂਠ ਕੀ ਇਹ ਕਿਹੜਾ ਕੋਈ ਸੌਦਾ। ਉਹਨੇ ਫਿਰ ਕਾਗਜ਼ ਤੇ ਲਿਖਤਾ, ਜਿਹੜਾ ਬੁੱਧੀ ਰੱਖਦਾ ਸੀ ਨਾ ਕਿਰਪਾ ਸੀ ਜੀ ਤੇ, ਉਹ ਕਹਿੰਦਾ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਮਰਨ ਲਿਖਾਈ ਮੰਡਲ ਮੈਂ ਆਏ ਜੀਵਨ ਸਾਜੇ ਮਾਈ। ਮਹਾਰਾਜ ਕਹਿੰਦੇ ਇਹ ਜਿਹੜਾ ਜੱਗ ਆ, ਇਹ ਜਿਹੜਾ ਸੰਸਾਰ ਹੈ, ਇਹ ਇੱਥੇ ਰਾਣਾ ਰਾਓ ਨਾ ਕੋਰ ਹੈ। ਕਹਿੰਦੇ ਰਾਣੇ ਨਹੀਂ ਰਹੇ ਵੱਡੇ, ਰਾਜੇ ਨਹੀਂ ਰਹੇ, ਰੰਕ ਨਹੀਂ ਰਹੇ, ਕੁੱਲੀਆਂ ਚ ਸੌਣ ਵਾਲੇ, ਮਹਿਲਾਂ ਚ ਸੌਣ ਵਾਲੇ ਚਲੇ ਗਏ। ਇਸ ਧਰਤੀ ਦੀ ਕੰਡ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾਂ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ। ਰਾਣਾ ਰਾਓ ਨਾ ਕੋਹ ਰਹੇ, ਰੰਗ ਨਾ ਤੰਗ ਫਕੀਰ, ਬਾਰੀ ਆਪੋ ਆਪਣੀ, ਕੋਈ ਨਾ ਬੰਦਾ ਤੀਰ। ਮਹਾਰਾਜ ਕਹਿੰਦੇ ਇੱਥੇ ਕਿਸੇ ਨੇ ਨਹੀਂ ਬੈਠਿਆ ਰਹਿਣਾ, ਤੇ ਜੇ ਨਹੀਂ ਬੈਠਿਆ ਰਹਿਣਾ ਗੱਲ ਦਾ ਪਤਾ ਤੇ ਕੁਝ ਚੰਗਿਆਈਆਂ ਕਰਕੇ ਜਾਈ। ਜੇ ਜਾਣਾ ਜਾਣਾ ਤਾਂ ਹੈ, ਚੰਗਿਆਈਆਂ ਕਰ ਲਈ ਕੁਝ। ਤੇ ਇਹਨੇ ਮੁੱਲੇ ਨੇ ਲਿਖਿਆ ਕਹਿੰਦਾ ਵੀ ਮਰਨਾ ਸੱਚ ਆ ਤੇ ਜਿਉਣਾ ਝੂਠ ਆ, ਪਰ ਅਸੀਂ ਜਿਉਣਾ ਸੱਚ ਸਮਝੀ ਬੈਠੇ ਆ, ਮਰਨਾ ਝੂਠ ਮੰਨੀ ਬੈਠੇ। ਆਪਾਂ ਸਾਰੇ ਅਸੀਂ ਵੀ ਵਿੱਚ ਹੀ ਆ। ਇਹ ਕਿਤੇ ਕਿਤੇ ਚੇਤਾ ਹੁੰਦਾ ਇਹ ਗੱਲ ਦਾ, ਤੇ ਜੇ ਚੇਤਾ ਆ ਜੇ ਉਦੋਂ ਮਨ ਦੇ ਵਿੱਚ ਤਬਦੀਲੀ ਲੈ ਆਉਣੀ ਚਾਹੀਦੀ ਆ। ਉਦੋਂ ਥੋੜਾ ਜਿਹਾ ਹਲੂਣਾ ਦੇਣਾ ਚਾਹੀਦਾ ਅੰਦਰ ਮਨ ਨੂੰ ਵੀ ਮਨਾ ਕਿੰਨਾ ਕੁ ਨੈਤਰੇ ਵਾ ਤੇਰੇ ਕੋਲੇ, ਕਿੰਨੇ ਕੁ ਚੰਗੇ ਕੰਮ ਕੀਤੇ ਆ, ਕਿੱਡਾ ਕੁ ਤੂੰ ਪਰਉਪਕਾਰੀ ਹੈ, ਕਿੰਨੇ ਕੁ ਭਲੇ ਕੀਤੇ ਆ। ਇਹ ਉਦੋਂ ਸੋਚ ਲੈਣਾ ਚਾਹੀਦਾ ਜਦੋਂ ਕਿਤੇ ਨਾ ਕਿਤੇ ਮਹਾਰਾਜ ਮੌਕਾ ਦੇਵੇ। ਇਹਦੇ ਮਨ ਦੇ ਵਿੱਚ ਵੀ ਦਇਆ ਆਈ, ਮੌਕਾ ਮਿਲਿਆ ਇਹਨੂੰ, ਤੇ ਇਹਨੇ ਤੀਰ ਕਮਾਨਾ ਤੋੜਤੀਆਂ, ਸੁੱਟ ਦਿੱਤੇ ਤੀਰ ਕਮਾਨ। ਇਹ ਵੈਰਾਗੀ ਹੋ ਗਿਆ ਮਨ ਇਹਦਾ, ਇਹ ਸਾਧਾ ਸੰਤਾਂ ਕੋਲੇ ਗਿਆ, ਜਾਨਕੀ ਪ੍ਰਸ਼ਾਦ ਰਾਮਦਾਸ ਔਗਣਨਾਥ ਇਹਨਾਂ ਕੋਲੇ ਗਿਆ। ਤਿੰਨ ਗੁਰੂ ਇਹਨੇ ਬਣਾਏ ਬਾਰ ਬਾਰ, ਕਿਸੇ ਕੋਲੇ ਇਹਦਾ ਮਨ ਨਹੀਂ ਸੀ ਟਿਕਦਾ, ਤੇ ਔਗਣਨਾਥ ਨੇ ਵੀ ਇਹਨੂੰ ਨਾ ਜੰਤਰਾਂ ਮੰਤਰਾਂ ਤੰਤਰਾਂ ਚ ਭਰਪੂਰ ਕਰਦਾ। ਆ ਜਿਹੜੇ ਕਈ ਵਾਰੀ ਅਸੀਂ ਜੰਤਰ ਮੰਤਰ ਅਸੀਂ ਪੜ੍ਹਾਉਣ ਚਲੇ ਜਾਂਦੇ, ਅਸੀਂ ਸਿਆਣਿਆਂ ਕੋਲੇ, ਤਾਂਤਰਿਕਾਂ ਕੋਲੇ, ਪੰਡਤਾਂ ਕੋਲੇ ਅਸੀਂ ਜੰਤਰ ਮੰਤਰ ਜਿਹੜੇ ਆਮ ਆ ਨਾ, ਜਿਹਨੂੰ ਆਪਾਂ ਕਹਿ ਦਈਏ ਵੀ ਆ ਜਿਹੜੇ ਮਸ਼ਹੂਰੀਆਂ ਬੜੀਆਂ ਦਿੰਦੇ ਆ ਵੀ ਗਰੰਟੀ ਆ ਕੰਮ ਦੀ, ਤੇ ਜਦੋਂ ਕਿਤੇ ਦੁਨੀਆਦਾਰੀ ਤੇ ਐਸੇ ਕਾਰ ਕੰਮ ਹੋਏ ਨੇ ਵੀ ਜਿਹੜਾ ਪਤਾ ਇਹਨਾਂ ਨੂੰ ਆਪਦਾ ਨਹੀਂ ਹੁੰਦਾ ਵੀ ਸਾਡੇ ਜੀਵਨ ਚ ਕੀ ਹੋਣਾ। ਧਾਗਿਆਂ ਤਵੀਤਾਂ ਨਾਲ ਚੱਲਦੀ ਨੀ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ। ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ। ਇਹ ਜ਼ਿੰਦਗੀ ਦਾ ਪੜਾਅ ਏ, ਕਿਤੇ ਗਮੀ ਵੀ ਆਉਣੀ ਹੈ, ਕਿਤੇ ਖੁਸ਼ੀ ਵੀ ਆਉਣੀ ਹੈ, ਕਿਤੇ ਕਮਾਈ ਘੱਟ ਵੀ ਆ ਜਾਣੀ, ਕਿਤੇ ਵੱਧ ਵੀ ਆ ਜਾਣੀ ਹੈ, ਕਿਤੇ ਭੁੱਖੇ ਵੀ ਰਹਿਣਾ ਪੈਣਾ ਤੇ ਕਿਤੇ ਰੱਜ ਕੇ ਵੀ ਖਾਣਾ। ਇਹ ਜ਼ਿੰਦਗੀ ਦੇ ਪੜਾਅ ਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ ਤੇ। ਛੱਡਦਾ ਨੀ ਬਾਂਹ ਮੇਰਾ ਬਾਬਾ, ਕਦੇ ਬਾਲਕਾਂ ਦੀ ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ। ਟੂਣਿਆਂ ਦੇ ਨਾਲ ਕਦੇ ਮਿਲ ਨਿਆਮਤਾਂ ਨਾ, ਪਾਰਸ ਨਾ ਮੁੱਲ ਕਦੇ ਮਿਲਦੇ ਦੁਕਾਨ ਤੇ। ਤੇ ਬਾਬਾ ਬੰਦਾ ਸਿੰਘ ਬਹਾਦਰ ਇੰਨੇ ਟੂਣੇ ਜਾਣਦਾ ਸੀ, ਇੰਨੇ ਮੰਤਰ ਜਾਣਦਾ ਸੀ, ਇੰਨੀਆਂ ਰਿਧੀਆਂ ਸਿੱਧੀਆਂ ਸੀ ਕੋਲੇ, ਤੇ 52 ਵੀਰ ਕਹਿੰਦੇ ਬਸ ਸੀ ਇਹਦੇ। ਪਲੰਘਾ ਡਾ ਦੇਣਾ, ਫੂਕ ਮਾਰ ਕੇ ਪਲੰਘਾ ਡਾ ਦੇਣਾ ਆਕਾਸ਼ ਦੇ ਵਿੱਚ, ਧਰਤੀ ਚ ਗੱਡ ਦੇਣਾ, ਵੱਡੇ ਵੱਡੇ ਪਹਾੜ ਹਿਲਾ ਦੇਣੇ ਰਿਧੀਆਂ ਸਿੱਧੀਆਂ ਕਰਾਮਾਤਾਂ ਨਾਲ। ਤੇ ਜਿਹਦੇ ਬਾਬੇ ਨਾਨਕ ਦਾ ਮੰਤਰ ਪੜ੍ਹ ਲਿਆ, ਗੁਰਮੰਤਰ ਬਾਣੀ ਪੜ੍ਹ ਲਈ, ਜਿਹਦੇ ਮੂਲ ਮੰਤਰ ਪੜ੍ਹ ਲਿਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਾਪ ਆਦ ਸਤ ਜਗਾ ਸੱਚ ਹੈ ਪੀ ਸਤ ਨਾਨਕੂ ਸੀ ਪੀ ਸੱਚ। ਜਿਹਦੇ ਇਹ ਪੜ੍ਹ ਲਿਆ ਤੇ ਬਾਕੀ ਮੰਤਰ ਸਾਰੇ ਛੱਡਤੇ, ਬਾਕੀ ਰਿਧੀਆਂ ਸਿੱਧੀਆਂ ਸਭ ਛੱਡਤੀਆਂ। ਉਹ ਜਿਹੜਾ ਆਪਦੀ ਪੂਜਾ ਕਰਾਉਂਦਾ ਸੀ ਮਹਾਰਾਜ ਦੇ ਚਰਨਾਂ ਚ, ਕਿਤੇ ਝਾੜੂ ਮਾਰਦਾ, ਪੱਖਾ ਝੱਲਦਾ, ਪਾਣੀ ਢਾਉਂਦਾ, ਬਰਤਨ ਸਾਫ਼ ਕਰਦਾ, ਮੈਲ ਉਤਰਦੀ ਜਾਂਦੀ ਹੈ, ਤੇ ਮਹਾਰਾਜ ਨੇ ਕਿਰਪਾ ਕੀਤੀ, ਦੇ ਕੇ ਥਾਪੜਾ ਪੰਜਾਬ ਦੀ ਧਰਤੀ ਨੂੰ ਭੇਜਿਆ, ਸਢੌਰਾ ਸੁਧਿਆ, ਸਮਾਣਾ ਸੁਧਿਆ, ਤੇ ਛੱਤ ਬਨੂੜ ਦੀ ਧਰਤੀ ਤੇ ਇੱਕ ਨਹੀਂ, ਜਿੱਥੇ ਜਿੱਥੇ ਜਨਮ ਕਰਨ ਵਾਲੇ ਜ਼ਾਲਮ ਬੈਠੇ ਨੇ, ਤੇ ਲੋਹੇ ਦੇ ਸਾਗੇ ਵਾਂਗੂ ਫੇਰਦਾ ਰਿਹਾ ਸੁਹਾਗਾ। ਤੇ ਇਹ ਸਾਰੀਆਂ ਜਿੱਤਾਂ, ਇਹ ਸਾਰੀਆਂ ਖਬਰਾਂ ਵਜ਼ੀਰ ਖਾਂ ਵੱਲ ਨੂੰ ਵੀ ਜਾਂਦੀਆਂ ਰਹੀਆਂ, ਤੇ ਆਪਾਂ ਨੂੰ ਸਾਰਿਆਂ ਨੂੰ ਪਤਾ, ਗੱਲ ਸ਼ਾਰਟਕੱਟ ਕਰ ਲਈਏ ਕਿ ਵਜ਼ੀਰ ਖਾਂ ਨੂੰ ਪਰ ਜਿਹਨੇ ਬੱਚੇ ਚਲੇ ਸੀ ਨਾ ਨੀਆਂ ਦੇ ਵਿੱਚ, ਬੱਚੇ ਜਿਹੜੇ ਪੁੱਤ ਹੁੰਦੇ ਨਾ, ਚਾਹੇ ਧੀਆਂ ਹੋਣ, ਬੱਚੇ ਹੋਣ, ਬੱਚੇ ਜਾਨਵਰਾਂ ਨੂੰ ਵੀ ਪਿਆਰੇ ਹੁੰਦੇ। ਪਰ ਮੇਰੇ ਬਾਜਾ ਵਾਲੇ ਪਾਤਸ਼ਾਹ ਨੇ ਕਿਹਾ ਵੀ ਮੈਂ ਪੁੱਤਰੇ ਸੰਸਾਰ ਤੋਂ ਵਾਰ ਦੇਣੇ ਆ। ਮਾਤਾ ਜੀਤਾਂ ਨੇ ਜੇ ਜਦੋਂ ਇੱਕ ਵਾਰੀ ਗੱਲ ਕੀਤੀ ਨਾ, ਬੇਨਤੀ ਕੀਤੀ ਵੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਨੂੰ ਮੰਗ ਦਈਏ, ਵੱਡੇ ਹੋ ਗਏ ਨੇ, ਨੁਹਾ ਲਿਆਈਏ, ਧੀਆਂ ਲਿਆਈਏ ਘਰੇ। ਮਹਾਰਾਜ ਕਹਿੰਦੇ ਜੀਤਾਂ ਤਾਂ ਮੰਗੇ ਹੋਏ ਆ। ਕਹਿੰਦੀ ਜੀ ਕਿੱਥੇ? ਮਹਾਰਾਜ ਕਹਿੰਦੇ ਚਾਰ ਮੇਰੇ ਪੁੱਤ ਮੈਂ ਵਿਆਹਾਂ, ਦੋ ਦੋ ਜੋੜੀਆਂ, ਦਾਜ ਵਿੱਚ ਮੰਗਾਂ ਤਲਵਾਰਾਂ ਤੇ ਘੋੜੀਆਂ, ਨੀ ਮੈਂ ਇਹੋ ਜਿਹੇ ਕੁੜਮ ਬਣਾਉਣੇ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹਣੇ। ਪੰਜ ਪੰਜ ਜਾਣਗੇ ਬਰਾਤ ਮੇਰੇ ਪੁੱਤਾਂ ਦੀ, ਵੀ ਤੂੰ ਤਲਵਾਰਾਂ ਛਾਵੇਂ ਰਾਤ ਮੇਰੇ ਪੁੱਤਾਂ ਦੀ, ਲੋਕਾਂ ਦੇ ਤਾਂ ਪੁੱਤ ਕੱਚੀ ਲੱਸੀ ਵਿੱਚ ਖੇਡਦੇ ਨੇ, ਨੀ ਮੈਂ ਲਹੂ ਵਿੱਚ ਕੰਗਣੇ ਖਡਾਉਣੇ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹਣੇ। ਜਿਵੇਂ ਵਾਧੇ ਤਰੇਲ ਵਿੱਚ ਚੰਦਨ ਦੇ ਰੁੱਖ ਹੋ ਗਏ, ਤੇਗਾਂ ਦੀਆਂ ਛਾਵਾਂ ਚ ਜਵਾਨ ਤੇਰੇ ਪੁੱਤ, ਕੋਈ ਬਿਰਲਾ ਹੀ ਖੋਲੂ ਤੇਰੇ ਪੁੱਤਰਾਂ ਦੇ ਸਹਰੇ, ਬਹੁਤੀ ਇੱਕ ਤੇ ਚਾਰ ਪ੍ਰਾਹੁਣੇ ਨੀ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹਣੇ। ਆ ਸਾਨੂੰ ਪੁੱਤਰ ਧੀਆਂ ਬਣਾਇਆ ਆਪਦੇ ਪੁੱਤ ਵਾਰ ਕੇ। ਤੇ ਬਾਜਾਂ ਵਾਲੇ ਪਾਤਸ਼ਾਹ ਨੇ ਦੇ ਕੇ ਥਾਪੜਾ ਭੇਜਿਆ, ਤੇ ਜਿਹਨੇ ਬੱਚੇ ਸਰਾਂ ਦੀਆਂ ਨੀਆਂ ਚ ਚਿਣੇ ਸੀ ਨਾ, ਗੋਬਿੰਦ ਪਾਤਸ਼ਾਹ ਜੀ ਦੇ ਲਾਲ। ਇਹ ਬੜਾ ਸੌਖਾ ਆਪਾਂ ਇਤਿਹਾਸ ਸਾਹਿਬਜ਼ਾਦਿਆਂ ਦਾ ਸੁਣਦੇ ਰਹਿੰਦੇ ਹਾਂ, ਮੇਰੇ ਵਰਗਾ ਸੁਣਾ ਕੇ ਚਲਾ ਜਾਂਦਾ, ਤੁਸੀਂ ਦਸ ਵੀਹ ਮਿੰਟ ਸੁਣ ਲਿਆ, ਸੁਣ ਕੇ ਚਲੇ ਜਾਣਾ, ਪਰ ਮਹਿਸੂਸ ਨਹੀਂ ਕੀਤਾ ਕਦੇ ਵੀ ਸੱਤ ਤੇ ਨੌ ਸਾਲ ਦੇ ਬੱਚਿਆਂ ਨੂੰ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਨੰਗੇ ਪਿੰਡੇ ਕਰਕੇ ਛਮਕਾਂ ਮਾਰਨੀਆਂ, ਨੌਂ ਖਿੱਚਦੇ ਨੇ ਪਲਾਸਾਂ ਦੇ ਨਾਲ, ਅੱਗ ਦੇ ਉੱਤੇ ਪੋਟੇ ਰੱਖਦੇ ਨੇ, ਗਲੇਲੇ ਮਾਰਨੇ ਅੱਖਾਂ ਦੇ ਵਿੱਚ, ਪਿੰਡੇ ਨੀਲੇ ਹੋ ਜਾਣੇ, ਤੇ ਮਾਂ ਸੁੱਟ ਖੜਨਾ ਪਿੰਡੇ ਤੋਂ, ਤੇ ਮਾਂ ਗੁਜਰੀ ਨੇ ਆਪਦੇ ਪੋਤਿਆਂ ਨੂੰ ਕਿਵੇਂ ਦੇਖਿਆ ਹੋਵੇ ਜੇ ਹਾਲਾਤਾਂ ਚ, ਕੰਡਾ ਵੱਜ ਜੇ ਬੱਚੇ ਤੇ ਭੱਜ ਕੇ ਜਾਂਦੇ ਡਾਕਟਰ ਦੇ ਲੈ ਕੇ ਉਹਨੂੰ, ਕਿਵੇਂ ਦੇਖੇ ਹੋਣਗੇ। ਇੰਨੀ ਤਕਲੀਫ਼ ਦੇ ਵਿੱਚ ਵੀ ਉਹ ਕਹਿੰਦੇ ਵੀ ਨਹੀਂ ਸੁਬਿਆ, ਤੂੰ ਹੋਰ ਜਿਹੜਾ ਕੁਛ ਕਰਨਾ ਕਰ ਲੈ, ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਜ਼ੁਲਮ ਰਾਜ ਨੂੰ ਜੜਾਂ ਤੋਂ ਪੁੱਟ ਦਿਆਂ। ਜੇ ਕਿਤੇ ਤੂੰ ਕਹਿੰਦਾ ਨਾ ਛੱਡ ਦੇ, ਤੁਹਾਨੂੰ ਛੱਡ ਦੇ, ਕੋਈ ਨਹੀਂ, ਇਹ ਤੇਰੀ ਮਰਜ਼ੀ ਹੈ, ਅਸੀਂ ਤਰਲਾ ਨਹੀਂ ਕਰਦੇ ਵੀ ਸਾਨੂੰ ਛੱਡ, ਪਰ ਅਸੀਂ ਆਪਦੇ ਪਿਓ ਨੂੰ ਲੱਭਾਂਗੇ, ਬਾਪ ਨੂੰ ਲੱਭਾਂਗੇ, ਭਰਾਵਾਂ ਨੂੰ ਲੱਭਾਂਗੇ, ਸਿੱਖਾਂ ਨੂੰ ਲੱਭਾਂਗੇ, ਫੌਜਾਂ ਬਣਾਵਾਂਗੇ, ਜਦੋਂ ਜਦੋਂ ਤੇਰੇ ਵਰਗੇ ਜ਼ਾਲਮ ਜ਼ੁਲਮ ਕਰਨਗੇ ਤੇ ਕਹਿੰਦੇ ਰਵਾਂਗੇ। ਖਾਲਸੇ ਦਾ ਕੰਮ ਜ਼ੁਲਮ ਨਾ ਖਿਆਣਾ, ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ, ਜ਼ੁਲਮ ਰਾਜ ਨੂੰ ਜੜਾਂ ਤੋਂ ਪੁੱਟ ਦਿਆਂਗੇ, ਮੁੜ ਕੇ ਕਰੂ ਨਾ ਕਿਸੇ ਨੂੰ ਤੰਗ ਕੋਈ, ਫੜ ਕੇ ਜ਼ਾਲਮ ਦੀ ਘੰਡੀ ਨੂੰ ਘੁੱਟ ਦਿਆਂਗੇ, ਪਲੇ ਹੋਏ ਜੋ ਚੂਰਮੇ ਖਾ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਘੁੱਟ ਦਿਆਂਗੇ, ਆਲਮਗੀਰੀਆ ਦੇਸ਼ ਦੇ ਵੈਰੀਆਂ ਨੂੰ ਨਿੰਬੂ ਵਾਂਗ ਨਚੋੜ ਕੇ ਸੁੱਟ ਦਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਇਹ ਬੱਚਿਆਂ ਦਾ ਸੂਰਮਿਆਂ ਦਾ ਬਦਲਾ ਲਿਆ, ਗੱਡੇ ਮਗਰ ਪਾ ਕੇ ਵਜ਼ੀਰ ਖਾਂ ਘੜੀਸਿਆ ਬਲ ਦਾ ਮਗਰ ਪਾ ਕੇ, ਅੱਧ ਮਰਿਆ ਕਰਕੇ ਦਰਖਤਾਂ ਤੇ ਟੰਗ ਕੇ ਉਹਦੀ ਜਿਉਂਦੇ ਦੀ ਅੱਧ ਮਰੇ ਦੀ ਲਾਸ਼ ਕਾਵਾਂ ਕੁੱਤਿਆਂ ਤੇ ਇੱਲਾਂ ਨੇ ਖਾਧੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦਾ ਗਵਰਨਰ ਬਾਜ ਸਿੰਘ ਨੂੰ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਕੇ ਚਲਾਏ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਖ ਰਾਜ ਦਾ ਝੰਡਾ ਕੱਢਿਆ, ਨਿਸ਼ਾਨ ਸਾਹਿਬ ਲਾਏ, ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਜਿਹੜੀਆਂ ਉਹ ਰੜਕ ਰਹੀਆਂ ਸੀ ਨੇ ਫਕਸਰਦੇ ਅਬਦੁਲ ਸਮੰਦ ਖਾਂ ਵਰਗਿਆਂ ਦੀ। ਜ਼ਕਰੀਆ ਖਾਨ ਦਾ ਪਿਓ ਸੀ ਅਬਦੁਲ ਸਮੰਦ ਖਾਂ, ਜਿਹੜਾ ਬਾਅਦ ਚ ਸਰਹੰਦ ਦਾ ਗਵਰਨਰ ਬਣਿਆ। ਦਿੱਲੀ ਸਰਕਾਰ ਤੇ ਲਾਹੌਰ ਸਰਕਾਰ ਦੀਆਂ ਅੱਖਾਂ ਦੇ ਵਿੱਚ, ਬਾਦਸ਼ਾਹਾਂ ਦੀਆਂ ਅੱਖਾਂ ਚ ਬਾਬਾ ਬੰਦਾ ਸਿੰਘ ਬਹਾਦਰ ਰੜਕ ਰਿਹਾ। ਦੁਨੀ ਚੰਦ ਦੀ ਹਵੇਲੀ ਗੁਰਦਾਸ ਨੰਗਲ ਦੀ ਗੜੀ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਗੜੀ ਦੇ ਵਿੱਚ ਯੋਧੇ ਸੂਰਮੇ ਆ। ਬਾਬਾ ਬੰਦਾ ਸਿੰਘ ਬਹਾਦਰ ਹੈ ਤਕਰੀਬਨ ਇਸ ਗੜੀ ਨੂੰ 8 ਮਹੀਨੇ ਤੋਂ ਉੱਤੇ ਘੇਰਾ ਪਿਆ ਰਿਹਾ। 8 ਮਹੀਨੇ ਹੀ ਆਨੰਦਪੁਰ ਸਾਹਿਬ ਘੇਰਾ ਪਿਆ ਸੀ, ਆਨੰਦਪੁਰ ਸਾਹਿਬ ਦੀ ਧਰਤੀ ਨੂੰ 8 ਮਹੀਨੇ ਤੋਂ ਉੱਤੇ। ਦਿਨ ਲੰਘੇ, ਚਮਕੌਰ ਦੀ ਗੜੀ ਤੋਂ ਬਾਅਦ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰਾ ਪਏ ਨੂੰ 8 ਮਹੀਨਿਆਂ ਤੋਂ ਉੱਪਰ ਹੋ ਗਏ। ਤੇ ਇਤਿਹਾਸ ਕਹਿੰਦਾ ਹੈ ਕਾਸਮ ਬੇਗ ਵਰਗੇ, ਹੋਰ ਬੜੇ ਵੱਡੇ ਅਬਰਾਨ ਵਰਗੇ ਲਿਖਾਰੀ ਲਿਖਦੇ ਆ, ਉਹ ਕਹਿੰਦੇ ਵੀ ਗੜੀ ਦੇ ਵਿੱਚ ਆਪਸ ਵਿੱਚ ਵੀ ਸਿੰਘਾਂ ਦੀ ਖਹਿਬਾਜ਼ੀ ਹੋਣ ਲੱਗ ਗਈ ਸੀ। ਬਾਬਾ ਵਿਨੋਦ ਸਿੰਘ ਵਰਗੇ ਵੀ ਗੜੀ ਦੇ ਵਿੱਚੋਂ ਚਲੇ ਗਏ ਸੀ। ਜਿਹੜੇ ਮੁਸਲਮਾਨ ਰਾਈਟਰ ਨੇ ਉਹਨਾਂ ਨੇ ਲਿਖਿਆ, ਉਹ ਕਹਿੰਦੇ ਗੜੀ ਦੇ ਵਿੱਚ ਐਸੀ ਸਥਿਤੀ ਹੋ ਗਈ ਗੁਰਦਾਸ ਨੰਗਲ ਦੀ, ਜਿਹੜੀ ਗੜੀ ਹੈ ਰਾਸ਼ਨ ਪਾਣੀ ਮੁੱਕ ਗਿਆ, ਪੱਤੇ ਖਾਧੇ, ਛਿੱਲਾਂ ਖਾਧੀਆਂ, ਇੱਥੋਂ ਤੱਕ ਕਹਿੰਦੇ ਸਿੱਖਾਂ ਨੂੰ ਮਾਸ ਖਾਣ ਵਾਸਤੇ ਵੀ ਮਜਬੂਰ ਹੋਣਾ ਪਿਆ। ਭੁੱਖ ਦੇ ਨਾਲ ਸਿੱਖ ਭੁੱਖ ਦੇ ਨਾਲ ਤੜਫ ਰਹੇ ਆ, ਜਿਹੜੇ ਸਰੀਰ ਹੈ ਉਹਨਾਂ ਕੋਲੋਂ ਹਥਿਆਰ ਵੀ ਨਹੀਂ ਉਠਾਏ ਜਾ ਹੁੰਦੇ, ਕਿਉਂਕਿ ਜਿਹੜਾ ਭੋਜਨ ਹੈ, ਭੋਜਨ ਨੇ ਸਾਡੇ ਸਰੀਰ ਨੂੰ ਤਾਕਤ ਦੇਣੀ ਹੈ, ਪਾਵਰ ਦੇਣੀ ਹੈ। ਅਤੇ ਇੱਧਰ

ਇਕੱਠ ਦੇ ਵਿੱਚ ਲਿਆਂਦਾ ਜਾਵੇ ਲਾਹੌਰ, ਲਾਹੌਰ ਤੋਂ ਫਿਰ ਦਿੱਲੀ ਪੇਸ਼ ਕੀਤਾ ਜਾਵੇ। ਆਓ ਜਿਵੇਂ ਗੁਰਦਾਸ ਨੰਗਲ ਦੀ ਗੜੀ ਨੂੰ ਢਹਿ ਢੇਰੀ ਕਰਨ ਦੇ ਹੁਕਮ ਬਾਦਸ਼ਾਹ ਨੇ ਦਿੱਤੇ ਹੈ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ ਇੰਜ

0: ਗੈਰੀ ਐ ਸਾਡੇ ਰਾਜ ਵੱਲ ਤੱਕ ਅੱਖ ਗੈਰੀ ਐ
1: ਓਏ ਆਕੀ ਪਾਣੀ ਬੈਠਾ ਡਰਦਾ ਨਾ ਬੈਰੀ ਐ ਸਾਡੇ ਰਾਜ ਵੱਲ ਤੱਕ ਅੱਖ ਗੈਰੀ ਐ
0: ਸੰਦਾਂ ਵਿੱਚ ਲਿਖੂ ਠੁੱਲੀ ਵਾਲ ਸ਼ੈਰੀ ਐ
1: ਸੰਦਾਂ ਵਿੱਚ ਲਿਖੂ ਠੁੱਲੀ ਵਾਲ ਸ਼ੈਰੀ ਐ
0: ਸੰਦਾਂ ਵਿੱਚ ਲਿਖੂ ਠੁੱਲੀ ਵਾਲ ਸ਼ੈਰੀ

ਬੰਦਾ ਸਿੰਘ ਬਹਾਦਰ ਸੂਰਾ ਫੜ ਪਿੰਜਰੇ ਵਿੱਚ ਪਾਇਆ। ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚ ਬੰਦ ਕੀਤਾ ਗਿਆ ਤੇ ਇਸ ਪਿੰਜਰੇ ਨੂੰ ਹਾਥੀ ਦੇ ਉੱਤੇ ਰੱਖਿਆ ਗਿਆ। ਬੰਦਾ ਸਿੰਘ ਬਹਾਦਰ ਸੂਰਾ ਫੜ ਪਿੰਜਰੇ ਵਿੱਚ ਪਾਇਆ, ਸੈਂਕੜੇ ਸਿਰ ਗੱਡਿਆਂ ਤੇ ਲੱਦੇ, ਪਾਪੀਆਂ ਕਹਿਰ ਕਮਾਇਆ। ਸਿੱਖ ਪਿੰਡਾਂ ਚੋਂ ਫੜ ਫੜ ਮਾਰੇ, ਤਰਸ ਜਰਾ ਨਾ ਆਇਆ, ਅਜੀਤਬਾਲ ਦੇ ਪਾਰਸ ਸਾਕਾ ਭੁੱਲਣਾ ਨਹੀਂ ਭੁਲਾਇਆ। ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਜਿਹੜੇ ਸਿੱਖ ਟਾਕਰਾ ਕੀਤਾ ਸਿੱਖਾਂ ਨੇ, ਪਰ ਢਿੱਡੋਂ ਭੁੱਖੇ ਹੋਣ ਕਰਕੇ, ਸਰੀਰ ਬੇਹਵਲ ਹੋਣ ਕਰਕੇ, ਸਰੀਰ ਕਿਉਂਕਿ ਸਰੀਰਾਂ ਦੇ ਵਿੱਚ ਉਹ ਪਾਵਰ ਨਹੀਂ ਰਹੀ, ਉਹ ਸ਼ਕਤੀ ਨਹੀਂ ਰਹੀ, ਉਹ ਜੋਤ ਨਹੀਂ ਰਹੀ, ਗ੍ਰਿਫਤਾਰੀਆਂ ਦੇਣੀਆਂ ਪਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਉਹਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇੱਥੋਂ ਗੁਰਦਾਸ ਨੰਗਲ ਦੀ ਗੜੀ ਤੋਂ ਲਾਹੌਰ ਤੇ ਲਾਹੌਰ ਤੋਂ ਕਰਮਦੀਨ ਦੀ ਗਵਾਹੀ ਵਿੱਚ ਅਬਦੁਲ ਸਮੁੰਦ ਖਾਂ ਨੇ ਆਪਣੇ ਪੁੱਤ ਜ਼ਕਰੀਆ ਖਾਂ ਦੀ ਗਵਾਹੀ ਦੇ ਵਿੱਚ, ਅਬਦੁਲ ਸਮੁੰਦ ਖਾਂ ਦਾ ਪੁੱਤ ਹੋਇਆ ਜ਼ਕਰੀਆ ਖਾਂ ਤੇ ਜ਼ਕਰੀਆ ਖਾਂ ਦਾ ਗਾਂ ਪੁੱਤ ਹੋਇਆ ਜਹੀਆ ਖਾਂ। ਇਹਨੇ ਦਾਦੇ ਪੜਦਾਦਿਆਂ ਨੇ ਸਾਰੀ ਕਬੀਲੇ ਨੇ ਹੀ ਸਿੱਖਾਂ ਨਾਲ ਧਰੋਹ ਕਮਾਏ ਆ ਸਾਰਿਆਂ ਨੇ। ਭਾਈ ਸੁਭੇਗ ਸਿੰਘ ਸਹਿਬਾਜ ਸਿੰਘ ਨੂੰ ਜਹੀਆ ਖਾਂ ਨੇ ਚੱਕੜੀ ਚ ਰੱਖੜੀਆਂ ਤੇ ਚੜਾਇਆ ਸੀ, ਜ਼ਕਰੀਆ ਖਾਂ ਦੇ ਪੁੱਤ ਨੇ। ਤੇ ਅਬਦੁਲ ਸਮੁੰਦ ਖਾਂ ਜਿਹੜਾ ਸਰਹੰਦ ਦਾ ਗਵਰਨਰ ਰਿਹਾ, ਇਹਨੇ ਕਰਮਜੀਤ ਦੀ ਗਵਾਹੀ ਦੇ ਵਿੱਚ ਅਤੇ ਆਪਣੇ ਪੁੱਤਰ ਜ਼ਕਰੀਆ ਖਾਂ ਦੀ ਗਵਾਹੀ ਚ 740 ਕਈ 780 ਵੀ ਲਿਖਦੇ ਆ, ਸੈਂਕੜਿਆਂ ਦੇ ਹਿਸਾਬ ਨਾਲ ਗੱਡਿਆਂ ਦੇ ਵਿੱਚ ਸਿਰ ਲੱਦੇ ਆ ਧੜਾਂ ਤੋਂ ਬਿਨਾਂ। ਦੇਖੋ ਕਿੰਨਾ ਕਤਲੇਆਮ ਹੋਇਆ ਹੋਣਾ, ਕਿੰਨੇ ਬੱਚੇ ਬੁੱਢੇ, ਕਿੰਨੇ ਬਜ਼ੁਰਗ ਸ਼ਹੀਦ ਕੀਤੇ ਹੋਣਗੇ। ਪਿੰਡਾਂ ਚੋਂ ਫੜ ਫੜ ਕੇ ਜਿਹੜਾ ਸਿੱਖ ਨਜ਼ਰੀ ਆਉਂਦਾ ਨਾ, ਇਹ ਸਰਕਾਰਾਂ ਸਮੇਂ ਸਮੇਂ ਦੀਆਂ ਸਿੱਖਾਂ ਦਾ ਸਿੱਖ ਬਣਨਾ ਹੀ ਗੁਨਾਹ ਕਰ ਦਿੰਦੀਆਂ। ਜਿਹੜੀ ਸਿੱਖ ਕੌਮ ਹਰੇਕ ਦਾ ਭਲਾ ਮੰਗਦੀ ਹੈ ਤੇ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚੋਂ ਉਹਨੂੰ ਮਾੜੀ ਲੱਗਣ ਲੱਗ ਜਾਂਦੀ ਹੈ, ਕਿਉਂਕਿ ਕਾਰਨ ਇਹੀ ਹੈ ਵੀ ਇਹ ਚੜ੍ਹਦੀ ਕਲਾ ਚ ਰਹਿੰਦੇ, ਇਹ ਗੁਲਾਮੀ ਨਹੀਂ ਸਹਿੰਦੇ। ਸੈਂਕੜਿਆਂ ਦੇ ਹਿਸਾਬ ਦੇ ਨਾਲ ਗੱਡਿਆਂ ਦੇ ਵਿੱਚ ਸਿਰ ਲੱਦ ਕੇ ਲਾਹੌਰ ਵੱਲ ਨੂੰ ਜਾ ਰਹੇ ਨੇ ਤੇ ਲਾਹੌਰ ਤੋਂ ਦਿੱਲੀ ਵੱਲ ਨੂੰ। ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਵਿੱਚ ਹੈ, ਹਾਥੀ ਤੇ ਪਿੰਜਰਾ ਰੱਖਿਆ ਹੋਇਆ, ਢੋਲ ਵੱਜਦੇ ਜਾਂਦੇ ਆ ਮੂਹਰੇ, ਲੋਕਾਂ ਨੂੰ ਦੱਸਦੇ ਜਾਂਦੇ ਵੀ ਆਹ ਬੰਦੇ ਨੇ ਵਜ਼ੀਰ ਖਾਂ ਮਾਰਿਆ, ਸੁੱਚਾਨੰਦ ਮਾਰਿਆ, ਇਹਨੇ ਸਮਾਣੇ ਦੇ ਸਾਡੇ ਵੱਡੇ ਵੱਡੇ ਚੌਧਰੀ ਖਤਮ ਕਰਤੇ, ਇਹਨੇ ਸੋਨੇ ਲੋਹੇ ਦਾ ਸਾਗਾ ਬਣ ਕੇ ਸਾਡੇ ਜਿਹੜੇ ਸਰਕਾਰੀ ਅਫਸਰ ਨੇ ਸਰਕਾਰਾਂ ਦੇ ਨੇੜੇ ਹੈ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਭਾਈ ਵਾਲਾਂ ਨੂੰ ਮਾਰ ਮੁਕਾਇਆ। ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਕੇ ਆਇਆ ਤੇ ਇਹ ਤੋਂ ਹਿਸਾਬ ਕਿਤਾਬ ਲੈਣਾ ਸਰਕਾਰਾਂ ਨੇ। ਲੋਕਾਂ ਨੂੰ ਰਾਹ ਚ ਦੱਸਦੇ ਜਾਂਦੇ ਵੀ ਇਹ ਕੌਣ ਹੈ। ਸਾਰੇ ਮੁਸਲਮਾਨ ਵੀ ਨਹੀਂ ਸੀ ਮਾੜੇ ਤੇ ਕਈ ਇਸ ਗੱਲ ਦੇ ਉੱਤੇ ਉਹਨਾਂ ਦੇ ਜਿਹੜੇ ਜ਼ਕਰੀਆ ਖਾਂ ਵਰਗੇ ਆ ਜਾਂ ਦਿੱਲੀ ਦੇ ਬਾਦਸ਼ਾਹ ਵਰਗੇ ਨੇ ਉਹਨਾਂ ਨੂੰ ਵੱਧ ਦੁਆਵਾਂ ਦਿੰਦੇ ਆ ਲੋਕ, ਕਹਿੰਦੇ ਪਾਪੀ ਉਹ ਜੇ ਤੁਸੀਂ ਕਹਿਰ ਨਾ ਕਮਾਇਆ ਹੁੰਦਾ ਤੇ ਇਹ ਸਿੱਖ ਨੂੰ ਕੀ ਲੋੜ ਪਈ ਸੀ ਹਥਿਆਰ ਚੁੱਕਣ ਦੀ, ਤੁਹਾਡੇ ਘਰ ਢਾਉਣ ਦੀ, ਤੁਹਾਨੂੰ ਮਾਰਨ ਦੀ। ਤਾਂ ਹੀ ਮਾਰ ਖਾਧੀ ਹੈ ਕਿਉਂਕਿ ਤੁਸੀਂ ਬੱਚਿਆਂ ਤੇ ਜ਼ੁਲਮ ਕਮਾਇਆ। ਅੱਜ ਜਿਹੜਾ ਨੂਰਾ ਮਾਹੀ ਭੇਜਿਆ ਸੀ ਨਾ ਮਾਰਾਂ ਨੇ ਰੈਕੋਰਡ ਦੀ ਧਰਤੀ ਤੋਂ, ਇਹ ਵੀ ਇਸਲਾਮ ਮਤ ਦੇ ਵਿੱਚੋਂ ਸੀ। ਇਹਦੀ ਭੈਣ ਨੂਰਾਂ ਵਿਆਹੀ ਸੀ ਸਰਹੰਦ, ਤੇ ਇਹਨੇ ਨੂਰਾਂ ਨੇ ਤਾਂ ਮਾਰ ਮਾਰ ਕੇ ਰੋ ਰੋ ਕੇ ਦੱਸਿਆ ਸੀ ਆਪਦੇ ਭਰਾ ਨੂੰ, ਕਹਿੰਦੀ ਨੂਰਿਆ ਇਹ ਸਰਹੰਦ ਗਰਕ ਜਾਣੀ ਆ, ਭਾਵੇਂ ਸਲਾਮਤ ਸੀ। ਉਹ ਕਹਿੰਦੀ ਇਹਦਾ ਕੱਖ ਨਹੀਂ ਰਹਿਣਾ ਸਰਹੰਦ ਦਾ, ਇੱਥੇ ਪਾਪ ਹੀ ਬੜਾ ਵੱਡਾ ਹੋ ਗਿਆ। ਇੱਥੇ ਹਿੰਦੂਆਂ ਨੇ ਮੁਸਲਮਾਨਾਂ ਨੇ ਚੁੱਲ੍ਹੇ ਨਹੀਂ ਤਪਾਏ। ਹਾਂ ਜਿਹੜੇ ਪਾਪੀ ਬੰਦੇ ਉਹ ਅਲੱਗ ਗੱਲ ਆ, ਧਰਮੀ ਵੀ ਹੁੰਦੇ ਆ। ਦਿੱਲੀ ਪਹੁੰਚੇ ਨੇ, ਫਖਸ਼ੀਅਰ ਦੇ ਪੇਸ਼ ਕੀਤਾ ਗਿਆ ਏ, ਤੇ ਮੇਰੇ ਅਕਾਲ ਪੁਰਖ ਨਿਰੰਕਾਰ ਦੇ ਪਿਆਰੇ ਆ ਨਾ ਜਿਹੜੇ ਬਾਦਸ਼ਾਹ ਦੇ ਅੱਗੇ ਈਨ ਨਹੀਂ ਮੰਨ ਰਹੇ, ਸੀਸ ਨਹੀਂ ਝੁਕਾ ਰਹੇ, ਮੁਸਲਮਾਨ ਕਬੂਲ ਨਹੀਂ ਕਰ ਰਹੇ ਵੀ ਅਸੀਂ ਇਸਲਾਮ ਮਤ ਵਿੱਚ ਆ ਜਾਈਏ। ਬਥੇਰੇ ਲਾਲਚ ਦਿੱਤੇ ਗਏ ਆ ਵੀ ਤੁਹਾਨੂੰ ਬੜੇ ਧਨ ਦੌਲਤ, ਬੇਗਮਾਂ ਦੇ ਡੋਲੇ, ਰਾਜ ਭਾਗ,
ਸਾਡੀ ਫੌਜ ਚ ਵੱਡੇ ਅਹੁਦੇਦਾਰੀਆਂ, ਫੌਜ ਦੀ ਭਰਤੀ ਜੋ ਮੰਗੋ ਮਿਲ ਜਾਵੇਗਾ, ਪਰ ਸਿੱਖ ਹੋਣਾ ਤੁਸੀਂ ਇਹ ਕਹਿ ਦੋ ਵੀ ਅਸੀਂ ਸਿੱਖ ਨਹੀਂ, ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ, ਸਾਡਾ ਸਿੱਖੀ ਨਾਲ ਕੋਈ ਵਾਸਤਾ ਨਹੀਂ। ਤੇ ਦੇਖੋ ਸੌ ਸੌ ਬੰਦਾ ਕਹਿੰਦੇ ਇੱਕ ਇੱਕ ਦਿਨ ਸ਼ਹੀਦ ਕੀਤਾ ਜਾਂਦਾ ਸੀ, ਸੌ ਸੌ ਬੰਦਾ। ਤੇ ਜਿਹੜੇ ਕਹਿੰਦੇ ਸਾਨੂੰ ਜਾਨ ਨਹੀਂ ਪਿਆਰੀ, ਸਾਨੂੰ ਸਿੱਖੀ ਪਿਆਰੀ ਹੈ, ਸਾਨੂੰ ਬਾਜਾਂ ਵਾਲਾ ਪਿਆਰਾ ਏ, ਮੋਹ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰ ਹਮਾਰੇ ਬਾਹਰ। ਜੇ ਮਰਨਾ ਹੀ ਹੈ, ਅੱਜ ਵੀ ਮਰਨਾ, ਕੱਲ ਨੂੰ ਵੀ ਮਰਨਾ, ਦਸਾਂ ਦਿਨਾਂ ਨੂੰ ਵੀ, ਦਸਾਂ ਸਾਲਾਂ ਨੂੰ ਵੀ, ਵੀਹਾਂ ਨੂੰ ਵੀ, ਪੰਜਾਹ ਸਾਲਾਂ ਨੂੰ ਵੀ ਮਰਨਾ ਹੀ ਹੈ ਜੇ, ਤੇ ਫਿਰ ਮਰਦਾ ਵਾਲੀ ਜਿੰਦ ਮੌਤ ਕਾਹਤੋਂ ਨਾ ਮਰੀਏ, ਫਿਰ ਸ਼ਹੀਦੀਆਂ ਕਾਹਤੋਂ ਨਾ ਪਾਈਏ, ਫਿਰ ਅਣਖ ਨਾਲ ਕਾਹਤੋਂ ਨਾ ਜਿਉਂਜੇ, ਜੇ ਜਾਣਾ ਤਾਂ ਹੈਗਾ ਹੀ ਹੈ, ਤੇ ਫਿਰ ਦਾਗ ਕਿਉਂ ਲਾਈਏ ਧਰਮ ਨੂੰ, ਸਿੱਖੀ ਨੂੰ ਕਿਉਂ ਦਾਗ ਲਾ ਕੇ ਜਾਈਏ। ਤੇ ਰਤਨ ਚੰਦ ਦੇ, ਇੱਕ ਰਤਨ ਚੰਦ ਹੋਇਆ, ਉਹਦੇ ਨਾਲ ਮਿਲ ਮਿਲਾਪ ਕਰਕੇ ਨਾ ਇੱਕ ਮਾਈ ਆਪਣੇ ਪੁੱਤਰ ਨੂੰ ਛਡਾਉਣ ਵਾਸਤੇ ਆਈ ਹੈ, ਕਿਉਂਕਿ ਉਹ ਨਵਾਂ ਵਿਆਹ ਹੈ, ਉਹਦਾ ਪੁੱਤ ਨੌ ਘਰੇ ਆਈ ਹੋਈ ਹੈ, ਅਗਲੌਤਾ ਪੁੱਤ ਹੈ, ਮਾਮਾ ਪੁੱਤਾਂ ਵਾਸਤੇ, ਮਾਮਾ ਬੱਚਿਆਂ ਵਾਸਤੇ, ਧੀਆਂ ਵਾਸਤੇ ਬੜੇ ਤਰਲੇ ਪਾਉਂਦੇ ਆ ਮਾਂ ਬਾਪ। ਇਹਨੇ ਜਿਵੇਂ ਤਰਲਾ ਕੀਤਾ ਜਾ ਕੇ, ਕਹਿੰਦੀ ਬਾਦਸ਼ਾਹ ਇਹ ਮੇਰਾ ਪੋਤਾ ਨਾ ਜਿਹੜਾ, ਇਹਦਾ ਧਰਮ ਹਿੰਦੂ ਹੈ, ਇਹ ਸਿੱਖ ਨੀ ਗਾ, ਸੱਜ ਵਿਆਹੀ ਘਰੇ ਬੈਠੀ ਹੈ, ਉਹਨੂੰ ਦੇਖ ਦੇਖ ਮੇਰਾ ਮਨ ਝੁਰਦਾ ਹੈ, ਇਹਨੂੰ ਕਤਲ ਨਾ ਕਰਿਓ, ਇਹਦਾ ਸਿੱਖ ਧਰਮ ਨੀ, ਨਾ ਹੀ ਇਹਦਾ ਅੰਮ੍ਰਿਤ ਪਾਨ ਕੀਤਾ ਏ, ਇਹ ਤਾਂ ਹਿੰਦੂ ਪਰਿਵਾਰਾਂ ਦੇ ਵਿੱਚੋਂ ਆ, ਤੇ ਬਾਕੀ ਜਿਵੇਂ ਤੁਹਾਡਾ ਹੁਕਮ ਹੋਇਆ, ਆਓ ਇਹ ਬੀਬੀ ਜਿਵੇਂ ਕਹਿੰਦੀ ਮੇਰਾ ਪੁੱਤ ਸਿੱਖ ਨੀ, ਉਹਨਾਂ ਬੋਲਾਂ ਨੂੰ ਸਾਥੀ ਹੈ।

ਵੇਖ ਮੇਰਾ ਮਨ ਝੂਰਦਾ ਸੱਜਰੀ ਵਿਆਹੀ ਕੀ ਬਣੂਗਾ ਹੂਰਦਾ ਉਹਦੇ ਵੱਲ ਵੇਖ ਮੇਰਾ ਮਨ।

0: ਮਾਂ ਕਹਿੰਦੀ ਮਰ ਜਾਵਾਂ ਪਹਿਲਾਂ ਨਾ ਮੇਰੇ ਪੁੱਤ ਨੂੰ ਮਾਰੀ। ਕਹਿੰਦੀ ਮੇਰੇ ਪੁੱਤ ਨੂੰ ਨਾ ਮਾਰਿਓ, ਪੁੱਤਾਂ ਤੋਂ ਪਹਿਲਾਂ ਮਾਵਾਂ ਮਰ ਜਾਂਦੀਆਂ। ਮਾਂ ਕਹਿੰਦੀ ਮਰ ਜਾਵਾਂ ਪਹਿਲਾਂ ਨਾ ਪੁੱਤ ਮੇਰੇ ਨੂੰ ਮਾਰੀ। ਮਹਿੰਦੀ ਹੱਥਾਂ ਤੋਂ ਨਹੀਂ ਉਤਰੀ, ਘਰ ਬੈਠੀ ਜੋ ਨਾਰੀ। ਕਹਿੰਦੀ ਵਿਆਹਿਆ ਹੋਇਆ ਮੇਰਾ ਪੁੱਤ, ਹਲੇ ਕੱਲ ਵਿਆਹ ਹੋਇਆ, ਇਹਦੇ ਘਰ ਵਾਲੀ ਦੇ ਹੱਥਾਂ ਤੋਂ ਮਹਿੰਦੀ ਨਹੀਂ ਹਲੇ ਉਤਰੀ। ਮਹਿੰਦੀ ਨਹੀਂ ਹੱਥਾਂ ਤੋਂ ਉਤਰੀ, ਘਰ ਬੈਠੀ ਜੋ ਨਾਰੀ। ਵੇਖੀ ਕਿਤੇ ਨਾ ਮਿੱਝ ਦੀ ਸੂਬੇ ਫੁੱਲਾਂ ਭਰੀ ਕਿਆਰੀ। ਮੈਂ ਪਾਰਸ ਤੈਨੂੰ ਪਾਵਾਂ ਤਰਲਾ, ਮੈਂ ਕਰਮਾਂ ਦੀ ਮਾਰੀ। ਕਹਿੰਦੀ ਤਰਲਾ ਹੀ ਆ ਸੂਬੇਦਾਰਾ ਤੇਰੇ ਚਰਨਾਂ ਚ, ਮੈਨੂੰ ਕਰਮਾਂ ਦੀ ਮਾਰੀ ਨੂੰ ਬਖਸ਼ ਲੈ। ਮੇਰੇ ਪੁੱਤ ਦਾ ਧਰਮ ਜਿਹੜਾ ਹਿੰਦੂ ਆ ਸਿੱਖ ਨਹੀਂ। ਤੇ ਫਿਰ ਪੁੱਤ ਕਹਿੰਦਾ ਇਹ ਮੇਰੀ ਲੱਗਦਾ ਵੀ ਮਾਂ ਹੀ ਨਹੀਂ, ਕਿਉਂਕਿ ਮੈਨੂੰ ਪੁੱਤ ਨਾ ਕਹਿਣ ਵਾਲੀ ਨਾ, ਮੇਰਾ ਧਰਮ ਉਹ ਕਹਿੰਦਾ ਸਿੱਖ ਆ। ਇਹ ਗੱਲ ਆਪਾਂ ਸ਼ਾਮ ਦੇ ਦੀਵਾਨ 'ਚ ਕਰਾਂਗੇ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਯੋਧਿਆਂ ਦੇ ਇਤਿਹਾਸ ਕਹਿੰਦੇ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਆ ਰਹੇ ਹੈ। ਸਮਤ ਦੇਣ ਅੱਗੇ ਤੋਂ ਸ਼ੁੱਧ ਗੁਰਬਾਣੀ ਪੜ੍ਹਨ ਦੀ, ਇਤਿਹਾਸ ਕਹਿਣ ਦੀ, ਵਡਿਆਈਆਂ ਕਰਨ ਦੀ ਸੋਝੀ ਬਖਸ਼ਣ। ਇਸੇ ਤਰ੍ਹਾਂ ਸਮਾਵਾਂ ਸਤਿਗੁਰੂ ਲੈਂਦੇ ਰਹਿਣ ਆਪਣੇ ਚਰਨਾਂ ਕਮਲਾਂ ਦੀਆਂ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਕਾਰੋਬਾਰਾਂ 'ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਪ੍ਰੇਮ ਪਿਆਰ, ਏਕਤਾ ਥਵਾਕ ਚੜ੍ਹਦੀ ਕਲਾ ਵਾਲਾ ਜੀਵਨ ਸਾਨੂੰ ਮਹਾਰਾਜ ਬਖਸ਼ਣ। ਬਹੁਤ ਹੀ ਸਤਿਕਾਰਯੋਗ ਕੀਰਤਨੀ ਜੱਥਾ ਪੰਥਕ ਪ੍ਰਸਿੱਧ ਕੀਰਤਨੀ ਏ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਆਪ ਸੰਗਤਾਂ ਨੂੰ ਹਰਜਸ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਅੰਮ੍ਰਿਤ ਬਾਣੀ ਨਾਲ ਜੋੜਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਇਤਿਹਾਸ ਤੇ ਬਾਰਾਂ ਸਵਰਨ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਲ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਜੀ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ, ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਤਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇਗਾ ਜੀ। ਆਪ ਜੀ ਜੂ ਲਾਹੇ ਪ੍ਰਾਪਤ ਕਰਨੇ ਜੀ। ਅਤੇ ਜਿਹੜੇ ਪ੍ਰਾਣੀ ਸੰਥਿਆ ਲੈਣੀ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਰਜਿਸਟਰਡ ਕਰਵਾ ਲੈਣੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਜੀ ਰਹਿਮਤ ਕਰਨ, ਕਿਰਪਾ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਰਜ ਰਾਸ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਗੀਆ ਅਨੂਪ ਸ਼ਦਰ ਪੀਠ ਕਟ ਧਾਰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸ੍ਰਵਣ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਕਰ ਰਹੇ ਸੀ। ਭਾਈ ਗੁਰਦਾਸ ਸਾਹਿਬ ਜੀ ਦੀ ਅੰਮ੍ਰਿਤ ਰਚਨਾ ਕਵਿਤ ਸਵਈਆਂ ਦੀ ਵਿਚਾਰ ਜੋ ਲੜੀਵਾਰ ਦੁਪਹਿਰ ਵੇਲੇ ਚੱਲਦੀ ਹੈ, ਤੇ ਅੱਜ ਦਾ ਜਿਹੜਾ ਇਹ ਸਵਈਆ ਹੈ ਇਹ 347 ਨੰਬਰ ਇੱਕ ਵਿੱਤ ਸਵਈਆ ਹੈ ਜੋ ਆਪਾਂ ਪਾਠ ਦੇ ਰੂਪ ਵਿੱਚ ਪੜ੍ਹਿਆ। ਆਓ ਇਸ ਦੀ ਵਿਚਾਰ ਤੋਂ ਪਹਿਲਾਂ ਇੱਕ ਵਾਰੀ ਆਪ ਜੀ ਇਕਾਗਰਤਾ ਭਾਵਨਾ ਦੇ ਨਾਲ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਪੜ੍ਹੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਹੈ, ਮਹਾਰਾਜ ਕਹਿੰਦੇ ਇਹ ਬੰਦੇ ਪਰਮਾਤਮਾ ਨੇ ਦੋ ਦੀਵੇ ਬਾਲਤੇ ਤੇ ਦੋ ਦੀਵੇ ਬਾਲ ਕੇ ਆ ਜਗਤ ਦੀ ਰਚਨਾ ਕਰਕੇ ਇਹ ਮਾਨੋ ਇੱਕ ਇਹ ਜਾ ਬਾਜ਼ਾਰ ਖੋਲ ਦਿੱਤਾ ਜਿਸ ਵਿੱਚ ਜਿੰਨੇ ਜੀਵ ਆਏ ਨੇ ਉਹ ਬਣਜਾਰਿਆਂ ਦੀ ਤਰ੍ਹਾਂ ਆਏ ਨੇ। ਸ਼ਬਦ ਵੱਲ ਫਿਰ ਧਿਆਨ ਦਿਓ, ਗੁਰੂ ਨਾਨਕ ਸਾਹਿਬ ਕਹਿੰਦੇ ਆ ਪਰਮਾਤਮਾ ਨੇ ਦੋ ਦੀਵੇ ਬਾਲ ਕੇ ਆ ਜਗਤ ਰਚਨਾ ਇੱਕ ਐਸਾ ਬਾਜ਼ਾਰ ਬਣਾਇਆ ਜਿੱਥੇ ਜੀਵ ਰੂਪੀ ਬਣਜਾਰੇ ਆਉਂਦੇ ਆ, ਆਪੋ ਆਪਣੇ ਕਰਮ ਕਰਦੇ ਆ, ਪਰ ਨਾਲ ਬਚਨ ਵਰਤਿਆ ਜਿੰਨਾ ਇਸ ਜਗਤ ਬਾਜ਼ਾਰ ਅੰਦਰ ਆ ਕੇ ਅੰਮ੍ਰਿਤ ਨਾਮ ਦਾ ਵਪਾਰ ਕੀਤਾ, ਆਪਣੀ ਸੁਰਤ ਨੂੰ ਬਾਣੀ ਨਾਮ ਵਾਲੇ ਪਾਸੇ ਲਾਇਆ ਤੇ ਜਦੋਂ ਕਰਮਾਂ ਦੀ ਯਾਤਰਾ ਪੂਰੀ ਕਰਕੇ ਧਰਮ ਰਾਜ ਦੇ ਕੋਲ ਲੇਖਾ ਜੋਖਾ ਹੋਇਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹਨੇ ਨਾਮ ਦੀ ਕਮਾਈ ਉਹ ਸੁਰਖਰੂ ਹੋ ਕੇ ਨਿਕਲ ਗਏ। ਜਿਨ੍ਹਾਂ ਨਾਮ ਦੀ ਕਮਾਈ ਕੀਤੀ ਉਹ ਸੁਰਖਰੂ ਹੋ ਕੇ ਨਿਕਲ ਗਏ। ਨਾਲ ਇੱਕ ਸ਼ਬਦ ਵਰਤਿਆ, ਮਹਾਰਾਜ ਕਹਿੰਦੇ ਨਾਮ ਵਾਲੇ ਕਮਾਈ ਕਰਨ ਵਾਲੇ ਜਿਹੜੇ ਜਗਤ ਬਣਜਾਰੇ ਬਾਜੀ ਜੀਵਨ ਦੀ ਜਿੱਤ ਕੇ ਗਏ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਨੋ ਘਰ ਆਏ ਨੂੰ ਵਧਾਈ ਦਿੰਦੇ ਨੇ। ਇਹ ਬਾਣੀ ਚ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਨੇ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਬਣਜਾਰੇ, ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਬਣਜਾਰੇ, ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚਾ ਸੋ ਚੱਲਣਹਾਰ। ਜਿਹੜਾ ਬਣਜਾਰਾ ਆਇਆ ਹੈ ਉਹਨੇ ਵਾਪਸ ਜ਼ਰੂਰ ਪਰਤਣਾ, ਜੋ ਪਹੁੰਚਾ ਸੋ ਚੱਲਣਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਧਰਮ ਦਲਾਲ ਨੇ ਸਾਡੇ ਕੀਤੇ ਕਰਮਾਂ ਦੇ ਮੁਤਾਬਕ ਉਹਨੇ ਨਿਸ਼ਾਨੀ ਲਾਉਣੀ ਆ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਘਰ ਆਏ ਵਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਕਹਿੰਦੇ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਉਹਨਾਂ ਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲਦੀ ਹੈ। ਗੁਰਮੁਖੋ ਸਤ ਸੰਗਤ ਵਿੱਚ ਤਾਂ ਆਈਦਾ, ਇੱਥੇ ਆ ਕੇ ਸਾਡਾ ਮਨੂਆ ਗੁਰੂ ਦੀ ਅਸੀਸ ਲੈ ਕੇ ਗੁਰ ਸ਼ਬਦ ਦੀ ਟੇਕ ਲੈ ਕੇ ਨਾਮ ਦੀ ਕਮਾਈ ਕਰ ਸਕੇ। ਆਓ ਅੱਜ ਆਪਾਂ ਇਹ ਜਿਹੜਾ ਇੱਕ ਪਾਸੇ ਸਵਈਆ ਵਿਚਾਰਨਾ, ਇਹਦੇ ਮਹਿੰਗੇ ਅਰਥ ਨੇ, ਥੋੜ੍ਹਾ ਇਹ ਆਪਾਂ ਬਾਤ ਲਈਏ ਤੇ ਫਿਰ ਅੱਜ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਵੀ ਲੜੀਵਾਰ ਤੇ ਹੁਣ ਵੀ ਆਪਾਂ ਉਹ ਮਹਾਨ ਗੁਰੂ ਕਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਜੀ
ਉਹਨਾਂ ਦੀ ਸ਼ਹਾਦਤ ਨੂੰ ਵੀ ਵਿਚਾਰਾਂਗੇ। ਮਹਾਰਾਜ ਅੱਜ ਇੱਥੇ ਭਾਈ ਗੁਰਦਾਸ ਸਾਹਿਬ ਕੀ ਕਿਰਪਾ ਕਰ ਰਹੇ ਨੇ, ਸ਼ਬਦ ਲਿਖਦੇ ਆ, ਕਹਿੰਦੇ ਕੱਕ ਹੀ ਦੇ ਮਾਂਗ ਉਰਝਾਏ ਸੁਰਝਾਏ ਕੇਸ। ਇਹ ਜਦੋਂ ਸਵਈਏ ਉਚਾਰੇ ਨਾ, ਕੁਝ ਸਵਈਏ ਪਿੱਛੇ ਵੀ ਦੋ ਸਵਈਏ ਆਪਾਂ ਵਾਚੇ ਨੇ, ਇਹ ਉਚਾਰਨ ਕੀਤੇ ਸਨ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਬਨਾਰਸ ਗਏ ਸਨ। ਜਦੋਂ ਬਨਾਰਸ ਦੀ ਧਰਤੀ ਤੇ ਗਏ ਤੇ ਉੱਥੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ, ਕਈ ਬਨਾਰਸ ਦੇ ਵਿਦਵਾਨਾਂ ਨਾਲ ਬਹਿ ਕੇ ਚਰਚਾ ਕੀਤੀ, ਤੇ ਬਨਾਰਸ ਦੀਆਂ ਜਿਹੜੀਆਂ ਇਸਤਰੀਆਂ ਸਨ, ਧਿਆਨ ਨਾਲ ਸੁਣਿਓ, ਬਨਾਰਸ ਦੀਆਂ ਇਸਤਰੀਆਂ ਮਾਤਾਵਾਂ ਭੈਣਾਂ, ਉਹ ਜਿਵੇਂ ਆਪਣੇ ਪਤੀ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਤੇ ਜਿਹੋ ਜਿਹਾ ਰੋਹ ਰੀਤ ਦੇ ਮੁਤਾਬਕ ਹਾਰ ਸ਼ਿੰਗਾਰ ਕਰਦੀਆਂ ਸਨ, ਉਹਨਾਂ ਹਾਰ ਸ਼ਿੰਗਾਰਾਂ ਨੂੰ ਉਦਾਹਰਨ ਬਣਾ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਕਵਿਤਾ ਸਵਈਆਂ ਦੀ ਰਚਨਾ ਕਰਕੇ ਤੇ ਇੱਕ ਸਿੱਖ ਨੂੰ ਇਹ ਸਮਝਾਇਆ, ਭਾਈ ਜੇ ਇੱਕ ਇਸਤਰੀ ਬਨਾਰਸ ਦੀ ਧਰਤੀ ਤੇ ਪਤੀ ਨੂੰ ਤਨ ਤੇ ਕਈ ਤਰ੍ਹਾਂ ਦਾ ਸ਼ਿੰਗਾਰ ਕਰਕੇ ਪ੍ਰਸੰਨ ਕਰਨਾ ਚਾਹੁੰਦੀ ਹੈ ਤੇ ਤੂੰ ਗੁਰੂ ਦੀ ਟੇਕ ਲੈ ਕੇ ਜੀਵਨ ਵਿੱਚ ਗੁਣਾਂ ਦਾ ਸ਼ਿੰਗਾਰ ਕਰ ਤਾਂ ਜੋ ਤੇਰੇ ਤੇ ਪਤੀ ਪਰਮਾਤਮਾ ਪ੍ਰਸੰਨ ਹੋ ਜਾਏ। ਇਹ ਥੋੜਾ ਜਿਹਾ ਨੁਕਤਾ ਸਮਝਣ ਵਾਲਾ ਹੈ। ਤਾਂ ਹੀ ਇੱਥੇ ਜਿੰਨੇ ਸ਼ਬਦ ਨੇ ਨਾ, ਆਹ ਤੁਸੀਂ ਸਵਈਆ ਹੈ ਮਹਿੰਗੇ ਬੋਲ, ਇਹਦੇ ਸਾਰੇ ਵਿੱਚ ਲਿਖਿਆ ਹੋਏਗਾ ਸ਼ਿੰਗਾਰ ਦੇ ਸੰਬੰਧ ਅੰਦਰ। ਹੁਣ ਸ਼ਬਦ ਲਿਖਿਆ ਕੱਕ ਹੀ ਦੈ ਮਾਂਗ ਉਰਝਾਏ ਸੁਰਝਾਏ ਕੇਸ। ਇੱਥੇ ਕੱਕ ਹੀ ਦਾ ਅਰਥ ਹੈ ਕੰਘੀ, ਤੇ ਉਰਝਾਏ ਦਾ ਅਰਥ ਹੈ ਉਰਝੇ ਹੋਏ, ਤੇ ਸੁਰਝਾਏ ਦਾ ਅਰਥ ਹੋ ਗਿਆ ਸੁਲਝੇ ਹੋਏ। ਕਹਿੰਦੇ ਜਦੋਂ ਇੱਕ ਇਸਤਰੀ ਆਪਣੇ ਹੱਥ ਵਿੱਚ ਕੰਘੀ ਪਕੜ ਕੇ ਤੇ ਫਿਰ ਉਹ ਆਪਣੇ ਉਲਝੇ ਹੋਏ ਕੇਸਾਂ ਨੂੰ ਸਵਾਰਦੀ ਆ, ਤੇ ਉਹ ਕੇਸਾਂ ਦੇ ਜਦੋਂ ਸੁਲਝ ਜਾਂਦੇ ਨੇ ਤੇ ਫਿਰ ਇੱਕ ਕੰਮ ਕਰਦੀ ਹੈ, ਕੱਕ ਹੀ ਦਾ ਮਾਂਗ, ਇੱਥੇ ਮਾਂਗ ਦਾ ਅਰਥ ਆਪਣੇ ਕੇਸਾਂ ਵਿੱਚ ਕਚੀਰ ਪਾ ਲੈਂਦੀ ਆ, ਇੰਨਾ ਅਰਥ ਹੋ ਗਿਆ। ਕੱਕ ਹੀ ਦਾ ਮਾਂਗ ਉਰਝਾਏ ਸੁਰਝਾਏ ਕੇਸ। ਫਿਰ ਸ਼ਬਦ ਵਰਤਿਆ ਕਹਿੰਦੇ ਕੁੰਕਮ ਚੰਦਨ ਕੋ ਤਿਲਕ ਦਹਿ ਲਿਲਾਰ ਮੈਂ। ਹੁਣ ਦੋ ਕੰਮ ਉਹਨੇ ਕੀਤੇ, ਪਹਿਲਾਂ ਉਹਨੇ ਕੀ ਕੀਤਾ ਵੀ ਹੱਥ ਵਿੱਚ ਕੰਘੀ ਪਕੜੀ, ਉਲਝੇ ਕੇਸਾਂ ਨੂੰ ਸੁਲਝਾਇਆ ਤੇ ਆਪਣੇ ਸਿਰ ਤੇ ਇੱਕ ਚੀਰ ਕੱਢ ਲਿਆ। ਭਾਈ ਗੁਰਦਾਸ ਸਾਹਿਬ ਅੱਗੇ ਕਹਿੰਦੇ ਫਿਰ ਉਹਨੇ ਕੀ ਕੀਤਾ ਬਈ ਚੰਦਨ ਤੇ ਕੇਸਰ ਦੋਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਇੱਕ ਚੰਦਨ ਤੇ ਕੇਸਰ ਨੂੰ ਮਿਲਾ ਕੇ ਆਪਣੇ ਮੱਥੇ ਤੇ ਇੱਕ ਸ਼ਿੰਗਾਰ ਦੇ ਵਾਸਤੇ ਮਨ ਨੂੰ ਇੱਕ ਤਿਲਕ ਲਾ ਲਿਆ। ਇਹਦੇ ਨੇ ਬਾਹਰੀ ਅਰਥ ਕੇਵਲ ਇਸਤਰੀ ਦੇ ਸ਼ਿੰਗਾਰ ਦੇ। ਹੁਣ ਸਿੱਖ ਨੂੰ ਮਹਾਰਾਜ ਕਹਿੰਦੇ ਭਾਈ ਸਿੱਖਾ ਇਹਦੇ ਅਧਿਆਤਮਿਕ ਅਰਥ ਕੀ ਨੇ? ਕਹਿਣ ਲੱਗੇ ਤੂੰ ਗੁਰੂ ਦੀ ਬਖਸ਼ਿਸ਼ ਰੂਪੀ ਦਾਤ ਲੈ, ਸ਼ਬਦ ਦੀ ਦਾਤ ਲੈ ਕੇ ਆਪਣੇ ਜੀਵਨ ਦੀਆਂ ਉਲਝਣਾਂ ਬਾਹਰ ਕੱਢ ਦੇ। ਜਦੋਂ ਸ਼ਬਦ ਦੀ ਟੇਕ ਲੈ ਕੇ ਅਗਿਆਨਤਾ ਮਿਟਾ ਕੇ ਉਲਝਣਾਂ ਬਾਹਰ ਕੱਢੇਗਾ, ਜੀਵਨ ਸੁਲਝ ਜਾਣਾ, ਤੇ ਜੀਵਨ ਸੁਲਝਣ ਦੀ ਦੇਰ ਹੈ, ਤੇਰੇ ਮੱਥੇ ਤੇ ਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਪੈ ਜਾਏਗਾ। ਵੇਖੋ ਅੰਤਰੀ ਭਾਵ ਇਹ ਨੇ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਤੱਕ ਹੀ ਦੈ ਮਾਂਗ ਉਰਝਾਏ ਸੁਰਝਾਏ ਕੇਸ, ਕੁੰਕਮ ਚੰਦਨ ਕੋ ਤਿਲਕ ਮੈਂ ਲਿਲਾਰ ਮੈਂ। ਫਿਰ ਅਗਲੇ ਬਚਨ ਵਰਤੇ ਕਹਿੰਦੇ ਅੰਜਨ ਖੰਜਨ ਦ੍ਰਿਗ ਬੇਸਰ ਕਰਨ ਫੂਲ। ਅੰਜਨ ਦਾ ਅਰਥ ਹੈ ਸੁਰਮਾ, ਖੰਜਨ ਦਾ ਇੱਥੇ ਜਿਹੜਾ ਅਰਥ ਹੈ ਨਾ ਜੀ, ਚਿੜੀ ਦੇ ਆਕਾਰ ਦਾ ਇੱਕ ਮਮੂਲਾ ਪੰਛੀ ਹੁੰਦਾ, ਉਹਦਾ ਨਾਮ ਹੈ ਮਮੂਲਾ, ਮਮੂਲਾ ਪੰਛੀ, ਚੰਚਲ ਬਹੁਤ ਹੁੰਦਾ। ਅੰਜਨ ਸੁਰਮਾ, ਖੰਜਨ ਮਮੂਲਾ ਪੰਛੀ, ਦ੍ਰਿਗ ਨੇਤਰ, ਬੇਸਰ ਕਰਨ ਫੁੱਲ, ਬੇਸਰ ਨੱਕ ਦਾ ਗਹਿਣਾ, ਕਰਨ ਫੁੱਲ ਕੰਨ ਦਾ ਗਹਿਣਾ, ਬਾਰੀ ਸੀਸ ਫੂਲ ਦੈ, ਤੇ ਫਿਰ ਆਪਣੇ ਸਿਰ ਤੇ ਕੇਸਾਂ ਤੇ ਫੁੱਲਾਂ ਨਾਲ ਸ਼ਿੰਗਾਰਨਾ। ਤਮੋਲ ਮੁੱਖ ਦੁਆਰ ਮੈਂ, ਤੇ ਸ਼ਬਦ ਵਰਤਿਆ ਕਹਿਣ ਲੱਗੇ ਤਮੋਲ ਪਾਨ ਚਬਾਉਣਾ, ਤੇ ਇਵੇਂ ਕਰਕੇ ਆਪਣੇ ਜੀਵਨ ਦਾ ਸ਼ਿੰਗਾਰ ਕਰਨਾ। ਥੋੜਾ ਜਿਹਾ ਫਿਰ ਇਹਨੂੰ ਸਮਝੋ, ਮੈਨੂੰ ਇਹ ਗੱਲ ਦਾ ਬੋਧ ਹੈ ਕਿ ਇਹੋ ਜੇ ਕਵਿਤ ਸਵਈਏ ਦੇ ਅਰਥ ਕਰਦਿਆਂ ਪੜ੍ਹਦਿਆਂ ਸਾਨੂੰ ਔਖ ਮਹਿਸੂਸ ਹੁੰਦੀ ਆ, ਮਹਿੰਗਾ ਹੈ,
ਪਰ ਭਾਈ ਗੁਰਦਾਸ ਸਾਹਿਬ ਇੱਥੇ ਕਹਿ ਰਹੇ ਨੇ ਫਿਰ ਇਹਨੂੰ ਧਿਆਨ ਦਿਓ, ਆਪਾਂ ਵਿਚਾਰਨਾ ਜ਼ਰੂਰ ਆ। ਕਹਿੰਦੇ ਜਦੋਂ ਇੱਕ ਪਤਨੀ ਸ਼ਿੰਗਾਰ ਕਰਦੀ ਆ ਬਨਾਰਸ ਦੀ ਧਰਤੀ ਤੇ ਪਤੀ ਨੂੰ ਖੁਸ਼ ਕਰਨ ਵਾਸਤੇ, ਪਹਿਲਾਂ ਹੱਥ ਵਿੱਚ ਕੰਘੀ ਪਕੜੀ, ਉਲਝੇ ਕੇਸਾਂ ਨੂੰ ਸੁਲਝਾ ਕੇ ਮੱਥੇ ਵਿੱਚ ਚੀਰ ਕੱਢਿਆ ਕੇਸਾਂ ਅੰਦਰ, ਫਿਰ ਮੱਥੇ ਤੇ ਕੇਸਰ ਤੇ ਚੰਦਨ ਦਾ ਟਿੱਕਾ ਲਾ ਕੇ ਸ਼ਿੰਗਾਰ ਕੀਤਾ। ਹੁਣ ਅੱਗੇ ਵਚਨ ਵਰਤੇ, ਕਹਿੰਦੇ ਉਹਨੇ ਨੱਕ ਦਾ ਗਹਿਣਾ ਨੱਥ ਪਾਈ, ਉਹਨੇ ਕੰਨ ਦਾ ਗਹਿਣਾ ਪਾਇਆ, ਉਹਨੇ ਨੇਤਰਾਂ ਦੇ ਅੰਦਰ ਕਜਲਾ ਪਾਇਆ, ਤੇ ਉਹ ਉਹਨੇ ਮੁੱਖ ਤੋਂ ਪਾਨ ਚਬਾਈ। ਆਪ ਜੀ ਨੂੰ ਪਤਾ ਇਹ ਭਾਈ ਸਾਹਿਬ ਨੇ ਕਿਹਾ ਤੰਬੋਲ ਮੁੱਖ ਦੁਆਰ ਮੈਂ, ਲੋਕੀ ਪਾਨ ਚਬਾਉਂਦੇ ਸਨ ਜੀ ਸ਼ਿੰਗਾਰ ਵਾਸਤੇ। ਕਹਿਣ ਲੱਗੇ ਜਿੱਥੇ ਮੱਥੇ ਦਾ ਟਿੱਕਾ ਲਾਇਆ, ਜਿੱਥੇ ਉਹਨੇ ਚੀਰ ਕੱਢਿਆ, ਜਿੱਥੇ ਨੱਕ ਦਾ ਗਹਿਣਾ ਪਾਇਆ, ਕੰਨ ਦਾ ਗਹਿਣਾ ਪਾਇਆ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਉੱਥੇ ਪਾਨ ਚਬਾ ਕੇ ਆਪਣੇ ਜੀਵਨ ਦਾ ਸ਼ਿੰਗਾਰ ਬਣਾਇਆ। ਹੁਣ ਇਹ ਬਾਰੀ ਅਰਥ ਹੈ, ਹੁਣ ਮਹਾਰਾਜ ਸਿੱਖ ਨੂੰ ਕੀ ਕਹਿੰਦੇ ਆ, ਅੰਤਰੀਵ ਅਰਥ ਕੀਤਾ। ਕਹਿੰਦੇ ਹੇ ਭਾਈ, ਤੂੰ ਗੁਰੂ ਦੇ ਸ਼ਬਦ ਦਾ ਮੁੱਖ ਰਾਹੀਂ ਜਾਪ ਕਰੀ, ਸ਼ਬਦ ਨੂੰ ਜਪੀ, ਤੇ ਸ਼ਬਦ ਤੂੰ ਇੰਨਾ ਕੁ ਜਪੀ ਜਿਵੇਂ ਲੋਕੀ ਪਾਨ ਚਬਾਉਂਦੇ ਆ ਕਿ ਸ਼ਬਦ ਤੇਰੇ ਹਿਰਦੇ ਘਰ ਵਿੱਚ ਪਹੁੰਚ ਜਾਏ। ਤੂੰ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾਈ, ਤੂੰ ਆਪਣੇ ਕੰਨਾਂ ਵਿੱਚ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਪਾਈ। ਜਦੋਂ ਤੂੰ ਸ਼ਬਦ ਨਾਲ ਨਾਮ ਨਾਲ ਆਪਣੀ ਸੁਰਤ ਜੋੜੇਗਾ ਤੇ ਸੱਚ ਜਾਣੀ ਤੇਰਾ ਸ਼ਿੰਗਾਰ ਐਸਾ ਬਣਨਾ ਜਿਹੜਾ ਸ਼ਿੰਗਾਰ ਸ਼ੌਪਤੀ ਪਰਮਾਤਮਾ ਵਾਹਿਗੁਰੂ ਨੂੰ ਪਾ ਜਾਏਗਾ। ਗੁਰਮੁਖੋ, ਅੱਜ ਜਿਸ ਮਹਾਨ ਗੁਰਸਿੱਖ ਦਾ ਸ਼ਹੀਦੀ ਦਿਹਾੜਾ, ਉਹਨੇ ਕੀ ਗੁਰੂ ਕੀਆਂ ਬਖਸ਼ਿਸ਼ਾਂ ਲੈ ਕੇ ਸ਼ਿੰਗਾਰ ਨਹੀਂ ਕੀਤਾ ਸੀ? ਮੈਂ ਬੇਨਤੀ ਤੁਹਾਨੂੰ ਸੰਖੇਪ ਦੀ ਕਰਾਂ। ਕਸ਼ਮੀਰ ਦੇ ਇਲਾਕੇ ਅੰਦਰ ਪੁੰਛ ਇੱਕ ਜਗ੍ਹਾ ਪੈਂਦੀ ਆ, ਪੁੰਛ ਵਿੱਚ ਇੱਕ ਰਜੌਰੀ ਪੈਂਦਾ ਹੈ। ਰਜੌਰੀ ਦੇ ਜਗ੍ਹਾ ਤੇ 27 ਅਕਤੂਬਰ 1630 ਈਸਵੀ ਨੂੰ ਭਾਈ ਰਾਮ ਦੇਵ ਰਾਜਪੂਤ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ, ਜਿਹਦਾ ਨਾਮ ਰੱਖਿਆ ਜਾਂਦਾ ਹੈ ਭਾਈ ਲਛਮਣ ਦਾਸ। ਬਚਪਨ ਦਾ ਨਾਮ ਲਛਮਣ ਦਾਸ ਰੱਖਿਆ। ਰਾਜਪੂਤ ਘਰਾਣਾ ਸੀ, ਆਪਣੇ ਪਿਤਾ ਨਾਲ ਬਚਪਨ ਤੋਂ ਕਿਰਤ ਕਰਾਉਣੀ, ਦੁਨਿਆਵੀ ਵਿਦਿਆ ਦੇ ਅੱਖਰ ਪੜ੍ਹੇ, ਪਰ ਰਾਜਪੂਤ ਘਰਾਣੇ ਵਿੱਚ ਰਿਹਾ ਹੈ ਕਿ ਇਹ ਸ਼ਸਤਰ ਧਾਰੀ ਹੁੰਦੇ ਸਨ ਤੇ ਸ਼ਸਤਰਾਂ ਦੇ ਵਾਰ ਚਲਾਉਣੇ ਸਿੱਖਦੇ ਸਨ। ਇਹ ਭਾਈ ਲਛਮਣ ਦਾਸ ਨੇ ਸ਼ਸਤਰਾਂ ਦੇ ਵਾਰ ਸਿੱਖੇ। ਆਖਰ ਕਦੀ ਕਦਾਈ ਜੰਗਲ ਵਿੱਚ ਜਾਣਾ, ਤੀਰ ਅੰਦਾਜ਼ੀ ਕਰਨੀ, ਕਈ ਵਾਰ ਸ਼ਿਕਾਰ ਖੇਡਣਾ। 14 ਦੀ ਆਰਬਲਾ ਹੋਈ ਲਛਮਣ ਦਾਸ ਦੀ, ਤੇ ਸ਼ਿਕਾਰ ਖੇਡਣ ਗਿਆ ਤੇ ਕੀ ਕੀਤਾ ਵੀ ਅੱਖਾਂ ਸਾਹਮਣੇ ਇੱਕ ਮਿਰਗੀ ਨਜ਼ਰ ਆਈ ਤੇ ਆਪਣਾ ਤੰਦੀ ਤੇ ਤੀਰ ਚਾੜ ਕੇ ਇੱਕੋ ਭਰਮਾ ਵਾਰ ਕੀਤਾ। ਵਾਰ ਕਰਨ ਦੀ ਦੇਰ ਸੀ, ਉਹ ਜਾ ਕੇ ਜਦੋਂ ਮਿਰਗੀ ਦੇ ਹਿਰਨੀ ਦੇ ਲੱਗਿਆ ਤੇ ਉਹਦਾ ਪੇਟ ਚਾਕ ਕਰ ਦਿੱਤਾ, ਉਹਦਾ ਪੇਟ ਦੁਫਾੜ ਕੀਤਾ। ਦੁਫਾੜ ਹੀ ਨਹੀਂ ਕੀਤਾ, ਉਹ ਤੀਰ ਪੇਟ ਵਿੱਚੋਂ ਦੋ ਬੱਚੇ ਨਿਕਲੇ, ਜਿਹੜੇ ਗਰਭਵਤੀ ਸੀ ਉਹ ਮਿਰਗੀ, ਉਹਨਾਂ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਤੇ ਸਣੇ ਬੱਚਿਆਂ ਦੀ ਮਾਂ ਤਿੰਨਾਂ ਨੂੰ ਬਿੰਨ ਦਿੱਤਾ। ਤੁਸੀਂ ਇਤਿਹਾਸ ਪੜ੍ਹੋ, ਭਾਈ ਲਛਮਣ ਦਾਸ ਨੇ ਜਦੋਂ ਅੱਖਾਂ ਦੇ ਸਾਹਮਣੇ ਇਹਦੇ ਤੀਰ ਲੱਗਣ ਤੇ ਤੜਫ ਦੇ ਬੱਚਿਆਂ ਨੂੰ ਵੇਖਿਆ, ਮੌਤ ਦੇ ਘਾਟ ਉਤਰੇ, ਉਹ ਮਾਂ ਉਹਨਾਂ ਦੀ ਮਿਰਗੀ ਮਰੀ। ਉਸੇ ਵੇਲੇ ਭਾਈ ਲਛਮਣ ਦਾਸ ਨੇ ਹੱਥ ਵਿੱਚੋਂ ਹਥਿਆਰ ਛੱਡ ਦਿੱਤੇ, ਬੈਰਾਗੀ ਹੋ ਗਿਆ। ਤੁਸੀਂ ਸਮੁੱਚਾ ਜੀਵਨ ਪੜੋ, ਇੰਨਾ ਬੈਰਾਗ ਆ ਗਿਆ ਕਿ ਨਾ ਪ੍ਰਸ਼ਾਦ ਪਾਣੀ ਚੰਗਾ ਲੱਗਦਾ ਹੈ, ਨਾ ਰਾਤ ਨੂੰ ਸੁੱਖ ਦੀ ਨੀਂਦ ਆਉਂਦੀ ਆ। ਤੇ ਉਸ ਬੈਰਾਗੀ ਅਵਸਥਾ ਦੇ ਅੰਦਰ ਫਿਰ ਇੱਕ ਜੋਗੀ ਸਾਧੂ ਕਹਿ ਲਓ, ਬੈਰਾਗੀ ਪੁਰਸ਼ ਕਹਿ ਲਓ, ਜਿਹਦਾ ਨਾਮ ਸੀ ਜਾਨਕੀ ਪ੍ਰਸ਼ਾਦ। ਜਾਨਕੀ ਪ੍ਰਸ਼ਾਦ ਦਾ ਮਿਲਾਪ ਹੋਇਆ, ਜਾਨਕੀ ਪ੍ਰਸ਼ਾਦ ਦੀ ਸੰਗਤ ਕੀਤੀ। ਆਖਰ ਕੁਝ ਸਮਾਂ ਕੋਸ਼ਿਸ਼ ਕੀਤੀ ਵੀ ਇਹਦੀ ਸੰਗਤ ਕਰਕੇ ਜਿਹੜਾ ਪਾਪ ਮੇਰੇ ਹੱਥਾਂ ਤੋਂ ਹੋਇਆ, ਜਿਹੜਾ ਭਿਆਨਕ ਉਹ ਕਾਰਨਾਮਾ ਅੱਖਾਂ ਨੇ ਵੇਖਿਆ ਤੇ ਜਿਹਨੇ ਹਿਰਦੇ ਨੂੰ ਸੱਟ ਲਾਈਏ ਉਹ ਮਿਟ ਜਾਏ। ਪਰ ਬਹੁਤਾ ਸਮਾਂ ਜਾਨਕੀ ਪ੍ਰਸਾਦ ਦੀ ਸੰਗਤ ਕੀਤੀ, ਉਹਨੇ ਨਾਮ ਵੀ ਮਾਧੋ ਦਾਸ ਬੈਰਾਗੀ ਰੱਖ ਦਿੱਤਾ, ਪਰ ਅੰਦਰ ਨੂੰ ਟਿਕਾਓ ਨਾ ਆਇਆ। ਕਹਿੰਦੇ ਫਿਰ ਰਾਮ ਥੰਮਣ ਦਾ ਇੱਕ ਮੇਲਾ ਲੱਗਦਾ ਜਿੱਥੇ ਬੇਅੰਤ ਬੈਰਾਗੀ ਜੋਗੀ, ਬੇਅੰਤ ਤਰ੍ਹਾਂ ਦੇ ਸਾਧੂ ਆਉਂਦੇ ਨੇ।
ਰਾਮ ਥੰਮਣ ਤੇ ਵੇਲੇ ਤੇ ਜੋਗੀਆਂ ਦੀ ਬੈਰਾਗੀਆਂ ਦੀ ਚਰਚਾ ਚੱਲੀ। ਉਹਨਾਂ ਵਿੱਚੋਂ ਚਰਚਾ ਕਰਦਿਆਂ ਇੱਕ ਔਗੜ ਨਾਥ ਉਹਨੇ ਚਰਚਾ ਨੂੰ ਜਿੱਤ ਪ੍ਰਾਪਤ ਕੀਤੀ ਆ ਤੇ ਮਨ ਵਿੱਚ ਆਇਆ ਲਛਮਣ ਦਾਸ ਨਾ ਤੇਰਾ ਮਾਧੋ ਦਾਸ ਬੈਰਾਗੀ ਬਣ ਗਿਆ। 14 ਸਾਲ ਦੀ ਉਮਰ ਵਿੱਚ ਕੀਤਾ ਕਰਮ ਭੁੱਲਦਾ ਨਹੀਂ। ਮੈਨੂੰ ਇੰਜ ਪ੍ਰਤੀਤ ਹੁੰਦਾ ਵੀ ਜੇ ਔਗੜ ਨਾਥ ਦਾ ਚੇਲਾ ਬਣ ਜਾਵਾਂ ਸ਼ਾਇਦ ਟਿਕਾ ਆ ਜਾਏ। ਫਿਰ ਔਗੜ ਨਾਥ ਨੂੰ ਆਪਣਾ ਗੁਰੂ ਹੀ ਕਹਿ ਲਓ, ਧਾਰਨ ਕਰ ਲਿਆ, ਉਹਦਾ ਚੇਲਾ ਬਣ ਕੇ ਮਾਧੋ ਦਾਸ ਬੈਰਾਗੀ ਜੀਵਨ ਬਤੀਤ ਕਰਦਾ। ਹੁਣ ਔਗੜ ਨਾਥ ਹੈ ਜਿਹੜਾ, ਉਹ ਕਈ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ, ਕਈ ਤਰ੍ਹਾਂ ਦੀਆਂ ਕਰਾਮਾਤੀਆਂ ਉਹਦੀ ਬਿਰਤੀ ਆ, ਤੇ ਉਹਦੇ ਨਾਲ ਰਹਿ ਕੇ ਕਰਾਮਾਤਾਂ ਰਿਧੀਆਂ ਸਿੱਧੀਆਂ ਆਦਿਕ ਕੁਛ ਇਸ ਤਰ੍ਹਾਂ ਦੇ ਗੁਣ ਸਿੱਖੇ ਕਿ ਹੁਣ ਲੋਕਾਂ ਨੂੰ ਕਰਾਮਾਤ ਦਿਖਾ ਕੇ ਲੋਕਾਂ ਨੂੰ ਰਿਧੀਆਂ ਸਿੱਧੀਆਂ ਦੀ ਤਾਕਤ ਦੇ ਨਾਲ ਬਸ ਇਉਂ ਜਾਣੋ ਵੀ ਪਹਿਲਾਂ ਤੀਰ ਨਾਲ ਸ਼ਿਕਾਰ ਖੇਡਦਾ ਸੀ, ਹੁਣ ਕਰਾਮਾਤਾਂ ਨਾਲ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਹੈ। ਇੱਕ ਵੇਲਾ ਉਹ ਆਇਆ ਕਿ ਔਗੜ ਨਾਥ ਚੜ੍ਹਾਈ ਕਰ ਗਿਆ ਤੇ ਭਾਈ ਮਾਧੋ ਦਾਸ ਬੈਰਾਗੀ ਗੋਦਾਵਰੀ ਨਦੀ ਦੇ ਕੰਢੇ ਨਾਦੇੜ ਦੀ ਧਰਤੀ ਤੇ ਉੱਥੇ ਆਪਣਾ ਟਿਕਾਣਾ ਬਣਾ ਕੇ, ਡੇਰਾ ਬਣਾ ਕੇ ਤੇ ਉੱਥੇ ਰਹਿਣਾ ਸ਼ੁਰੂ ਕਰ ਲਿਆ। ਉੱਥੇ ਰਹਿ ਕੇ ਕਈ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਤਾਕਤਾਂ ਨਾਲ ਆਮ ਭੋਲੇ ਭਾਲੇ ਲੋਕਾਂ ਤੋਂ ਮੱਥਾ ਟਿਕਵਾਉਂਦੇ ਨੇ। ਸਮਾਂ ਗੁਜ਼ਰਦਾ ਜਾਂਦਾ। ਇੱਕ ਵੇਲਾ ਉਹ ਆਉਂਦਾ ਕਿ 10ਵੇਂ ਪਾਤਸ਼ਾਹ ਮਹਾਰਾਜ ਜਦੋਂ ਨਾਦੇੜ ਨੂੰ ਗਏ ਤੇ ਜਦੋਂ ਮਹਾਰਾਜ ਗੋਦਾਵਰੀ ਦੇ ਕੰਢੇ ਜਾ ਕੇ ਇਹਦੇ ਪਲੰਘ ਤੇ ਆਸਣ ਲਾਇਆ, ਇਹ ਤੁਸੀਂ ਇਤਿਹਾਸ ਵਿੱਚ ਪੜ੍ਹੋ, ਕਹਿੰਦੇ ਨੇ ਇਹਨੇ ਪਲੰਘ ਰੱਖਿਆ ਸੀ, ਪਹਿਲਾਂ ਆਏ ਗਏ ਮਹਾਤਮਾ ਸਾਧੂ ਨੂੰ ਬਿਠਾਉਣਾ, ਫਿਰ ਬਿਠਾਉਣ ਤੋਂ ਬਾਅਦ ਆਪਣੀ ਕਰਾਮਾਤ ਨਾਲ ਉਹਨੂੰ ਉਲਟਾ ਕੇ ਤੇ ਠਹਾਕੇ ਲਾ ਕੇ ਹੱਸਦਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਏ, ਇੱਕ ਪੁਸਤਕ ਹੈ ਦਾਸਤਾਨ ਸਿੱਖ ਸਲਤਨਤ ਢਾਡੀ ਤਰਲੋਚਨ ਸਿੰਘ ਭਮਦੀ ਦੀ ਲਿਖੀ, ਉਹਦੇ ਵਿੱਚ ਬੜਾ ਕੀਮਤੀ ਸ਼ਬਦ ਲਿਖਿਆ। ਕਹਿਣ ਲੱਗੇ ਜਦੋਂ ਗੁਰੂ ਕਲਗੀ ਧਰ ਮਹਾਰਾਜ ਇਹਦੇ ਪਲੰਘ ਤੇ ਬੈਠੇ, ਦੂਰੋਂ ਕ੍ਰੋਧਿਤ ਭਰਿਆ ਆਇਆ, ਆਪਣੀਆਂ ਕਰਾਮਾਤਾਂ ਦੇ ਰਿਧੀਆਂ ਸਿੱਧੀਆਂ ਦੇ ਤੀਰ ਚਲਾਉਂਦਾ, ਗੱਲ ਨਾ ਬਣੀ, ਆਖਰ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਬਹਿ ਗਿਆ। ਪਹਿਲਾਂ ਕਿਸੇ ਦਾ ਪਲੰਘ ਉਲਟਾ ਕੇ ਇਸ ਤਰ੍ਹਾਂ ਹੱਸਦਾ ਸੀ ਜਿਵੇਂ ਸ਼ਿਕਾਰੀ ਬੰਦਾ ਕਿਸੇ ਸ਼ਿਕਾਰ ਨੂੰ ਮਾਰ ਕੇ ਠਹਾ ਕੇ ਲਾਉਂਦਾ। ਹੁਣ ਅੱਜ 10ਵੇਂ ਪਾਤਸ਼ਾਹ ਆਏ, ਚਰਨਾਂ ਚ ਆ ਕੇ ਬਹਿ ਗਿਆ, ਇਹਨੇ ਸਤਿਗੁਰੂ ਦੀ ਮਹਿਮਾ ਸੁਣੀ ਸੀ ਤੇ ਹਜ਼ੂਰ ਦੀ ਪਛਾਣ ਕਰ ਲਈ। ਕਹਿਣ ਲੱਗਿਆ, ਪਾਤਸ਼ਾਹ ਆਪ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਹੋ? ਸਾਹਿਬ ਨੇ ਬਚਨ ਆਖਿਆ, ਹਾਂ ਤੂੰ ਦੱਸ ਤੂੰ ਕੌਣ? ਅੱਗੋਂ ਸ਼ਬਦ ਕਿਹਾ, ਮਹਾਰਾਜ ਮੈਂ ਬੰਦਾ। ਤੇ ਸਾਹਿਬ ਨੇ ਬਚਨ ਵਰਤਿਆ ਸੀ, ਜੇ ਤੂੰ ਬੰਦਾ ਹੈ ਤੇ ਕਿਹਦਾ ਬੰਦਾ? ਕਹਿਣ ਲੱਗਿਆ, ਤੇਰਾ ਬੰਦਾ। ਸਾਹਿਬ ਕਹਿਣ ਲੱਗੇ, ਫਿਰ ਬੰਦਿਆਂ ਵਾਲੇ ਕਰਮ ਕਰ। ਪੁੱਛਦਾ, ਮਹਾਰਾਜ ਬੰਦਿਆਂ ਵਾਲੇ ਕਰਮ ਕੀ ਨੇ? ਕਹਿਣ ਲੱਗੇ, ਬੰਦਿਆਂ ਵਾਲੇ ਕਰਮ ਪੁੱਛਣੇ ਆ। ਕਦੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪੁੱਛੀ, ਜੇ ਬੰਦਿਆਂ ਵਾਲੇ ਕਰਮ ਪੁੱਛਣੇ ਆ। ਕਦੀ ਚਮਕੌਰ ਦੀ ਗੜੀ ਨੂੰ ਪੁੱਛੀ ਕਿ ਕਿਵੇਂ ਚਮਕੌਰ ਦੀ ਗੜੀ ਅੰਦਰ 40 ਗੁਰੂ ਕੇ ਸਿੱਖਾਂ ਨੇ 10 ਲੱਖ ਦਾ ਮੁਕਾਬਲਾ ਕੀਤਾ। ਜੇ ਬੰਦਿਆਂ ਵਾਲੇ ਕਰਮ ਪੁੱਛਣੇ ਆ ਤੇ ਇੱਕ ਕੰਮ ਕਰੀ, ਕਦੀ ਸਰਹੰਦ ਦੀਆਂ ਨੀਆਂ ਨੂੰ ਪੁੱਛੀ ਉੱਥੇ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਜ਼ੁਲਮ ਦੇ ਵਿਰੁੱਧ ਸਿਦਕ ਨਾਲ ਸ਼ਹਾਦਤ ਦਾ ਜਾਮ ਪੀਤਾ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਗਿਆ। ਗੁਰੂ ਚਰਨਾਂ ਵਿੱਚ ਰਹਿ ਕੇ ਸਮੁੱਚਾ ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਦੀ ਬਾਣੀ ਪੜ੍ਹੀ ਵਿਚਾਰੀ, ਤੇ ਇੱਥੋਂ ਤੱਕ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਮਾਧੋ ਦਾਸ ਬੈਰਾਗੀ ਗੁਰਬਖਸ਼ ਸਿੰਘ ਬਣਿਆ। ਉਂਜ ਇਹਦਾ ਨਾਮ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਕਿਹਾ ਸੀ, ਪਰ ਅੰਮ੍ਰਿਤ ਦੀ ਦਾਤ ਲੈ ਕੇ ਗੁਰਬਖਸ਼ ਸਿੰਘ ਬਣਿਆ। ਫਿਰ ਇੱਕ ਵੇਲਾ ਆਉਂਦਾ, ਮੈਂ ਤੁਹਾਨੂੰ ਸੰਖੇਪ ਕਹਾਂ ਗੁਰਮੁਖੋ, ਜਿਹਨੇ ਗੁਰੂ ਦੀ ਬਖਸ਼ਿਸ਼ ਦਾ ਸ਼ਿੰਗਾਰ ਕੀਤਾ ਹੈ। ਮਹਾਰਾਜ ਜੀ ਨੇ ਪਹਿਲਾਂ ਗੱਲ ਬਹਾਦਰ ਸ਼ਾਹ ਨਾਲ ਚੱਲਦੀ ਸੀ, ਬਹਾਦਰ ਸ਼ਾਹ ਨੂੰ ਰਾਜ ਭਾਗ ਲੈ ਕੇ ਦਿੱਤਾ ਸੀ। ਬਹਾਦਰ ਸ਼ਾਹ ਜਦੋਂ ਡਰਦਿਆਂ ਮਾਰਿਆਂ ਮੁਕਰਿਆ, ਮਹਾਰਾਜ ਜੀ ਦੇ ਚਰਨਾਂ ਤੇ ਧਿਆ, ਮਹਾਰਾਜ ਮੈਨੂੰ ਸਮਾਂ ਦਿਓ, ਹੁਣੇ ਮੈਂ ਵਜ਼ੀਰ ਖਾਂ ਵਰਗਿਆਂ ਨੂੰ, ਸੁੱਚਾ ਨੰਦ ਵਰਗਿਆਂ ਨੂੰ ਸਜਾਵਾਂ ਨਹੀਂ ਦੇ ਸਕਦਾ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ,
ਬੰਦਾ ਸਿੰਘ ਬਹਾਦਰ ਨੂੰ 1708 ਈਸਵੀ ਨੂੰ ਨਾਦੇੜ ਦੀ ਧਰਤੀ ਤੋਂ ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ, 5 ਤੀਰ ਤੇ 5 ਸਿੱਖ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਰਣ ਸਿੰਘ, ਭਾਈ ਫਤਿਹ ਸਿੰਘ, 5 ਸਿੱਖ ਦੇ ਕੇ, 5 ਤੀਰ ਦੇ ਕੇ, ਨਗਾਰਾ ਤੇ ਨਿਸ਼ਾਨ ਦੇ ਕੇ, ਥਾਪੜਾ ਦੇ ਕੇ ਤੋਰਿਆ ਬੰਦਾ ਸਿੰਘ ਬਹਾਦਰ ਜੀ। ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਜ਼ੁਲਮ ਕਰਨ ਵਾਲਿਆਂ ਨੂੰ ਬਣਦੀਆਂ ਸਜਾਵਾਂ ਦੇਣੀਆਂ ਨੇ। ਆਪ ਜੀ ਨੂੰ ਪਤਾ, ਫਿਰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦੇ ਨੇ। ਗੁਰਮੁਖੋ, ਇੱਥੇ ਆ ਕੇ ਆਪ ਜੀ ਨੂੰ ਪਤਾ, ਉਹਨਾਂ ਸੋਨੀਪਤ, ਪਾਣੀਪਤ, ਫਿਰ ਸੰਢੌਰਾ, ਜਿੱਥੇ ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ, ਉਹਨੂੰ ਬਣਦੀਆਂ ਸਜਾਵਾਂ ਸਮਾਣੇ ਦੀ ਧਰਤੀ ਤੇ। ਉੱਥੋਂ ਦੇ ਸ਼ਾਸਲ ਬੇਗ, ਵਾਸਲ ਬੇਗ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂ ਉਦੀਨ ਹੁਸੈਨ ਖਾਂ ਵਰਗੇ ਸਾਰਿਆਂ ਨੂੰ ਸਜਾਵਾਂ ਦਿੰਦਿਆਂ ਆਖਰ ਚੱਪੜ ਚਿੜੀ ਦੇ ਮੈਦਾਨ ਅੰਦਰ ਵਜ਼ੀਰ ਖਾਂ ਨਾਲ ਦੋ ਹੱਥ ਕੀਤੇ। ਉੱਥੇ ਵਜ਼ੀਰ ਖਾਂ ਸੁੱਚੇ ਨੰਦ ਵਰਗਿਆਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ, ਬਣਦੀਆਂ ਸਜਾਵਾਂ ਦਿੱਤੀਆਂ, ਆਖਰ ਸਿੱਖ ਰਾਜ ਕਾਇਮ ਕੀਤਾ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਸਿੱਕਾ ਚਲਾਇਆ। ਗੁਰਮੁਖੋ, ਕਿਲਿਆਂ ਦੀ ਉਸਾਰੀ ਕਰਵਾਈ। ਵਕਤ ਗੁਜ਼ਰਦਾ ਗਿਆ, ਆਪਾਂ ਸ਼ਹਾਦਤ ਵਾਲੇ ਪਾਸੇ ਆਈਏ। ਆਖਰ ਇੱਕ ਵੇਲਾ ਉਹ ਵੀ ਬਣਦਾ ਹੈ ਕਿ 1715 ਦਸੰਬਰ ਮਹੀਨੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ 894 ਗੁਰਸਿੱਖਾਂ ਦੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਉਦੋਂ ਦਿੱਲੀ ਦਾ ਹੁਕਮਰਾਨ ਬਦਲਦਾ, ਫਰਕਸ਼ਿਰ ਬਹਿੰਦਾ ਤੇ ਪਹਿਲਾਂ 7-8 ਮਹੀਨੇ ਦਾ ਘੇਰਾ ਰਿਹਾ। ਘੇਰੇ ਦੇ ਅੰਦਰ ਸਿੰਘ ਵੀ ਬਾਹਰ ਆ ਕੇ ਇਹਨਾਂ ਮੁਗਲਾਂ ਨਾਲ ਜੰਗ ਲੜਦੇ ਆ ਤੇ ਉੱਥੇ ਕਈ ਹਜ਼ਾਰ ਸਿੱਖਾਂ ਦੀਆਂ ਸ਼ਹਾਦਤਾਂ ਵੀ ਹੋਈਆਂ। ਆਖਰ ਰਾਸ਼ਨ ਪਾਣੀ ਮੁੱਕਿਆ, ਅੰਦਰ ਕੁਝ ਖਾਣ ਪੀਣ ਪਹਿਨਣ ਨੂੰ ਨਾ ਬਚਿਆ ਤੇ ਇੱਕ ਵੇਲਾ ਆਇਆ ਕਿ 794 ਸਿੱਖਾਂ ਸਮੇਤ ਇੱਥੋਂ ਗੁਰਦਾਸ ਨੰਗਲ ਦੀ ਗੜੀ, ਇਹ ਗੁਰਦਾਸਪੁਰ ਤੋਂ 6 ਮੀਲ ਹੈ, ਤੇ ਉੱਥੋਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਕੁਝ ਸਿੱਖਾਂ ਨੂੰ ਸ਼ਹੀਦ ਕੀਤਾ, ਜਿਹੜੇ ਉਹਨਾਂ ਦੇ ਸਿਰ ਕੱਟ ਕੇ ਤੇ ਉਹਨਾਂ ਦੇ ਸਿਰਾਂ ਦੇ ਗੱਡੇ ਲੱਦੇ ਨੇ, ਤੇ ਜ਼ਾਲਮ ਫਿਰ ਦਿੱਲੀ ਲੈ ਕੇ ਗਏ। ਦਿੱਲੀ ਪਹਿਲਾਂ ਕੈਦ ਖਾਨੇ ਵਿੱਚ ਰੱਖਿਆ। ਆਖਿਰ 5-6 ਮਹੀਨਿਆਂ ਤੋਂ ਬਾਅਦ ਮਈ ਤੇ ਜੂਨ ਅੰਦਰ ਫਰਕਸ਼ੀਅਰ 5-5 ਸਿੱਖਾਂ ਦਾ ਜਥਾ ਬਾਹਰ ਕੱਢਦਾ ਤੇ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਦਿੰਦਾ ਹੈ, ਕਦੀ ਉਹਨਾਂ ਨੂੰ ਮੌਤ ਦਾ ਭੈ ਦਿੰਦਾ ਹੈ। ਆਖਰ ਜਦੋਂ ਸਿੱਖ ਸਿਦਕ ਨਹੀਂ ਹਾਰਦੇ, ਧਰਮ ਤੋਂ ਡੋਲਦੇ ਨਹੀਂ ਤੇ ਵੱਖ ਵੱਖ ਢੰਗਾਂ ਨਾਲ ਸ਼ਹੀਦ ਕਰਦਾ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੇਖੋ। ਇਤਿਹਾਸ ਕਹਿੰਦਾ ਹੈ ਕਿ ਉੱਥੇ ਸਾਹਮਣੇ ਕੁਰਸੀ ਡਾ ਕੇ ਫਰਕਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ, ਤੇਰੀ ਮੌਤ ਐਵੇਂ ਨਹੀਂ ਚਾਹੀਦੀ ਆਮ ਸਿੱਖਾਂ ਵਰਗੀ, ਤੂੰ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਬੜਾ ਆਸ਼ ਕਰਿਆ, ਦੱਸ ਮੈਂ ਤੈਨੂੰ ਕਿਹੋ ਦੀ ਮੌਤ ਦੇਵਾਂ। ਇਤਿਹਾਸ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਮੇਰਾ ਗੁਰੂ ਕਹਿੰਦਾ ਜਿਹਾ ਬੀਜੈ ਸੋ ਨੁਣੈ, ਕਰਮਾ ਸੰਧਰਾ ਖੇਤ, ਜੇ ਦੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਹ ਜੀ ਮੌਤ ਦੇ, ਮੈਨੂੰ ਕੋਈ ਭੈ ਨਹੀਂ। ਲਾਲਚ ਦਿੱਤੇ, ਡਰਾਵੇ ਦਿੱਤੇ, ਗੱਲ ਨਾ ਬਣੀ। ਆਖਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦਾ 4 ਸਾਲ ਦਾ ਪੁੱਤਰ ਲੈ ਕੇ ਆਏ, ਜਿਹਦਾ ਨਾਮ ਸੀ ਭਾਈ ਅਜੈ ਸਿੰਘ। ਇਹ ਫਰਕਸ਼ੀਰ ਨੇ ਕਿਹਾ, ਤੇਰੇ ਜੀਵਨ ਦੇ ਅੰਦਰ ਬੱਚਿਆਂ ਦੀ ਕਹਾਣੀ ਨੇ ਬੜੀ ਤਬਦੀਲੀ ਪੈਦਾ ਕੀਤੀ ਆ। ਇੱਕ ਵਾਰੀ 14 ਸਾਲ ਦੀ ਉਮਰ ਵਿੱਚ ਤੂੰ ਮਿਰਗੀ ਦੇ ਬੱਚਿਆਂ ਨੂੰ ਵੇਖ ਕੇ ਹਥਿਆਰ ਸੁੱਟਦੇ, ਫਿਰ ਕਦੀ ਗੁਰੂ ਕਲਗੀਧਰ ਜੀ ਦੇ ਸਾਹਿਬਜ਼ਾਦਿਆਂ ਦੀ ਗਾਥਾ ਸੁਣ ਕੇ ਤੂੰ ਸ਼ਸਤਰ ਚੁੱਕ ਲੈਂਦਾ। ਅੱਜ ਮੈਂ ਤੇਰੇ ਸਾਹਮਣੇ ਕਿਸੇ ਹੋਰ ਦੇ ਨਹੀਂ, ਤੇਰਾ ਹੀ ਬੱਚਾ ਤੇਰੇ ਸਾਹਮਣੇ ਲਿਆ ਕੇ, ਤੇ ਮੈਂ ਚਾਹੁੰਦਾ ਹੈ ਵੀ ਤੂੰ ਧਰਮ ਤੋਂ ਡੋਲ ਜਾਵੇਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦਾ ਪੁੱਤ ਸ਼ਹੀਦ ਕੀਤਾ ਗਿਆ।
ਉਹਦੀਆਂ ਆਂਦਰਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਇਆ, ਕਲੇਜਾ ਕੱਢ ਕੇ ਬਾਬੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ। ਪਰ ਉਹ ਬਾਣੀ ਪੜ੍ਹਨ ਵਾਲਾ, ਗੁਰੂ ਚਰਨਾਂ ਵਿੱਚ ਪ੍ਰੀਤ ਰੱਖਣ ਵਾਲਾ, ਗੁਰੂ ਦੀ ਰਜ਼ਾ ਤੇ ਭਾਣੇ ਵਿੱਚ ਬਿਲਕੁਲ ਅਡੋਲ ਬੈਠਾ, ਆਖਿਰ ਇਹੋ ਜਿਹਾ ਵਕਤ ਬਣਾਇਆ ਜ਼ਾਲਮਾਂ ਨੇ ਕਿ ਦੋਨੋਂ ਹੱਥ ਕੱਟੇ, ਦੋਨੋਂ ਪੈਰ ਕੱਟੇ ਤੇ ਸਰੀਰ ਵਿੱਚ ਦੀ ਗਰਮ ਸ਼ੀਖਾਂ ਲਗਾਈਆਂ, ਆਖਰ ਸੱਜੀ ਅੱਖ ਕੱਢੀ, ਖੱਬੀ ਅੱਖ ਕੱਢੀ, ਕਈ ਤਰ੍ਹਾਂ ਦੇ ਤਸੀਹੇ ਦੇ ਕੇ ਆਪਣੇ ਭਾਣੇ ਉਸ ਮਹਾਨ ਸੂਰਮੇ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਪਰ ਬਾਬਾ ਸਾਹਿਬ ਨੇ ਆਪਣਾ ਸਿਦਕ ਨਹੀਂ ਡੁਲਾਇਆ। ਮੈਂ ਬੇਨਤੀ ਕਹਿ ਰਿਹਾ, ਗੁਰਮੁਖੋ, ਇਹ ਸ਼ਹਾਦਤ ਹੋਈ ਜੂਨ ਮਹੀਨੇ ਤੇ 1716 ਈਸਵੀ ਦੇ ਅੰਦਰ। ਅੱਜ ਉਸ ਰੱਬੀ ਪੁਰਖ ਦਾ ਸ਼ਹੀਦੀ ਦਿਹਾੜਾ ਹੈ, ਤਾਂ ਕਰਕੇ ਜੋ ਅੰਮ੍ਰਿਤ ਬਾਣੀ ਵਿੱਚ ਬਚਨ ਕੀਰਤਨ ਦੇ ਰੂਪ ਵਿੱਚ ਵੀ ਪੜ੍ਹੇ ਜਾ ਰਹੇ ਸਨ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤੋਂ ਆਓ ਹਮਾਰੇ ਪਾਸ, ਜਾਂ ਬਚਨ ਪੜ੍ਹੇ ਜਾ ਰਹੇ ਸਨ ਸ਼ਬਦ ਬਾਣੀ ਦੇ, ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾ ਨਾ ਕੀਜੈ। ਇਹ ਅੰਮ੍ਰਿਤ ਬੋਲ ਜਿਹੜੇ ਬਾਣੀ ਵਿੱਚ ਦਰਜ ਨੇ, ਇਹਨਾਂ ਅੰਮ੍ਰਿਤ ਬੋਲਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੀ ਕਿਰਪਾ ਦਾ ਸਦਕਾ ਆਪਣੇ ਜੀਵਨ ਵਿੱਚ ਕਮਾਇਆ ਹੈ। ਮੈਂ ਬੇਨਤੀ ਕਹਿ ਰਿਹਾ, ਜਿਹੜਾ ਭਾਈ ਗੁਰਦਾਸ ਸਾਹਿਬ ਜੀ ਦਾ ਸਵੱਈਆ, ਜਿਹਦੇ ਵਿੱਚ ਭਾਈ ਸਾਹਿਬ ਜੀ, ਫਿਰ ਤੁਹਾਨੂੰ ਕਹਾਂ ਵੀ ਇੱਕ ਬਨਾਰਸ ਦੀ ਧਰਤੀ ਦੀ ਰਹਿਣ ਵਾਲੀ ਪਤਨੀ ਇਸਤਰੀ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਜਿਹੜਾ ਸ਼ਿੰਗਾਰ ਕਰਦੀ ਆ, ਉਹਦਾ ਵਿਸਤਾਰ ਦਿੱਤਾ ਭਾਈ ਸਾਹਿਬ ਨੇ। ਸ਼ਬਦ ਵਰਤੇ, ਕੱਕ ਹੀ ਦੇ ਮਾਂਗ ਉਰਝਾਏ ਸੁਰਝਾਏ ਕੇਸ, ਕੁੰਕਮ ਚੰਦਨ ਕੋ ਤਿਲਕ ਦੇ ਲਿਲਾਰ ਮੈਂ। ਕਹਿ ਲੱਗੇ ਜਿਵੇਂ ਇੱਕ ਇਸਤਰੀ ਆਪਣੇ ਕੇਸਾਂ ਉਲਝਿਆਂ ਹੋਇਆਂ ਨੂੰ ਕੰਘੀ ਨਾਲ ਸੁਲਝਾ ਕੇ, ਕੇਸਾਂ ਵਿੱਚ ਚੀਰ ਪਾ ਕੇ, ਮੱਥੇ ਤੇ ਚੰਦਨ ਤੇ ਕੇਸਰ ਦਾ ਟਿੱਕਾ ਲਾ ਕੇ ਆਪਣੇ ਜੀਵਨ ਦਾ ਸ਼ਿੰਗਾਰ ਕਰਦੀ ਹੈ, ਮੇਰਾ ਪਤੀ ਪਰਿਵਾਰ ਦੇਖ ਕੇ ਪ੍ਰਸੰਨ ਹੋ ਜਾਏ। ਦੂਜਾ ਬਚਨ ਵਰਤਿਆ, ਅੰਜਨ ਖੰਜਨ ਦ੍ਰਿਗ ਬੇਸਰ ਕਰਨ ਫੂਲ, ਬਾਰੀ ਸੀਸ ਫੂਲ ਦੇ ਤਮੋਲ ਮੁੱਖ ਦੁਆਰ ਮੈਂ। ਕਹਿਣ ਲੱਗੇ ਅੰਜਨ ਸੁਰਮਾ ਪਾਉਣਾ, ਖੰਜਨ ਦਾ ਅਰਥ ਮਮੋਲ ਨਾਮ ਦਾ ਪੰਛੀ, ਤੇ ਪੰਛੀ ਚੰਚਲ ਪੰਛੀ ਵਰਗੀਆਂ ਅੱਖਾਂ ਵਿੱਚ ਸੁਰਮਾ ਪਾਉਣਾ, ਬੇਸਰ ਕਰਨ ਫੂਲ ਤੇ ਆਪਣੇ ਨੱਕ ਦਾ ਨੱਥ ਰੂਪੀ ਗਹਿਣਾ, ਕੰਨਾਂ ਦੇ ਗਹਿਣੇ, ਤਮੋਲ ਮੁੱਖ ਦੁਆਰ ਮੈਂ, ਮੁੱਖ ਵਿੱਚ ਪਾਣ ਚਬਾ ਕੇ ਨੱਕ ਤੇ ਕੰਨ ਦਾ ਗਹਿਣਾ ਪਾ ਕੇ, ਅੱਖਾਂ ਦਾ ਸੁਰਮਾ ਪਾ ਕੇ ਆਪਣੇ ਜੀਵਨ ਨੂੰ ਸ਼ਿੰਗਾਰਨਾ ਕਿ ਪਤੀ ਪਰਮਾਤਮਾ ਖੁਸ਼ ਹੋ ਜਾਏ। ਪਰ ਇੱਥੇ ਇਹਦੇ ਅੰਤਰੀਵ ਭਾਵ ਨੇ, ਸਿੱਖ ਹੈ ਜਿਹੜਾ ਉਹ ਗੁਰੂ ਦੇ ਸ਼ਬਦ ਦੀ ਟੇਕ ਲੈਂਦਾ, ਆਪਣੇ ਕੰਨਾਂ ਵਿੱਚ ਗੁਰੂ ਦਾ ਸ਼ਬਦ ਪਾਉਂਦਾ, ਉਹ ਮੁੱਖ ਤੋਂ, ਯਾਦ ਰੱਖੋ, ਪਾਨ ਨਹੀਂ ਚਬਾਉਂਦਾ, ਉਹ ਮੁੱਖ ਵਿੱਚੋਂ ਆਪਣੀ ਰਸਨਾ ਰਾਹੀਂ ਗੁਰੂ ਦੇ ਸ਼ਬਦ ਨੂੰ ਕਹਿੰਦਾ ਹੈ। ਉਹ ਮੱਥੇ ਤੇ ਗੁਰੂ ਦੀ ਨਾਮ ਰੂਪੀ ਬਖਸ਼ਿਸ਼ ਦੀ ਰਹਿਮਤ ਲੈਂਦਾ, ਉਹ ਆਪਣੇ ਜੀਵਨ ਨੂੰ ਗੁਰ ਸ਼ਬਦ ਨਾਲ ਅਗਿਆਨਤਾ ਮਿਟਾ ਕੇ, ਉਲਝਣ ਨੂੰ ਮਿਟਾ ਕੇ, ਸੁਲਝਾ ਕੇ ਤੇ ਗੁਰੂ ਦੇ ਦਿੱਤੇ ਅੰਮ੍ਰਿਤ ਬੋਲਾਂ ਰਾਹੀਂ ਆਪਣੇ ਜੀਵਨ ਦਾ ਚੰਗੇ ਗੁਣਾਂ ਦਾ ਸ਼ਿੰਗਾਰ ਕਰਦਾ। ਮੈਂ ਫਿਰ ਤੁਹਾਨੂੰ ਭਗਤ ਫਰੀਦ ਸਾਹਿਬ ਦੇ ਦੋ ਸਲੋਕ ਨੇ, ਇਹ ਜ਼ਰੂਰ ਚੇਤਾ ਰੱਖੋ ਜਦੋਂ ਸ਼ਿੰਗਾਰਾਂ ਦੀ ਗੱਲ ਚੱਲੇ। ਭਗਤ ਫਰੀਦ ਜੀ ਨੇ ਇੱਕ ਬਚਨ ਵਰਤਿਆ, ਕਹਿੰਦੇ ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਨੀਆਂ ਮੰਤ, ਕਵਨ ਸੋ ਬੇਸੋ ਹੋਂ ਕਰੀ, ਜਿੱਤ ਵਸ ਆਵੇ ਕੰਤ। ਇਹਦੇ ਅਰਥ ਕੀ ਨੇ? ਕਹਿੰਦੇ ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਧਾਰਨ ਕਰ ਲਵਾਂ, ਉਹ ਕਿਹੜਾ ਗੁਣ ਹੈ ਜਿਹਨੂੰ ਜੀਵਨ ਵਿੱਚ ਕਮਾਵਾਂ, ਤੇ ਉਹ ਕਿਹੜਾ ਸ਼੍ਰੋਮਣੀ ਮੰਤਰ ਹੈ ਜਿਹੜਾ ਰਸਨਾ ਤੂੰ ਬੋਲਾਂ ਤੇ ਮੈਂ ਇਹੋ ਜਿਹਾ ਸ਼ਿੰਗਾਰ ਕਰਾਂ ਕਿ ਜਿਹੜਾ ਪਤੀ ਪਰਮਾਤਮਾ ਨੂੰ ਚੰਗਾ ਲੱਗੇ। ਤੇ ਮਹਾਰਾਜ ਨੇ ਬਾਣੀ ਵਿੱਚ ਜਵਾਬ ਆਪ ਹੀ ਦਿੱਤਾ, ਕਹਿੰਦੇ ਭਾਈ ਨਿਵਣ ਸੋ ਅੱਖਰ
ਆਪਣੇ ਜੀਵਨ ਅੰਦਰ ਨਿਮਰਤਾ ਦਾ ਅੱਖਰ, ਨਿਮਰਤਾ ਦਾ ਗੁਣ ਧਾਰਨ ਕਰ ਲੈ, ਖਵਣ ਗੁਣ ਸਹਾਰਨ ਵਾਲੀ ਬਿਰਤੀ ਪੈਦਾ ਕਰ ਲੈ। ਤੀਜਾ ਬਚਨ ਵਰਤਿਆ, ਕਹਿੰਦੇ ਜਿਹਵਾ ਮਣੀਆਂ ਮੰਤ ਆਪਣੀ ਜ਼ੁਬਾਨ ਤੋਂ ਮਿੱਠਾ ਬੋਲਣਾ ਸ਼ੁਰੂ ਕਰ, ਚੰਗਾ ਸ਼ਬਦ ਬੋਲਣਾ ਸ਼ੁਰੂ ਕਰ, ਕੌੜਾ ਬੋਲਣਾ ਬੰਦ ਕਰ ਦੇ। ਜਦੋਂ ਤੂੰ ਨਿਮਰਤਾ ਦਾ ਅੱਖਰ ਧਾਰਨ ਕਰੇਗਾ, ਸਹਾਰਨ ਦੀ ਬਿਰਤੀ ਪੈਦਾ ਕਰੇਗਾ ਤੇ ਮਿੱਠ ਬੋਲਣਾ ਜ਼ੁਬਾਨ ਤੋਂ ਮਿੱਠੇ ਸ਼ਬਦ ਬੋਲੇਗਾ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਇਹੋ ਜਿਹਾ ਲਿਬਾਸ ਧਾਰਨ ਕਰੇਗਾ ਤੇਰਾ ਸੌ ਪਤੀ ਪਰਮਾਤਮਾ ਵਾਹਿਗੁਰੂ ਤੇਰੇ ਵਸ ਵਿੱਚ ਆ ਜਾਏਗਾ। ਗੁਰਮੁਖੋ ਬਾਣੀ ਵਿੱਚ ਇਹਨਾਂ ਸ਼ਬਦਾਂ ਦਾ ਵਿਸਤਾਰ ਨਾਲ ਵੀ ਜ਼ਿਕਰ ਕੀਤਾ ਤੇ ਗੁਰੂ ਇਤਿਹਾਸ ਵਿੱਚੋਂ ਵੀ ਮਿਲਦਾ। ਆਪ ਜੀ ਗੁਰੂ ਜੀ ਦੀ ਨਿਮਰਤਾ ਵੇਖਣੀ ਹੋਵੇ ਤੇ ਇਤਿਹਾਸ ਵਿੱਚੋਂ ਪੜ੍ਹੋ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਨੇ, ਭਾਈ ਦਾਤੂ ਆਉਂਦਾ ਤੇ ਸੰਗਤ ਦੇ ਸਾਹਮਣੇ ਭਾਈ ਦਾਤੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਤਖ਼ਤ ਤੇ ਬੈਠਿਆਂ ਨੂੰ ਕ੍ਰੋਧ ਧੋ ਕੇ ਲੱਤ ਮਾਰਦਾ ਤੇ ਅੱਗੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਿਮਰਤਾ। ਮਹਾਰਾਜ ਕਹਿਣ ਲੱਗੇ, ਐ ਦਾਤੂ ਇਹ ਤੇ ਬੁੱਢੜੇ ਹੱਡ ਨੇ, ਬਿਰਧ ਅਵਸਥਾ ਹੈ, ਕੋਈ ਫਰਕ ਨਹੀਂ ਪਿਆ, ਪਰ ਲਿਆ ਮੈਂ ਤੇਰਾ ਚਰਨ ਘੁੱਟ ਦਿਆਂ, ਤੇਰਾ ਕੋਮਲ ਚਰਨ ਹੈ। ਕਿੱਡੀ ਵੱਡੀ ਨਿਮਰਤਾ ਹੈ। ਤੁਸੀਂ ਗੁਰੂ ਨਾਨਕ ਸਾਹਿਬ ਦਾ ਬਾਣੀ 'ਚ ਇੱਕ ਬਚਨ ਪੜ੍ਹੋ, ਮੈਂ ਬੇਨਤੀ ਤੁਹਾਨੂੰ ਇਹ ਕਹਿ ਰਿਹਾ ਕਿ ਸਿੱਖ ਸ਼ਿੰਗਾਰ ਕਰਦਾ ਚੰਗੇ ਗੁਣਾਂ ਦਾ, ਸਿੱਖ ਸ਼ਿੰਗਾਰ ਕਰਦਾ ਨਿਮਰਤਾ, ਮਿੱਠ ਬੋਲੜਾ ਬਣਨਾ, ਅੰਮ੍ਰਿਤ ਬਾਣੀ ਪੜ੍ਹਨੀ, ਚੰਗਾ ਸੁਣਨਾ, ਚੰਗਾ ਬੋਲਣਾ, ਚੰਗੇ ਕਰਮ ਕਰਨੇ, ਸ਼ਿੰਗਾਰ ਨੇ ਸਿੱਖ ਦੇ। ਆਪ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ ਬਾਣੀ ਅੰਦਰ ਤੇ ਮਹਾਰਾਜ ਬਾਣੀ ਵਿੱਚ ਖੁਦ ਇਹ ਬਚਨ ਕਹਿ ਦੇਣਗੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਮਹਾਰਾਜ ਜੀ ਦਾ, ਮਹਾਰਾਜ ਦੀ ਕਿੱਡੀ ਵੱਡੀ ਨਿਮਰਤਾ ਹੋਵੇਗੀ। ਕਹਿੰਦੇ ਇੱਕ ਗਲੀ ਵਿੱਚ ਬਾਹਰੋਂ ਇੱਕ ਕੂਕਰ ਆ ਗਿਆ, ਬਾਹਰੋਂ ਕੂਕਰ ਆ ਕੇ ਇੱਕ ਗਲੀ ਵਿੱਚ ਬੋਲਦਾ ਭੌਂਕਦਾ ਤੇ ਇੱਕ ਗਲੀ ਦੇ ਜਿਹੜੇ ਪੰਜ ਚਾਰ ਕੁੱਤੇ ਨੇ ਜਿਹੜੇ ਇਕੱਠੇ ਰਹਿੰਦੇ ਨੇ ਉਹ ਰਲ ਕੇ ਆਏ ਤੇ ਰਲ ਕੇ ਆਏ ਤੇ ਬਾਹਰੋਂ ਜਿਹੜਾ ਬੇਗਾਨਾ ਕੁੱਤਾ ਆਇਆ ਦੂਜੀ ਗਲੀ ਦਾ ਕਹਿ ਲਓ, ਦੂਜੇ ਪਿੰਡ ਦਾ ਕਹਿ ਲਓ, ਉਹਨੂੰ ਰਲ ਕੇ ਭੌਂਕਦੇ ਨੇ। ਹੁਣ ਇੱਕ ਪਾਸੇ ਇੱਕ ਗਲੀ ਦੇ ਪੰਜ ਚਾਰ ਕੂਕਰ ਰਲ ਕੇ ਭੌਂਕਦੇ ਆ, ਇੱਕ ਪਾਸੇ ਬਾਹਰੋਂ ਬੇਗਾਨਾ ਆਇਆ ਕੁੱਤਾ ਭੌਂਕਦਾ ਤੇ ਬਾਹਰੋਂ ਆਇਆ ਕੂਕਰ ਇਹ ਤਾਂ ਕਰਕੇ ਨਹੀਂ ਭੌਂਕਦਾ ਵੀ ਮੈਂ ਪੰਜਾਂ ਚਾਰਾਂ ਨੂੰ ਖਾ ਜਾਵਾਂਗਾ, ਉਹ ਤਾਂ ਬੋਲਦਾ ਆਪਣੀ ਬੋਲੀ ਅੰਦਰ ਤਾਂ ਭੌਂਕਦਾ ਕਿ ਮੈਂ ਇਹਨਾਂ ਤੋਂ ਆਪਣਾ ਆਪ ਬਚਾ ਲਵਾਂ, ਤਾਂ ਹੀ ਭੌਂਕਦਾ ਨਾ। ਤੇ ਮਹਾਰਾਜ ਨੂੰ ਬਾਣੀ ਵਿੱਚ ਇੱਕ ਬਚਨ ਵਰਤਿਆ ਸਤਿਗੁਰੂ ਨੇ, ਜਦੋਂ ਸਿੱਖਾਂ ਕਿਹਾ ਮਹਾਰਾਜ ਤੁਸੀਂ ਬੜਾ ਮਨੁੱਖਤਾ ਤੇ ਪਰਉਪਕਾਰ ਕੀਤਾ, ਤੁਸੀਂ ਮਨੁੱਖਤਾ ਨੂੰ ਬੜਾ ਉਪਦੇਸ਼ ਵੰਡਿਆ, ਸ਼ਬਦ ਨਾਲ ਜੋੜਿਆ। ਮਹਾਰਾਜ ਨੇ ਇੱਕ ਬਚਨ ਆਪਣੇ ਲਈ ਵਰਤਿਆ ਬਾਣੀ ਅੰਦਰ, ਕਹਿਣ ਲੱਗੇ ਮੇਰਾ ਤੇ ਹਾਲ ਉਹ ਬੇਗਾਨੇ ਕੂਕਰ ਦੀ ਤਰ੍ਹਾਂ, ਮੈਂ ਤੇ ਰੱਬ ਦੇ ਗੁਣ ਤਾਂ ਗਾਉਣਾ ਕਿ ਮੇਰਾ ਆਪਣਾ ਆਪ ਬਚ ਜਾਏ। ਇਹ ਬਾਣੀ 'ਚ ਲਿਖਿਆ ਸ਼ਬਦ ਹੈ। ਕਿੱਡੀ ਵੱਡੀ ਨਿਮਰਤਾ, ਏਤੇ ਕੂਕਰ ਹੋ ਬੇਗਾਨਾ ਭੌਂਕਾਂ ਇਸ ਤਨ ਤਾਈ। ਮੈਂ ਬੇਨਤੀ ਕਹਿ ਰਿਹਾ ਕਿ ਭਾਈ ਗੁਰਦਾਸ ਸਾਹਿਬ ਜਿਹੜਾ ਬਚਨ ਵਰਤ ਰਹੇ ਆ, ਕਹਿਣ ਲੱਗੇ ਜਿਹੜਾ ਸਿੱਖ ਹੈ, ਸਿੱਖ ਆਪਣੇ ਜੀਵਨ ਅੰਦਰ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਗਿਆਨ ਦਾ ਸੁਰਮਾ ਨੇਤਰਾਂ ਵਿੱਚ ਪਾਉਂਦਾ, ਅਗਿਆਨ ਤਾਂ ਮਿਟ ਜਾਏ। ਇਸਤਰੀ ਸ਼ਿੰਗਾਰ ਕਰਦੀ ਆ ਸੁਰਮਾ ਪਾ ਕੇ ਕਿ ਪਤੀ ਪਰਿਵਾਰ ਨੂੰ ਭਾ ਜਾਵਾਂ, ਸਿੱਖ ਗੁਰੂ ਦੇ ਸ਼ਬਦ ਦੇ ਗਿਆਨ ਦਾ ਸੁਰਮਾ ਪਾ ਕੇ ਅੰਦਰ ਦੀ ਅਗਿਆਨਤਾ ਮਿਟਾਉਂਦਾ। ਆ ਇੱਕ ਬਚਨ ਆਪ ਜੀ ਗੁਰੂ ਅਮਰਦਾਸ ਜੀ ਦਾ ਪੜ੍ਹਦੇ ਹੋ ਬਾਣੀ ਅੰਦਰ, ਉਹ ਸ਼ਬਦ ਆਉਂਦਾ ਵੀ ਜਦੋਂ ਸਿੱਖ ਗੁਰੂ ਚਰਨਾਂ ਵਿੱਚ ਆਉਂਦਾ ਨਾ ਤੇ ਸਿੱਖ ਤੇ ਤਿੰਨ ਬਖਸ਼ਿਸ਼ਾਂ ਗੁਰੂ ਸਭ ਤੋਂ ਪਹਿਲਾਂ ਵਰਤਾਉਂਦਾ। ਉਹ ਤਿੰਨ ਕੀ? ਕਹਿੰਦੇ ਕਰ ਕਿਰਪਾ ਕਿਲ ਬਿਖ ਕੱਟੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸੁਵਾਰਿਆ। ਜਦੋਂ ਸਿੱਖ ਸ਼ਰਧਾ ਨਾਲ ਗੁਰੂ ਚਰਨਾਂ 'ਚ ਆਇਆ, ਗੁਰੂ ਜੀ ਨੇ ਤਿੰਨ ਬਖਸ਼ਿਸ਼ਾਂ ਵਰਤਾਈਆਂ।
ਪਹਿਲੀ ਬਖਸ਼ਿਸ਼ ਕਰ ਕਿਰਪਾ ਕਿਲਬਿਕ ਕੱਟੇ। ਕਿਲਬਿਕ ਦਾ ਅਰਥ ਹੁੰਦਾ ਹੈ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ। ਗੁਰੂ ਰਹਿਮਤ ਕਰਦਾ ਹੈ ਸਿੱਖ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ ਕੱਟ ਕੇ ਰੱਖ ਦਿੰਦਾ। ਪਹਿਲੀ ਗੱਲ ਕਰ ਕਿਰਪਾ ਕਿਲਬਿਕ ਕੱਟੇ। ਦੂਜਾ ਵਚਨ ਵਰਤਿਆ ਗਿਆਨ ਅੰਜਨ ਸਾਰਿਆ। ਅੰਜਨ ਦਾ ਅਰਥ ਹੁੰਦਾ ਸੁਰਮਾ ਤੇ ਗੁਰੂ ਸਿੱਖ ਦੇ ਜੀਵਨ ਦੀ ਅਗਿਆਨਤਾ ਮਿਟਾ ਕੇ ਤੇ ਸ਼ਬਦ ਰਾਹੀਂ ਗਿਆਨ ਦਾ ਸੁਰਮਾ ਸਿੱਖ ਦੇ ਨੇਤਰਾਂ ਵਿੱਚ ਪਾ ਦਿੰਦਾ। ਭਾਵ ਸਿੱਖ ਨੂੰ ਅਗਿਆਨੀ ਨਹੀਂ ਰਹਿਣ ਦਿੰਦਾ, ਗਿਆਨ ਦਾ ਸੁਰਮਾ ਪਾਉਂਦਾ। ਗਿਆਨ ਅੰਜਨ ਸਾਰਿਆ। ਅੱਗੇ ਬਚਨ ਵਰਤਿਆ ਅੰਦਰੋਂ ਜਿਨਕਾ ਮੋਹ ਟੁੱਟਾ। ਅੰਦਰੋਂ ਵਿਕਾਰਾਂ ਨਾਲੋਂ ਮੋਹ ਤੋੜ ਕੇ, ਮੋਹ ਮਾਇਆ ਮਮਤਾ ਨਾਲੋਂ ਤੋੜ ਕੇ ਅੰਦਰੋਂ ਜਿਨਕਾ ਮੋਹ ਟੁੱਟਾ। ਤਿੰਨ ਕਾ ਸ਼ਬਦ ਸੱਚੈ ਸਵਾਰਿਆ ਤੇ ਸ਼ਬਦ ਨਾਲ ਜੋੜ ਕੇ ਸਿੱਖ ਦੇ ਜੀਵਨ ਨੂੰ ਗੁਰੂ ਸ਼ਿੰਗਾਰ ਦਿੰਦਾ ਹੈ। ਮੈਂ ਬੇਨਤੀ ਫਿਰ ਕਰਾਂ, ਭਾਈ ਗੁਰਦਾਸ ਸਾਹਿਬ ਜੀ ਇੱਥੇ ਦੁਨਿਆਵੀ ਪਤਨੀ ਦਾ ਉਦਾਹਰਣ ਦੇ ਕੇ ਸੌ ਪਤੀ ਪਰਮਾਤਮਾ ਨੂੰ ਕਿਵੇਂ ਖੁਸ਼ ਕਰਨਾ, ਉਹਦੀਆਂ ਬਖਸ਼ਿਸ਼ਾਂ ਕਿਵੇਂ ਲੈਣੀਆਂ, ਇਹ ਉਪਦੇਸ਼ ਦੇ ਰਹੇ ਨੇ। ਇੱਥੇ ਫਿਰ ਤੀਜੀ ਪੰਕਤੀ ਆ ਜੀ, ਇਹ ਇੱਕ ਬਿੱਤ ਸਵਈਏ ਦੀ, ਇਹਦੇ ਵੀ ਅਰਥਾਂ ਵੱਲ ਧਿਆਨ ਦਿਓ। ਕਹਿੰਦੇ ਕੰਠ ਸਰੀ ਕਪੋਤ ਮਰਕਤ ਔ ਮੁਕਤਾ ਹਲ। ਸ਼ਬਦ ਮਹਿੰਗੇ ਨੇ ਇੱਥੇ। ਕੰਠ ਸਰੀ, ਕੰਠ ਦਾ ਇੱਥੇ ਅਰਥ ਹੈ ਗਲੇ ਦਾ ਹਾਰ। ਕੰਠ ਸਰੀ, ਇੱਕ ਇਸਤਰੀ ਗਲੇ ਦਾ ਹਾਰ ਪਾਉਂਦੀ ਆ। ਕੰਠ ਸਰੀ ਕਪੋਤ, ਕਪੋਤ ਬੋਲਦੇ ਨੇ ਕੰਛੀ ਨੂੰ। ਇੱਕ ਹੁੰਦਾ ਗਲੇ ਦਾ ਹਾਰ, ਇੱਕ ਗਲੇ ਵਿੱਚ ਪਾਉਂਦੇ ਨੇ ਛੋਟੇ ਆਕਾਰ ਦੀ ਕੰਛੀ। ਇੱਥੇ ਸ਼ਬਦ ਵਰਤਿਆ ਕੰਠ ਸਰੀ ਗਲੇ ਦਾ ਹਾਰ, ਕਪੋਤ ਗਲ ਦੀ ਕੰਛੀ ਤੇ ਮਰਕਤ, ਮਰਕਤ ਦਾ ਅਰਥ ਹੈ ਹਰੇ ਰੰਗ ਦੀ ਮਣੀ। ਔ ਮੁਕਤਾਹਲ, ਮੁਕਤਾਹਲ ਦਾ ਅਰਥ ਹੈ ਸੁੱਚੇ ਮੋਤੀਆਂ ਦਾ ਹਾਰ। ਫਿਰ ਅੱਗੇ ਬਚਨ ਵਰਤਿਆ ਕਹਿੰਦੇ ਵਰਨ ਵਰਨ ਫੂਲ। ਵਰਨ ਵਰਨ ਦਾ ਅਰਥ ਹੈ ਰੰਗ ਬਿਰੰਗੇ ਫੁੱਲ। ਸੋਭਾ ਔਰ ਹਾਰ, ਮੈਂ ਇੱਕ ਰੰਗ ਬਿਰੰਗੇ ਫੁੱਲਾਂ ਦਾ ਹਾਰ ਆਪਣੇ ਗਲੇ ਵਿੱਚ ਪਾਇਆ। ਹੁਣ ਇਹ ਸ਼ਬਦ ਕੀ ਕਹਿ ਰਹੇ ਨੇ? ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਬਨਾਰਸ ਦੀ ਧਰਤੀ, ਉੱਥੇ ਰਹਿਣ ਵਾਲੀਆਂ ਇਸਤਰੀਆਂ ਜਦੋਂ ਸ਼ਿੰਗਾਰ ਕਰਦੀਆਂ ਫਿਰ ਉਹ ਆਪਣੇ ਗਲੇ ਦਾ ਹਾਰ, ਗਲੇ ਅੰਦਰ ਕੰਚੀ, ਮੋਤੀਆਂ ਦੀ ਮਾਲਾ ਤੇ ਇਸ ਤੋਂ ਇਲਾਵਾ ਰੰਗ ਬਿਰੰਗੇ ਫੁੱਲਾਂ ਦਾ ਹਾਰ ਪਾ ਕੇ ਆਪਣੇ ਜੀਵਨ ਨੂੰ ਸ਼ਿੰਗਾਰਦੀਆਂ ਨੇ। ਹੁਣ ਇਹਦੇ ਅੰਤਰੀਬ ਭਾਵ ਨੇ, ਸਿੱਖ ਆਪਣੇ ਜੀਵਨ ਅੰਦਰ ਗੁਰੂ ਦੇ ਦਿੱਤੇ ਨਾਮ ਦੀ ਮਾਲਾ ਬਣਾ ਕੇ, ਗੁਰੂ ਦੇ ਦਿੱਤੇ ਨਾਮ ਦੀ ਮਾਲਾ ਬਣਾ ਕੇ ਆਪਣੇ ਗਲੇ ਵਿੱਚ ਪਾਉਂਦਾ। ਗੁਰੂ ਦਾ ਜਿਹੜਾ ਸਿੱਖ ਹੈ ਉਹ ਸ਼ਬਦ ਦਾ ਹਾਰ ਪਾ ਕੇ ਆਪਣੇ ਜੀਵਨ ਨੂੰ ਸ਼ਿੰਗਾਰਦਾ ਹੈ। ਆ ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਭਗਤ ਕਬੀਰ ਜੀ ਨੂੰ ਪੁੱਛਿਆ ਸੀ, ਭਗਤ ਜੀ ਇਹ ਦੱਸਣਾ ਕਰੋ ਕਿ ਇੱਕ ਭਗਤ ਦੇ ਜੀਵਨ ਅੰਦਰ ਆਤਮਕ ਆਨੰਦ ਕਿੱਥੋਂ ਆਉਂਦਾ, ਭਗਤ ਨੂੰ ਸੁੱਖ ਕਿੱਥੋਂ ਮਿਲਦਾ। ਬਾਹਰੀ ਤੌਰ ਤੇ ਉਹਨਾਂ ਦਾ ਜੀਵਨ ਵੇਖੀਏ, ਦੋ ਵੇਲੇ ਦਾ ਸਾਦ ਮੁਰਾਦਾ ਪ੍ਰਸ਼ਾਦ ਪਾਣੀ ਆ, ਸਾਦੀ ਉਹਦੇ ਘਰ ਤੇ ਛੱਤ ਵੀ ਸਾਦ ਮੁਰਾਦਾ, ਉਹਦਾ ਤਨ ਦਾ ਕੱਪੜਾ ਵੀ ਸਾਦਾ ਜਿਹਾ, ਪਰ ਉਹਦੇ ਕੋਲ ਆਤਮਕ ਸੁੱਖ ਬੜਾ ਹੈ। ਤੇ ਕਬੀਰ ਸਾਹਿਬ ਨੇ ਕਿੱਡਾ ਕੀਮਤੀ ਜਵਾਬ ਦਿੱਤਾ, ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁੱਖ ਵਿਸ਼ਰਾਮ। ਇਹਦੇ ਅਰਥ ਨੇ, ਕਹਿਣ ਲੱਗੇ ਆਦ ਕਾਲ ਤੋਂ ਲੈ ਕੇ, ਯੁੱਗਾਂ ਤੋਂ ਲੈ ਕੇ ਜਿਹੜਾ ਰੱਬ ਦਾ ਭਗਤ ਹੈ ਉਹਨੇ ਆਪਣੀ ਜ਼ੁਬਾਨ ਨੂੰ, ਆਪਣੀ ਰਸਨਾ ਨੂੰ ਮਾਲਾ ਬਣਾਇਆ ਹੋਇਆ। ਉਹ ਰਸਨਾ ਨੂੰ ਮਾਲਾ ਬਣਾ ਕੇ ਲੋਕੀ ਤੇ ਬਾਹਰੀ ਤੌਰ ਤੇ ਗਲ ਵਿੱਚ ਮਾਲਾ ਪਾ ਕੇ ਸ਼ਿੰਗਾਰ ਕਰਦੇ ਆ, ਰੱਬ ਦਾ ਭਗਤ ਆਪਣੀ ਜੀਵ ਨੂੰ ਮਾਲਾ ਬਣਾ ਕੇ ਤੇ ਉਹ ਨਾਮ ਜਪ ਕੇ ਆਤਮਕ ਆਨੰਦ ਨੂੰ ਮਾਣਦਾ। ਭਾਈ ਗੁਰਦਾਸ ਸਾਹਿਬ ਨੇ ਵੀ ਇੱਥੇ ਬਚਨ ਹੀ ਵਰਤੇ, ਕਹਿੰਦੇ ਭਾਈ ਵਰਨ ਵਰਨ ਫੂਲ ਸੋਭਾ ਔਰ ਹਾਰ ਮੈਂ। ਤੇ ਇਹਨੂੰ ਮਹਾਰਾਜ ਨੇ ਬਾਣੀ ਵਿੱਚ ਹੋਰ ਢੰਗ ਨਾਲ ਵੀ ਕਿਹਾ,
ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਕਿਸੇ ਸਿੱਖ ਨੂੰ ਆਪਣੇ ਗੱਲ ਨਾਲ ਲਾਉਂਦਾ ਤੇ ਆਪਣੇ ਗੱਲ ਨਾਲ ਲਾ ਕੇ ਆਪਣੀ ਐਸੀ ਬਖਸ਼ਿਸ਼ ਵਰਤਾਉਂਦਾ ਉਹਦੇ ਅੰਦਰ ਦੇ ਵਿਕਾਰ ਉਹਦੇ ਅੰਦਰ ਦੇ ਭੈੜੇ ਕਰਮ ਬਾਹਰ ਕੱਢ ਦਿੰਦਾ। ਸ਼ਿੰਗਾਰ ਹੀ ਹੈ ਨਾ ਗੁਰੂ ਦਾ ਦਿੱਤਾ। ਆ ਇੱਕ ਬਚਨ ਤੁਸੀਂ ਤੁਹਾਨੂੰ ਚੇਤਾ ਹੋਏਗਾ ਜਿਹੜਾ ਪੜ੍ਹਦੇ ਹਾਂ। ਮਹਾਰਾਜ ਨੇ ਕਿਹਾ ਚਾਰ ਚੁਪੇਰੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਅੱਗੇ ਬਚਨ ਵਰਤਿਆ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਕੰਚ ਲਾਏ ਅਵਗੁਣ ਸਾ ਮੇਟੈ ਦਿਆਲ ਪੁਰਖ ਬਖਸ਼ੰਦ। ਕਹਿੰਦੇ ਰੱਬ ਜਦੋਂ ਕਿਰਪਾ ਕਰਦਾ, ਗੁਰੂ ਜਦੋਂ ਆਪਣੇ ਕੰਚ ਨਾਲ ਆਪਣੇ ਗਲੇ ਨਾਲ ਲਾਉਂਦਾ, ਕੰਚ ਲਾਏ ਅਵਗੁਣ ਸਾ ਮੇਟੈ ਤੇ ਸਿੱਖ ਦੇ ਜੀਵਨ ਵਿੱਚੋਂ ਔਗਣ ਕੱਢ ਦਿੰਦਾ। ਦਿਆਲ ਪੁਰਖ ਬਖਸ਼ੰਦ, ਗੁਰੂ ਇਹ ਜੀ ਦਿਆਲਤਾ ਵਰਤਾ ਦਿੰਦਾ, ਆਪਣੀ ਰਹਿਮਤ ਵਰਤਾ ਦਿੰਦਾ। ਤਾਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਵਿੱਚ ਜਦੋਂ ਕਿਹਾ ਵੀ ਜਦੋਂ ਸਿੱਖ ਗੁਰੂ ਦੀ ਟੇਕ ਲੈਂਦਾ ਤੇ ਗੁਰੂ ਕਿੰਨੀਆਂ ਬਖਸ਼ਿਸ਼ਾਂ ਵਰਤਾਉਂਦਾ। ਉਹ ਬਚਨ ਵਰਤੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ। ਗੁਰੂ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ, ਗੁਰੂ ਆਪਣੇ ਸਿੱਖ ਤੇ ਦਿਆਲੂ ਸੁਭਾਅ ਰੱਖਦਾ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਗੁਰੂ ਸਿੱਖ ਦੀ ਦੁਰਮਤ, ਦੁਰਮਤ ਦਾ ਅਰਥ ਹੈ ਖੋਟੀ ਮਤ, ਭੈੜੀ ਮਤ ਦੂਰ ਕਰਦਾ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਗੁਰੂ ਦੇ ਬਚਨਾਂ ਦਾ ਸਦਕਾ ਸਿੱਖ ਮੁੱਖ ਤੋਂ ਫਿਰ ਪਰਮਾਤਮਾ ਦਾ ਨਾਮ ਉਚਰਦਾ। ਅੱਗੇ ਫਿਰ ਹੋਰ ਬਚਨ ਵਰਤੇ, ਕਹਿੰਦੇ ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਗੁਰੂ ਸਿੱਖ ਨੂੰ ਨਾਮ ਧਨ ਦਿੰਦਾ, ਨਾਮ ਧਨ ਦੀ ਬਦੌਲਤ ਸਿੱਖ ਬਹੁਤ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਤੇ ਅੱਗੇ ਅਖੀਰ ਤੇ ਕਿਹਾ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸਮਾਰੈ। ਕਹਿੰਦੇ ਸਤਿਗੁਰੂ ਸਿੱਖ ਦਾ ਹਾਲਤ ਪਲਤ ਲੋਕ ਪਰਲੋਕ ਸਵਾਰਦਾ। ਤੇ ਯਾਦ ਰੱਖੋ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਗੁਰੂ ਤੇ ਸਿੱਖ ਦੀ ਜਿੰਦ ਦੇ ਨਾਲ ਨਿਭਦਾ। ਘਰ ਦੇ ਚਾਰ ਜੀ ਤਨ ਕੇਵਲ ਕਬਰ ਮੜੀ ਵਿੱਚ ਭੇਟ ਕਰੇ ਆਉਣਗੇ ਅਗਨ, ਪਰ ਭਾਈ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਸਿੱਖ ਦੀ ਜਿੰਦ ਦੇ ਨਾਲ ਨਿਭਦਾ। ਮਹਾਰਾਜ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਜੇ ਗੁਰੂ ਇੰਨੀ ਕਿਰਪਾ ਵਰਤਾਉਂਦਾ ਹੈ ਤੇ ਸਿੱਖ ਦੀ ਵੀ ਕੁਝ ਕਰਨੀ ਚਾਹੀਦੀ ਆ। ਮਹਾਰਾਜ ਸਿੱਖ ਦਾ ਕੀ ਸੁਭਾਅ ਚਾਹੀਦਾ? ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਕਹਿਣ ਲੱਗੇ ਫਿਰ ਸਿੱਖ ਦਾ ਵੀ ਫਰਜ਼ ਬਣਦਾ ਕਿ ਸਿੱਖ ਗੁਰੂ ਦੀ ਆਗਿਆ ਵਿੱਚ ਚੱਲੇ, ਸਿੱਖ ਗੁਰੂ ਦੇ ਘਰ ਵਿੱਚ ਰਹੇ। ਘਰ ਵਿੱਚ ਰਹਿਣ ਦਾ ਭਾਵ ਗੁਰੂ ਦਾ ਹੁਕਮ ਮੰਨ ਕੇ ਗੁਰੂ ਦਾ ਆਗਿਆਕਾਰੀ ਰਹੇ, ਆਪਣੇ ਅੰਦਰ ਦਾ ਹਉ ਭਾਵ ਤਿਆਗ ਦੇਵੇ, ਆਪਸ ਕਉ ਕਰ ਕੱਛ ਨਾ ਜਨਾਵੈ, ਬਲਕਿ ਹਰ ਹਰ ਨਾਮ ਹਿਰਦੈ ਸਦਗਾਵੈ, ਪਰਮਾਤਮਾ ਦਾ ਨਾਮ ਆਪਣੀ ਰਸਨਾ ਤੋਂ ਗਾਵੇ। ਇੱਥੇ ਬਚਨ ਵਰਤਿਆ ਜੀ, ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ, ਕੰਚ ਸਰੀ ਕਪੋਤ ਮਰਕਤ ਔ ਮੁਕਤਾਹਲ, ਵਰਨ ਵਰਨ ਫੂਲ ਸੋਭਾ ਔਰ ਹਾਰ ਮੈਂ। ਜਿਵੇਂ ਇਸਤਰੀ ਨੇ ਸ਼ਿੰਗਾਰ ਕਰਦਿਆਂ ਗਲ ਵਿੱਚ ਹਾਰ ਪਾਏ, ਕੰਛੀ ਪਾਈ, ਮੋਤੀਆਂ ਦੀ ਮਾਲਾ ਪਾਈ, ਰੰਗ ਬਿਰੰਗੇ ਫੁੱਲਾਂ ਨਾਲ ਸ਼ਿੰਗਾਰ ਕੀਤਾ, ਗੁਰੂ ਕਾ ਜਿਹੜਾ ਸਿੱਖ ਹੈ ਉਹ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਨਾਮ ਦਾ ਹਾਰ ਪਾਉਂਦਾ ਤੇ ਸਤ ਸੰਗਤ ਵਿੱਚ ਬਹਿ ਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਨਾਲ ਸ਼ਿੰਗਾਰ ਕੇ ਐਸਾ ਸ਼ਿੰਗਾਰ ਕਰਦਾ ਜਿਹੜਾ ਪਰਮਾਤਮਾ ਪਤੀ ਨੂੰ ਪਾ ਜਾਏ। ਹੁਣ ਅਖੀਰਲੀ ਇੱਕ ਪੰਕਤੀ ਆ ਉਹ ਸ਼ਬਦ ਦੀ, ਕਹਿਣ ਲੱਗੇ ਚਚਰ ਚਰੀ, ਚਚਰ ਚਰੀ ਬੋਲਦੇ ਨੇ ਜਿਹੜਾ ਗਹਿਣਾ ਉਂਗਲਾਂ ਵਿੱਚ ਪਾਇਆ ਜਾਂਦਾ, ਚਚਰ ਚਰੀ ਕੰਕਣ। ਕੰਕਣ ਦਾ ਅਰਥ ਹੈ ਕੰਗਣ ਪਾਉਣਾ ਹੱਥ ਵਿੱਚ,
ਮੁੰਦਰਕਾ ਮੁੰਦਰੀ ਪਾਉਣੀ, ਫਿਰ ਕਿਹਾ ਮਹਿੰਦੀ ਬਣੀ, ਕਹਿਣ ਲੱਗੇ ਚਾਚਰ ਚਰੀ ਕੰਕਨ ਮੁੰਦਰਕਾ ਮਹਿੰਦੀ ਬਣੀ। ਇੱਥੋਂ ਤੱਕ ਅਰਥ ਹੋ ਗਿਆ ਉਂਗਲਾਂ ਵਿੱਚ ਗਹਿਣੇ ਪਾਏ, ਇਹਦਾ ਅਰਥ ਹੋ ਗਿਆ ਕੰਗਣ ਪਾ ਲਿਆ ਤੇ ਮੁੰਦਰੀ ਪਾ ਲਈ। ਅੱਗੇ ਕਿਹਾ ਅੰਗੀਆ ਅਨੂਪ, ਅੰਗੀਆ ਅਨੂਪ ਛਤਰ ਪੀਠ ਕੱਟ ਧਾਰਮੈ। ਅਨੂਪ ਦਾ ਅਰਥ ਹੁੰਦਾ ਸੁੰਦਰ, ਅੰਗੀਆ ਦਾ ਅਰਥ ਹੋ ਗਿਆ ਅੰਗ ਦੇ ਗਹਿਣੇ, ਸ਼ੁਦਰ ਪੀਠ ਦਾ ਅਰਥ ਹੈ ਕਿ ਜਿਹੜੀ ਘੁੰਗਰੂਆਂ ਵਾਲੀ ਤੜਾਗੀ ਲੱਕ ਨਾਲ ਬੰਨ ਲੈਣੀ। ਸ਼ੁਦਰ ਪੀਠ ਕੱਟ ਧਾਰਮੈ, ਕੱਟ ਦਾ ਅਰਥ ਹੁੰਦਾ ਲੱਕ, ਲੱਕ ਨਾਲ ਤੜਾਗੀ ਬੰਨ ਲੈਣੀ। ਭਾਈ ਗੁਰਦਾਸ ਸਾਹਿਬ ਨੇ ਇੱਥੇ ਚੌਥੀ ਪੰਕਤੀ ਵਿੱਚ ਕਿਹਾ, ਕਹਿਣ ਲੱਗੇ ਜਿਹੜੀ ਇਸਤਰੀ, ਹੁਣ ਪਿਛੋਕੜ ਤੋਂ ਧਿਆਨ ਦਿਓ ਸ਼ਬਦ ਵੱਲ, ਜਿਹੜੀ ਇਸਤਰੀ ਨੇ ਕੇਸਾਂ ਵਿੱਚ ਕੰਘਾ ਕੀਤਾ, ਕੇਸਾਂ ਦੀਆਂ ਉਲਝਣਾਂ ਕੱਢ ਕੇ, ਕੇਸਾਂ ਨੂੰ ਸੁਲਝਾ ਕੇ, ਕੇਸਾਂ ਵਿੱਚ ਚੀਰ ਪਾਇਆ, ਫਿਰ ਕੇਸਰ ਤੇ ਚੰਦਨ ਦਾ ਮੱਥੇ ਤੇ ਤਿਲਕ ਲਾਇਆ, ਫਿਰ ਨੇਤਰਾਂ ਵਿੱਚ ਸੁਰਮਾ ਪਾਇਆ, ਨੱਕ ਵਿੱਚ ਨੱਥ ਪਾਈ, ਕੰਨ ਦਾ ਗਹਿਣਾ ਪਾਇਆ, ਝੁਮਕੇ ਪਾਏ, ਫਿਰ ਤਮੋਲ ਪਾਣ ਚਬਾਇਆ, ਫੁੱਲਾਂ ਰੰਗ ਬਿਰੰਗੇ ਫੁੱਲਾਂ ਨਾਲ ਸ਼ਿੰਗਾਰ ਕੀਤਾ। ਹੁਣ ਬਚਨ ਵਰਤੇ ਵੀ ਉਂਗਲਾਂ ਦੇ ਗਹਿਣੇ ਪਾਏ, ਮੁੰਦਰੀ ਪਾਈ, ਕੰਗਣ ਪਾਇਆ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਕਹਿੰਦੇ ਘੁੰਗਰੂਆਂ ਵਾਲੀ ਲੱਕ ਦੁਆਲੇ ਤੜਾਗੀ ਬਣ ਕੇ ਇਹੋ ਜਿਹਾ ਸ਼ਿੰਗਾਰ ਕੀਤਾ ਜਿਹੜਾ ਸ਼ਿੰਗਾਰ ਦੇਖ ਕੇ ਉਹਦੇ ਪਤੀ ਪਰਿਵਾਰ ਨੂੰ ਚੰਗਾ ਲੱਗੇ। ਭਾਵ ਜਿਸ ਸ਼ਿੰਗਾਰ ਕਰਕੇ ਉਹ ਆਪਣੇ ਪਤੀ ਪਰਿਵਾਰ ਨੂੰ ਭਾ ਜਾਏ। ਇਹ ਤੇ ਬਾਹਰੀ ਉਦਾਹਰਣ ਨੇ, ਜਿਵੇਂ ਇੱਕ ਪਤੀ ਦੀ ਖੁਸ਼ੀ ਲਈ ਪਤਨੀ ਸ਼ਿੰਗਾਰ ਕਰਦੀ ਆ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਕਾ ਸਿੱਖ ਵੀ ਇਸੇ ਤਰ੍ਹਾਂ ਗੁਰੂ ਦੇ ਹੁਕਮ ਦੀ ਤੜਾਗੀ ਪਾਉਂਦਾ ਹੈ, ਗੁਰੂ ਦੀ ਆਗਿਆ ਵਿੱਚ ਤੁਰਦਾ ਹੈ। ਗੁਰੂ ਕਾ ਸਿੱਖ ਵੀ ਆਪਣੇ ਹੱਥਾਂ ਵਿੱਚ ਮੁੰਦਰੀ ਨਹੀਂ ਪਾਉਂਦਾ, ਸਗੋਂ ਇਹਨਾਂ ਹੱਥਾਂ ਨਾਲ ਉਹ ਕਰਮ ਕਰਦਾ ਜਿਹੜਾ ਗੁਰੂ ਨੂੰ ਚੰਗਾ ਲੱਗੇ। ਗੁਰੂ ਕਾ ਜਿਹੜਾ ਸਿੱਖ ਹੈ ਉਹ ਆਪਣੇ ਜੀਵਨ ਦੇ ਅੰਦਰ ਇਹ ਯਾਦ ਰੱਖੋ, ਅੰਗਾਂ ਤੇ ਗੁਰੂ ਦੀ ਆਗਿਆ ਦਾ ਹੁਕਮ ਦਾ ਸ਼ਿੰਗਾਰ ਕਰਦਾ, ਸ਼ਬਦ ਦੀ ਟੇਕ ਲੈਂਦਾ, ਨਾਮ ਦਾ ਰੰਗ ਚਾੜਦਾ, ਜਿਸ ਨਾਲ ਇਹ ਪਤੀ ਪਰਮਾਤਮਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸੋ ਇਸ ਸ਼ਬਦ ਅੰਦਰ ਭਾਈ ਗੁਰਦਾਸ ਸਾਹਿਬ ਨੇ ਬਾਹਰੀ ਉਦਾਹਰਣਾਂ ਦੇ ਕੇ ਬਨਾਰਸ ਦੀ ਧਰਤੀ ਦੇ ਰਹਿਣ ਵਾਲੀ ਇਸਤਰੀ ਦਾ ਸ਼ਿੰਗਾਰ ਦੱਸ ਕੇ ਇੱਕ ਸਿੱਖ ਨੇ ਆਪਣੇ ਜੀਵਨ ਨੂੰ ਗੁਰੂ ਦੀ ਟੇਕ ਲੈ ਕੇ ਸਤਸੰਗਤ ਕਰਕੇ ਸੇਵਾ ਸਿਮਰਨ ਕਰਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਨਾਲ ਜੁੜ ਕੇ ਕਿਵੇਂ ਸ਼ਿੰਗਾਰਨਾ ਹੈ, ਇਹ ਸਾਰਾ ਉਪਦੇਸ਼ ਸਾਨੂੰ ਅੰਮ੍ਰਿਤ ਬਾਣੀ ਵਿੱਚ ਸਮਝਾਇਆ ਹੈ। ਗੁਰੂ ਕਿਰਪਾ ਕਰੇ, ਜ਼ਰੂਰ ਆਪਣੇ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਗੁਰਬਾਣੀ ਸ਼ਬਦ ਨਾਲ ਜੁੜੋ, ਇਤਿਹਾਸ ਨਾਲ ਆਪਣੇ ਬੱਚਿਆਂ ਪਰਿਵਾਰਾਂ ਨੂੰ ਜੋੜੋ। ਜਦੋਂ ਗੁਰੂ ਦੇ ਸ਼ਬਦ ਦਾ, ਇਤਿਹਾਸ ਬਾਣੀ ਨਾਮ ਦਾ ਸ਼ਿੰਗਾਰ ਕਰਾਂਗੇ, ਫਿਰ ਸਾਡਾ ਜਿਹੜਾ ਜੀਵਨ ਹੈ ਉਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਸਫਲ ਹੋ ਜਾਣਾ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਬੜੇ ਪਿਆਰ ਨਾਲ ਬਹਿ ਕੇ ਵਿਚਾਰਾਂ ਸੁਣੀਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਆਓ ਹੁਣ ਭਾਈ ਸਾਹਿਬ ਜੀ ਹੁਣਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੋ। ਬਹੁਤ ਰਸ ਪਿੰਨਾ ਬੜੀ ਭਾਵਨਾ ਨਾਲ ਕੀਰਤਨ ਕਰਦੇ ਨੇ, ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਕਰੋ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ, ਖੋਈਆਂ ਭੁੱਲਾਂ ਚੁੱਪਾਂ ਦੀ ਖਿਮਾ, ਸਤਿਗੁਰ ਜੀ ਦਾ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਪਰ ਭੇਟਾਂ ਮਿਲੂ ਕਰ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਅਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਪਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਕਾਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ

0: ਕੋਈ ਨਾਉ ਨਾ ਜਾਣ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਚਨਾਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪੁਰਸ਼ਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਹਿਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਣੀ ਜੀ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: जाओ ताओ प्रेम खेलन का चाओ सिर धार तली गली मेरी आओ इत मार्ग पैर तरी जै सिर दीजै कान ना कीजै सूरा सो पहचानिया जो लरै दीन के हेत पुरजा पुरजा कट मरै कबहु ना छाड़ै खेत सो कहो टल गोर सेविया अहनिस सहज सुभाए दर्शन परसया गुरु का।